FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਸ਼ਨੀਵਾਰ ਸ਼ਕ ਸੰਵਤ 1948 ਦੇ ਜੇਠ ਮਹੀਨੇ ਦੀ 15 ਤਾਰੀਖ ਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 6 ਤਾਰੀਖ ਹੈ। ਸਮਾਂ ਇਸ ਵਕਤ 5:58 ਤੇ 28 ਸਕਿੰਟ ਦਾ ਹੋ ਰਿਹਾ। ਸਾਡੀ ਅੱਜ ਦੀ ਪ੍ਰਸਾਰਣ ਸਭਾ ਹੁਣ ਤੋਂ ਸ਼ੁਰੂ ਹੁੰਦੀ ਹੈ। ਸਾਰੇ ਹੀ ਸਰੋਤਿਆਂ ਦਾ ਇਸ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਸਮਾਂ 5:59 ਤੇ 31 ਸਕਿੰਟ ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ। ਇਸ ਵੇਲੇ ਸਮਾਂ 6:10 ਤੇ 26 ਸਕਿੰਟ ਦਾ ਹੋ ਰਿਹਾ ਤੇ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਸਾਡੇ ਅੱਜ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ।

1:10 ਪ੍ਰਾਦੇਸ਼ਿਕ ਖਬਰਾਂ ਰਿਲੇ ਕਰਾਂਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਤੇ 1:15 ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਹੋਏਗਾ ਟੈਲੀਫੋਨ ਮਿਲਾਓ ਜੀ, ਜਿਹੜਾ ਕਿ ਲਾਈਵ ਫੋਨ ਇਨ ਪ੍ਰੋਗਰਾਮ ਹੈ। 2:00 ਅੰਗਰੇਜ਼ੀ ਵਿੱਚ ਖਬਰਾਂ, ਮਿਡ ਡੇ ਨਿਊਜ਼ 2:15 ਤੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸੁਣੋਗੇ। 2:30 ਹੋਏਗਾ ਪ੍ਰੋਗਰਾਮ ਸੁਰੀਲੀ ਦੁਪਹਿਰ। 3 ਤੋਂ ਲੈ ਕੇ 5 ਵਜੇ ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 5:00 ਕਿਸਾਨ ਵੀਰਾਂ ਲਈ ਹੋਏਗਾ ਪ੍ਰੋਗਰਾਮ ਕਿਸਾਨ ਵਾਣੀ। ਅੱਜ ਦਾ ਵਿਸ਼ਾ ਹੋਏਗਾ ਗਰਮੀਆਂ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ। 5:30 ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਵਿਸ਼ੇਸ਼ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ। 6:20 ਤੇ ਪ੍ਰਾਦੇਸ਼ਿਕ ਖਬਰਾਂ ਰਿਲੇ ਕਰਾਂਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਤੇ 6:30 ਯੁਵਾ ਸਾਥੀਆਂ ਲਈ ਪ੍ਰੋਗਰਾਮ ਯੁਵਾਣੀ ਦੇ ਤਹਿਤ ਅੱਜ ਦਾ ਸਿਲਸਿਲਾ ਮੇਰੀਆਂ ਗੱਲਾਂ ਮੇਰੇ ਗੀਤ, ਜਿਸ ਨੂੰ ਲੈ ਕੇ ਆਉਣਗੇ ਖੁਸ਼ੀ ਸਿੱਕਾ। 7:00 ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣੋਗੇ, ਤੇ 7:10 ਤੋਂ ਸਪੈਸ਼ਲ ਪ੍ਰੋਗਰਾਮ ਡੈਡੀਕੇਟ ਕੀਤਾ ਜਾਏਗਾ ਆਕਾਸ਼ਵਾਣੀ ਜਲੰਧਰ ਤੋਂ। 7:45 ਤੇ ਪ੍ਰੋਗਰਾਮ ਸ਼ਾਮ ਸੁਹਾਣੀ ਦਾ ਤੁਸੀਂ ਆਨੰਦ ਮਾਣੋਗੇ, ਤੇ 8:15 ਤੇ ਪ੍ਰੋਗਰਾਮ ਰੰਗੇ ਗਜ਼ਲ ਪੇਸ਼ ਕੀਤਾ ਜਾਏਗਾ। 8:45 ਤੇ ਸਮਾਚਾਰ ਸੰਧਿਆ ਯਾਨੀ ਕਿ ਹਿੰਦੀ ਵਿੱਚ ਖਬਰਾਂ, ਤੇ 9:00 ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੇ 9:15 ਤੋਂ ਲੈ ਕੇ 11 ਵਜੇ ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ ਪ੍ਰੋਗਰਾਮ ਸੁਣੋਗੇ ਆਪਕੇ ਲਈ ਛਾਇਆ ਗੀਤ, ਆਜ ਕੇ ਫਨਕਾਰ ਤੇ ਢਲਤੀ ਜਾਏ ਰਾਤ, ਤੇ 11:00 ਹੋਏਗੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਜਾਣਕਾਰੀ ਅੱਜ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ। ਤੁਸੀਂ ਟਿਊਨ ਕੀਤਾ ਹੋਇਆ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਸਮਾਂ ਦੱਸ ਰਹੀ ਹੈ 6:15 ਦਾ, ਤੇ ਹੁਣ ਵੇਲਾ ਹੈ ਜੀ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ।

ਪ੍ਰੋਗਰਾਮ ਅੰਮ੍ਰਿਤ ਵੇਲਾ ਲੈ ਕੇ ਹਾਜ਼ਰ ਹਾਂ ਮੈਂ ਦੀਪਾ ਛਾਬੜਾ ਅਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ। ਅਤੇ ਆਓ ਪ੍ਰੋਗਰਾਮ ਦੇ ਤਹਿਤ ਪਹਿਲਾ ਸ਼ਬਦ ਸਰਵਣ ਕਰਦੇ ਹਾਂ ਪ੍ਰਵੀਨ ਸੁਲਤਾਨਾ ਦੀ ਆਵਾਜ਼ ਦੇ ਵਿੱਚ।

ਸ਼ਬਦ ਤੁਸੀਂ ਸਰਵਣ ਕਰ ਰਹੇ ਸੀ ਭਾਈ ਸਰਬਜੀਤ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ। ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਅੰਮ੍ਰਿਤ ਵੇਲਾ, ਸਮਾਂ 6:31 ਦਾ ਹੋ ਚੁੱਕਿਆ ਅਤੇ ਆਓ ਪ੍ਰੋਗਰਾਮ ਦੇ ਤਹਿਤ ਅਗਲਾ ਸ਼ਬਦ ਸਰਵਣ ਕਰਦੇ ਹਾਂ ਭਾਈ ਬਲਦੇਵ ਸਿੰਘ ਵਡਾਲਾ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸੁਣ ਰਹੇ ਸੀ ਸਾਈਂ ਵਿਦਿਆਰਥੀਆਂ ਦੁਆਰਾ ਗਾਈ ਹੋਈ ਸਾਈਂ ਰਚਨਾ। ਸਮਾਂ ਇਸ ਵੇਲੇ 6:50 ਦਾ ਹੋ ਚੁੱਕਿਆ ਅਤੇ ਆਓ ਪ੍ਰੋਗਰਾਮ ਦੇ ਤਹਿਤ ਭਗਤੀ ਰਚਨਾ ਸਰਬਤ ਸਰਵਨ ਕਰਦੇ ਹਾਂ ਬਾਬਾ ਬਾਲਕ ਨਾਥ ਜੀ ਦੀ, ਅਤੇ ਜਿਸ ਦੇ ਵਿੱਚ ਸਿੰਗਰ ਨੇ ਸੁਰੇਸ਼ ਵਰਮਾ, ਹੰਸ ਰਾਜ ਰਘੁਵੰਸ਼ੀ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਸ ਤੇ ਇਸ ਵੇਲੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ। ਸਮਾਂ ਇਸ ਵੇਲੇ 7 ਵਜੇ ਦਾ ਹੋ ਰਿਹਾ ਤੇ ਵੇਲਾ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

0: ਗਰਮੀਆਂ ਕੁੜੀਆਂ
1: ਨਾ ਨਾ ਹੈਲਪ ਨਹੀਂ ਲੈਣੀ ਮੈਨੂੰ ਤਾਂ ਸਾਫ
0: ਨਹੀਂ ਨਹੀਂ ਨਹੀਂ ਨਹੀਂ
1: ਨਾ ਨਹੀਂ ਨਹੀਂ ਤੁਹਾਡਾ ਜਵਾਬ ਤਾਂ ਸਹੀ ਹੈ ਤਾੜੀਆਂ ਤਾਂ ਵਜਾਉਂਗੀ ਪਰ ਦੂਜਾ ਸਵਾਲ ਤੁਹਾਨੂੰ ਨਹੀਂ ਪੁੱਛੂਗੀ ਮੈਂ ਤਾੜੀਆਂ ਜ਼ਰੂਰ ਵਜਾਉਂਗੀ ਠੀਕ ਹੈ ਮੈਂ ਨਾ ਚੀਟਿੰਗ ਦੇ ਹੈਗੀ ਆ ਜੀ ਖਿਲਾਫ ਤੇ ਕੋਈ ਨੀ ਇਮਾਨਦਾਰੀ ਨਾਲ ਆਪਾਂ ਜਿੱਤਣਾ ਹੈ ਨਾ ਕੋਈ ਗੱਲ ਨੀ ਤੁਹਾਨੂੰ ਨਹੀਂ ਆਉਂਦਾ ਤੇ ਕੋਈ ਚੱਕਰ ਨੀ ਪਰ ਜੇ ਤੁਸੀਂ ਜਵਾਬ ਦੱਸਿਆ ਹੈਲਪ ਨਾਲ ਦੱਸਿਆ ਤੇ ਤਾੜੀਆਂ ਉਹਨਾਂ ਵਾਸਤੇ ਵੀ ਤੁਹਾਡੇ ਵਾਸਤੇ ਵੀ ਪਰ ਕੋਸ਼ਿਸ਼ ਕਰੋ ਇਮਾਨਦਾਰੀ ਨਾਲ ਜਵਾਬ ਦੇਣ ਦੀ ਠੀਕ ਹੈ ਜੀ ਅਮਨ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਜੀ ਧੰਨਵਾਦ ਜੀ ਦੋਸਤੋ ਇਹ ਸਨ ਅਮਨ ਜੀ ਜਿਨ੍ਹਾਂ ਨੇ ਪਹਿਲਾਂ ਫੋਨ 'ਤੇ ਗੱਲ ਕੀਤੀ ਫਿਰ ਕਿਸੇ ਹੋਰ ਨਾਲ ਕਰਾਈ ਪਰ ਦੋਸਤੋ ਜਿਹੜਾ ਪ੍ਰੋਗਰਾਮ ਦੀ ਜਿਹੜੀ ਰਿਵਾਇਤ ਹੈ ਉਹ ਹੈ ਯੰਗਸਟਰਸ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਅਤੇ ਮੈਂ ਪਹਿਲੀ ਕਾਲ ਇਹਨਾਂ ਦੀ ਲਿੱਤੀ ਅਤੇ ਇਹਨਾਂ ਦਾ ਜਵਾਬ ਸਹੀ ਸੀ ਪਰ ਹੈਲਪ ਨਾਲ ਇਹਨਾਂ ਨੇ ਜਵਾਬ ਦਿੱਤਾ ਸੀ ਅਤੇ ਇਸ ਕਰਕੇ ਇਹਨਾਂ ਨੂੰ ਦੂਜਾ ਸਵਾਲ ਨਹੀਂ ਪੁੱਛਿਆ ਗਿਆ ਅਤੇ ਚਲੋ ਕੋਈ ਗੱਲ ਨਹੀਂ ਆਪਾਂ ਇੰਤਜ਼ਾਰ ਕਰਦੇ ਹਾਂ ਦੂਜੇ ਕਾਲਰ ਦਾ ਅਤੇ ਸੁਣਦੇ ਹਾਂ ਇਹ ਖੂਬਸੂਰਤ ਜਿਹਾ ਗੀਤ

0: ਵੀ ਸਿੰਗਰ ਦਾ ਸੌਂਗ ਸੁਣਾ
1: ਜੀ ਜੀ ਬਹੁਤ ਵਧੀਆ ਤੇ ਮਾਂ ਤੇ ਜਰੂਰ ਅਸੀਂ ਸੌਂਗ ਸੁਣਾਵਾਂਗੇ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਅਮਨ
0: ਧੰਨਵਾਦ ਜੀ
1: ਜੀ ਲੋ ਜੀ ਦੋਸਤੋ ਸਾਨੂੰ ਸਟਾਰਟਿੰਗ ਦੇ ਵਿੱਚ ਹੀ ਇੱਕ ਵਿਨਰ ਮਿਲ ਗਿਆ ਅਮਨਜੋਤ ਠੀਕ ਹੈ ਜੀ ਤੇ ਅਮਨਜੋਤ ਨੂੰ ਸਾਡੇ ਵੱਲੋਂ ਸਾਡੀ ਰੇਡੀਓ ਟੀਮ ਵੱਲੋਂ ਲੱਖ ਲੱਖ ਵਧਾਈਆਂ ਤੇ ਫਿਲਹਾਲ ਸੁਣਦੇ ਹਾਂ ਇਹ ਗੀਤ ਤੇ ਇੰਤਜ਼ਾਰ ਕਰਦੇ ਹਾਂ ਅਗਲੇ ਕਾਲਰ ਦਾ

0: देश है सबका फेवरेट।
1: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
2: FM ਬਠਿੰਡਾ ਦੇ ਪਿਆਰੇ ਸਰੋਤਿਓ, 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਤਹਿਤ ਹਫ਼ਤਾਵਾਰੀ ਸਿਲਸਿਲਾ ਮੇਰਾ ਪਿੰਡ ਦੌਰਾਨ ਤੁਸੀਂ ਸੁਣੋਗੇ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਗੇੜੇ ਦਾ ਭਾਗ ਪਹਿਲਾ। ਪੇਸ਼ਕਰਤਾ ਹੋਣਗੇ ਸੰਦੀਪ ਸ਼ੇਰਗਿੱਲ, ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਸਿਲਸਿਲਾ ਮੇਰਾ ਪਿੰਡ।

0: विधिक सेवा प्राधिकरण अधिनियम 1987 की धारा 12 के तहत पात्र नागरिक निशुल्क कानूनी सहायता न्याय बंधु मोबाइल ऐप और www.probono-toj.in से प्राप्त कर सकते हैं।
1: ਜੀ ਦੋਸਤੋ ਪ੍ਰੋਗਰਾਮ ਸੱਜੀ ਸਵੇਰ ਸਿਲਸਿਲਾ ਮਾਰਨਿੰਗ ਕੁਇਜ਼ ਦੇ ਸਿਲਸਿਲੇ ਦੇ ਵਿੱਚ ਠਾ ਠਾ ਕਰਕੇ ਕਾਲਸ ਲੱਗ ਰਹੀਆਂ ਸਾਡੇ ਲਿਸਨਰਸ ਦੀਆਂ ਸਾਡੇ ਕਾਲਰਸ ਦੀਆਂ ਤੇ ਦੇਖਦੇ ਹਾਂ ਜੀ ਅਗਲੇ ਕਾਲਰ ਕੌਣ ਨੇ। ਹੈਲੋ
2: ਹੈਲੋ ਹਾਂਜੀ
1: ਹਾਂਜੀ ਨਮਸਕਾਰ ਕੌਣ ਬੋਲ ਰਹੇ ਹੋ?
2: ਆਰਵ
1: ਆਰਵ ਅੱਜ ਤਾਂ ਏ ਰਾਸ਼ੀ ਦੀ ਬੱਲੇ ਬੱਲੇ ਹੈ
2: ਹਾਂਜੀ
1: ਤੇ ਆਰਵ ਕੀ ਕਰਦੇ ਹੋ?
2: ਸਟੱਡੀ ਕਰ ਰਹੇ ਹਾਂ
1: ਹਲੇ 10th ਦੇ ਵਿੱਚ ਪੜ੍ਹਦੇ ਹੋ ਵੈਰੀ ਗੁੱਡ ਤੇ ਪੜ੍ਹਾਈ ਕਰਨੀ ਵਧੀਆ ਲੱਗਦੀ ਹੈ? ਥੋੜੀ ਬਹੁਤ ਵਧੀਆ ਲੱਗਦੀ ਹੈ ਕਿਉਂ ਜ਼ਿਆਦਾ ਕਿਉਂ ਨਹੀਂ ਵਧੀਆ ਲੱਗਦੀ?
2: ਬਸ
1: ਤੇ ਕੀ ਵਧੀਆ ਲੱਗਦਾ ਹੈ ਪੜ੍ਹਾਈ ਤੋਂ ਇਲਾਵਾ?
2: ਕ੍ਰਿਕਟ।
1: ਵਾਹ
2: ਕ੍ਰਿਕਟ
1: ਬਹੁਤ ਵਧੀਆ ਫਿਰ ਕ੍ਰਿਕਟ ਚ ਤਾਂ ਬਹੁਤ ਸਕੋਪ ਹੈ ਜੇ ਤੁਸੀਂ ਚੰਗੀ ਤਰ੍ਹਾਂ ਖੇਡੋਗੇ ਤਾਂ ਹੈ ਨਾ। ਹਾਂ ਤੇ ਚਲੋ ਫਿਰ ਤੁਹਾਡੇ ਤੋਂ ਫਿਰ ਸਵਾਲ ਪੁੱਛ ਲਈਏ। IPL ਦੇਖਿਆ ਤੁਸੀਂ?
2: ਹਾਂਜੀ ਥੋੜਾ ਬਹੁਤ ਦੇਖਿਆ।
1: ਥੋੜਾ ਬਹੁਤ ਦੇਖਿਆ ਤੇ ਮੈਨੂੰ ਦੱਸ ਦੋ ਕਿ IPL ਦੇ ਵਿੱਚ ਔਰੇਂਜ ਕੈਪ ਵਿਨਰ ਯਾਨੀ ਕਿ ਸੰਤਰੀ ਟੋਪੀ ਕਿਸ ਨੂੰ ਮਿਲੀ ਹੈ, ਕਿਸ ਖਿਲਾੜੀ ਨੂੰ ਮਿਲੀ ਹੈ? ਹਾਂ ਹੁਣੇ ਜੇ ਜਿਹੜਾ ਹੁਣੇ ਰੀਸੈਂਟ ਖਤਮ ਹੋਇਆ। ਵਾਹ ਜੀ ਵਾਹ ਵੈਭਵ ਸੂਰਿਆਵੰਸ਼ੀ ਤੇ ਤੁਹਾਡੇ ਲਈ ਤਾੜੀਆਂ ਵਜਾ ਲੈਣ ਦੋ ਮੈਨੂੰ। ਬਹੁਤ ਵਧੀਆ ਤੇ ਜੀ ਆਰਵ ਪਹਿਲਾ ਸਵਾਲ ਤਾਂ ਤੁਹਾਡਾ ਸਹੀ ਹੋ ਗਿਆ, ਮਤਲਬ ਅੱਧੇ ਕੁ ਵਿਨਰ ਤੁਸੀਂ ਬਣ ਗਏ।
2: ਹਾਂਜੀ
1: ਠੀਕ ਹੈ ਤੇ ਹੁਣ ਤੁਹਾਡੇ ਤੋਂ ਅਸੀਂ ਪੁੱਛਾਂਗੇ ਦੂਜਾ ਸਵਾਲ। ਤਿਆਰ ਹੋ?
2: ਹਾਂਜੀ ਹਾਂਜੀ।
1: ਚਲੋ ਤੇ ਤੁਸੀਂ ਮੈਨੂੰ ਦੱਸਣਾ ਸੋਮਨਾਥ ਮੰਦਿਰ ਦਾ ਹੈ ਨਾ ਪੁਨਰ ਉਦਾਰ ਯਾਨੀ ਕਿ ਉਹਦਾ ਨਵ ਨਿਰਮਾਣ ਕਰਨ ਵਾਸਤੇ ਦੁਬਾਰਾ ਤੋਂ ਕੰਮ ਸ਼ੁਰੂ ਹੋਇਆ ਤੇ ਤੁਸੀਂ ਮੈਨੂੰ ਦੱਸਣਾ ਕਿ ਕਿੰਨੇ ਸਾਲ ਹੋ ਗਏ ਇਹਦੇ

ਉਹਨਾਂ ਉਦਾਰ ਨੂੰ ਮਤਲਬ ਇਹਨੂੰ ਬਣੇ ਹੋਏ ਕਿੰਨਵੀਂ ਵਰਸ਼ਗਾਂਠ ਅਸੀਂ ਸੋਮਨਾਥ ਮੰਦਿਰ ਦੀ ਮਨਾਈ ਹੈ ਪੋਤਾ ਨੂੰ ਚਲੋ ਕੋਈ ਗੱਲ ਨੀ ਤੁਹਾਨੂੰ ਨਹੀਂ ਪਤਾ ਪਰ ਤੁਸੀਂ ਪਹਿਲੇ ਸਵਾਲ ਦਾ ਬਹੁਤ ਸਹੀ ਜਵਾਬ ਦਿੱਤਾ ਆਰਵ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਪੜ੍ਹਾਈ ਵੀ ਕਰਨੀ ਹੈ ਕ੍ਰਿਕਟ ਵੀ ਖੇਡਣੀ ਹੈ ਠੀਕ ਹੈ ਪੜ੍ਹਾਈ ਚ ਚੰਗੇ ਨੰਬਰ ਲੈਣੇ ਬਹੁਤ ਚੰਗੇ ਚਲੋ ਨਹੀਂ ਲੈ ਸਕਦੇ ਤੁਸੀਂ ਕਿਉਂਕਿ ਤੁਹਾਨੂੰ ਪੜ੍ਹਾਈ ਪਸੰਦ ਨਹੀਂ ਹੈ ਪਰ ਕ੍ਰਿਕਟ ਬਹੁਤ ਚੰਗੀ ਤਰ੍ਹਾਂ ਖੇਡਣੀ ਹੈ ਠੀਕ ਹੈ ਠੀਕ ਹੈ ਬੇਟਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਲੋ ਜੀ ਇਹ ਸਨ ਜੀ ਆਰਵ ਜਿਨ੍ਹਾਂ ਨੇ ਪਹਿਲੇ ਸਵਾਲ ਦਾ ਤਾਂ ਸਹੀ ਜਵਾਬ ਦੇ ਦਿੱਤਾ ਸੀ ਕਿਉਂਕਿ ਕ੍ਰਿਕਟ ਉਹਨਾਂ ਨੂੰ ਆਉਂਦੀ ਸੀ ਹੈ ਨਾ ਤੇ ਦੂਜਾ ਸਵਾਲ ਉਹਨਾਂ ਤੋਂ ਗਲਤ ਹੋ ਗਿਆ ਸੋਮਨਾਥ ਮੰਦਿਰ ਜਿਹਦਾ ਅੰਮ੍ਰਿਤ ਮਹੋਤਸਵ ਪਿੱਛੇ ਜੇ ਮਨਾਇਆ ਗਿਆ ਹੈ ਉਸਦੀ 75ਵੀਂ ਵਰਸ਼ਗਾਂਠ ਯਾਨੀ ਕਿ 75ਵੀਂ ਸਾਲਗਿਰਾ ਅਸੀਂ ਮਨਾਈ ਹੈ ਜੀ ਤੇ ਸਾਡਾ ਇਹ ਮੰਦਿਰ ਦੁਬਾਰਾ ਤੋਂ ਮੁੜ ਉਸਾਰੀ ਦੇ ਰਾਹ 'ਤੇ ਹੈ ਜੀ ਤੇ ਜ਼ਰੂਰ ਦਰਸ਼ਨ ਅਸੀਂ ਕਰਕੇ ਆਵਾਂਗੇ ਜਦੋਂ ਇਹ ਬਣ ਗਿਆ ਤੇ ਪ੍ਰੋਗਰਾਮ ਚੱਲ ਰਿਹਾ ਸੱਜੀ ਸਵੇਰ ਤੇ ਮੈਂ ਹਾਂ ਤੁਹਾਡੇ ਨਾਲ ਦੀਪਾ ਛਾਬੜਾ।

0: ਜੀ ਪ੍ਰੋਗਰਾਮ ਸੱਜਰੀ ਸਵੇਰ ਸਿਲਸਿਲਾ ਮਾਰਨਿੰਗ ਕੁਇਜ਼ ਦੇ ਸਿਲਸਿਲੇ ਦੇ ਵਿੱਚ ਇੱਕ ਹੋਰ ਕਾਲਰ ਆ ਕੇ ਗੱਲ ਕਰਨ ਜੁੜੇ ਨੇ ਜੀ, ਦੇਖਦੇ ਹਾਂ ਕੌਣ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਨਾਮ ਦੱਸ ਦੋ ਆਪਣਾ।
1: ਮੈਮ ਮੈਂ ਹਰਮਨਦੀਪ ਪੈਂਟੇਲ ਬਠਿੰਡਾ ਤੋਂ ਗੱਲ ਕਰ ਰਿਹਾ।
0: ਹਰਮਨਦੀਪ, ਹਰਮਨਦੀਪ ਪੜ੍ਹਦੇ ਹੋ?
1: ਹਾਂਜੀ ਮੈਮ
0: ਜੀ। ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ?
1: ਮੈਮ ਮੈਂ ਬੀ ਐਸ ਸੀ ਮੈਡੀਕਲ ਕਰ ਰਿਹਾ ਜੀ, ਫਸਟ ਈਅਰ।
0: ਵਾਹ ਜੀ ਵਾਹ, ਬੀ ਐਸ ਸੀ ਮੈਡੀਕਲ ਕਰ ਰਿਹਾ। ਤੇ ਕੁਛ ਹੋਰ ਸ਼ੌਂਕ ਵੀ ਹੈ ਪੜ੍ਹਾਈ ਤੋਂ ਇਲਾਵਾ?
1: ਪੜ੍ਹਾਈ ਤੋਂ ਇਲਾਵਾ ਮੈਮ ਐਕਸਰਸਾਈਜ਼ ਵਗੈਰਾ, ਜਿਮ ਕਰਨ ਦਾ ਜ਼ਿਆਦਾ ਸ਼ੌਂਕ ਆ।
0: ਸਿਹਤ ਜ਼ਰੂਰੀ ਹੈ ਨਾ, ਸਿਹਤ ਠੀਕ ਰਹੇਗੀ ਤਾਂ ਹੀ ਚੰਗੀ ਤਰ੍ਹਾਂ ਪੜ੍ਹ ਪਾਉਂਗੇ।
1: ਹਾਂਜੀ ਮੈਮ
0: ਜੀ ਜੀ ਜੀ। ਤੇ ਫਿਰ ਅੱਜ ਸਵਾਲਾਂ ਲਈ ਤਿਆਰ ਹੋ ਤੁਸੀਂ?
1: ਹਾਂਜੀ ਮੈਮ।
0: ਚਲੋ ਫਿਰ ਤੁਹਾਡੇ ਤੋਂ ਸਵਾਲ ਪੁੱਛਦੇ ਆ। ਤੁਸੀਂ ਕਰ ਰਹੇ ਹੋ ਬੀ ਐਸ ਸੀ ਹੈ ਨਾ, ਤੇ ਮੈਨੂੰ ਐ ਦੱਸੋ ਇੱਕ ਆਈ ਏ ਐਸ ਸੁਣਿਆ ਤੁਸੀਂ? ਆਈ ਏ ਐਸ ਅਫਸਰ ਦਾ ਨਾਮ ਸੁਣਿਆ?
1: ਹਾਂਜੀ ਮੈਮ।
0: ਤੇ ਤੁਸੀਂ ਮੈਨੂੰ ਆਈ ਏ ਐਸ ਦਾ ਫੁੱਲ ਫਾਰਮ ਦੱਸ ਦੇਣਾ
1: ਜੀ, ਇੰਡੀਅਨ ਐਡਮਿਨਿਸਟ੍ਰੇਸ਼ਨ ਸਰਵਿਸ।
0: ਇੱਕ ਵਾਰ ਦੁਬਾਰਾ ਟਰਾਈ ਕਰੋ
1: ਜੀ,

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਰਵ ਵਰਗੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 6 ਜੂਨ ਦਿਨ ਸ਼ਨੀਵਾਰ ਸ਼ਾਮ 7:45 ਦੀ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਹਿੰਦੀ ਫਿਲਮੀ ਅਦਾਕਾਰ ਅਨਿਲ ਕਪੂਰ ਦੀ ਜ਼ਿੰਦਗੀ ਦੇ ਬਾਰੇ। ਪ੍ਰੋਗਰਾਮ ਦੀ ਵਾਚਕ ਅਤੇ ਸੰਪਾਦਨ ਕਮਲ ਸਿੱਧੂ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ 6 ਜੂਨ ਸ਼ਾਮ 7:45 ਦੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ।
1: ਸਰੋਤਿਓ, ਆਕਾਸ਼ਵਾਣੀ ਐਫਐਮ ਬਠਿੰਡਾ ਤੋਂ ਹਰ ਸ਼ਨੀਵਾਰ ਸਵੇਰੇ 10:30 ਤੁਸੀਂ ਸੁਣਦੇ ਹੋ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ, ਤੇ ਇਸ ਵਾਰ ਮਿਤੀ 6 ਜੂਨ ਦਿਨ ਸ਼ਨੀਵਾਰ ਨੂੰ ਤੁਹਾਡੀ ਮੁਲਾਕਾਤ ਕਰਵਾਵਾਂਗੇ ਉੱਗੇ ਗੀਤਕਾਰ ਅਤੇ ਨਾਵਲਕਾਰ ਹੰਸ ਸਿੰਘ ਸੋਹੀ ਹੋਰਾਂ ਦੇ ਨਾਲ।
2: ਬੋਲੀ ਜਾਂ ਬੋਲੀ ਸਾਡੇ ਨਾਲ ਨਾ ਵਸਦਾ ਰਹਿ ਅੱਖੀਆਂ ਦੇ ਕੋਲ ਵੇ

0: ਸੋ ਸੁਣਨਾ ਨਾ ਭੁੱਲਣਾ ਇਹ ਮੁਲਾਕਾਤ ਪ੍ਰੋਗਰਾਮ ਸੁਖਨ ਦੇ ਵਾਰਸ ਦੇ ਤਹਿਤ ਮਿਤੀ 6 ਜੂਨ ਦਿਨ ਸ਼ਨੀਵਾਰ ਸਵੇਰੇ 10:30 ਵਜੇ।
1: ਜੀ ਦੋਸਤੋ, ਸਿਲਸਿਲਾ ਮਾਰਨਿੰਗ ਕੁਇਜ਼ ਦੇ ਵਿੱਚ ਇੱਕ ਹੋਰ ਕਾਲਰ ਆਏ ਨੇ ਤੇ ਦੇਖਦੇ ਹਾਂ ਜੀ ਕੌਣ ਨੇ। ਹੈਲੋ ਹੈਲੋ
2: ਹੈਲੋ,
1: ਹਾਂਜੀ ਕੌਣ ਜੀ?
2: ਸੁਖਜੀਤ ਕੌਰ ਜੀ, ਬਲਵਾਨਾ ਜ਼ਿਲ੍ਹਾ ਬਠਿੰਡਾ ਤੋਂ।
1: ਸੁਖਜੀਤ, ਪਹਿਲਾਂ ਤੁਹਾਨੂੰ ਇੱਕ ਕੰਪਲੀਮੈਂਟ ਦੇਵਾਂਗੀ, ਤੁਹਾਡੀ ਆਵਾਜ਼ ਬਹੁਤ ਹੀ ਪਿਆਰੀ ਹੈ।
2: ਥੈਂਕ ਯੂ ਮੈਮ।
1: ਤੇ ਕੀ ਕਰਦੇ ਹੋ ਸੁਖਜੀਤ?
2: ਮੈਮ 4th ਕਲਾਸ ਤੋਂ ਪੜ੍ਹਦੇ ਹਾਂ ਜੀ।
1: 4th ਕਲਾਸ ਦੇ ਵਿੱਚ ਪੜ੍ਹਦੇ ਹੋ?
2: ਇਹ ਪੜ੍ਹਦੀ ਹੈ ਤੂੰ?
1: ਪਿੱਛੇ ਕੌਣ ਬੋਲ ਰਿਹਾ?
2: ਉਹ ਤਾਂ ਜੀ ਮੇਰਾ ਭਰਾ ਜੀ।
1: ਉਹ ਤੁਹਾਡੇ ਤੋਂ ਛੋਟਾ ਹੈ ਵੱਡਾ ਹੈ?
2: ਹਾਂਜੀ
1: ਵੱਡਾ ਹੈ।
2: ਛੋਟਾ ਜੀ?
1: ਛੋਟਾ ਹੈ ਜੀ। ਚਲੋ ਕੋਈ ਗੱਲ ਨੀ, ਤੇ ਤੁਹਾਡੇ ਤੋਂ ਤਾਂ ਹੁਣ ਸੌਖਾ ਜਿਹਾ ਸਵਾਲ ਪੁੱਛਣਾ ਪਊਗਾ। 4th 'ਚ ਤੁਸੀਂ ਪੜ੍ਹਦੇ ਹੋ ਵੈਸੇ, ਹੈਨਾ?
2: ਹਾਂਜੀ।
1: ਤੇ ਕੀ ਕਿਹੜਾ ਸਬਜੈਕਟ ਵਧੀਆ ਲੱਗਦਾ ਤੁਹਾਨੂੰ?
2: ਪੰਜਾਬੀ ਵੀ ਜੀ ਤੇ ਹਿੰਦੀ ਵੀ ਜੀ।
1: ਚਲੋ, ਪੰਜਾਬੀ ਦੀ ਲਿਪੀ ਦਾ ਨਾਮ ਦੱਸ ਦੋ, ਜਿਹੜੀ ਪੰਜਾਬੀ ਭਾਸ਼ਾ ਹੈ ਉਸ ਕਿਸ ਲਿਪੀ 'ਚ, ਉਹਦੀ ਲਿਪੀ ਦੱਸ ਦੋ।
2: ਗੁਰਮੁਖੀ ਲਿਪੀ ਜੀ।
1: ਗੁਰਮੁਖੀ ਲਿਪੀ, ਤੇ ਤੁਹਾਡੇ ਲਈ ਅਸੀਂ ਤਾੜੀਆਂ ਵਜਾ ਦਿੰਦੇ ਹਾਂ ਜੀ। ਤੇ ਸੁਖਜੀਤ, ਦੂਜਾ ਸਵਾਲ ਵੀ ਮੈਂ ਤੁਹਾਨੂੰ ਪੁੱਛ ਲੈਣੀ ਹੈ, ਠੀਕ ਹੈ? ਸੌਖਾ ਜਿਹਾ ਹੀ ਪੁੱਛੂੰਗੀ, ਤੇ ਤੁਸੀਂ ਮੈਨੂੰ ਦੱਸਣਾ ਹੈ ਕਿ ਪਾਣੀ ਦਾ ਰਸਾਇਣਿਕ ਸੂਤਰ ਕੀ ਹੁੰਦਾ?
2: H2O ਜੀ।
1: ਵਾਹ ਜੀ ਵਾਹ, ਤੇ ਤੁਹਾਡੇ ਵਾਸਤੇ ਦੁਬਾਰਾ ਫੇਰ ਤਾੜੀਆਂ ਵੱਜਣਗੀਆਂ ਜੀ। ਤੇ ਸੁਖਜੀਤ, ਵੈਸੇ ਤਾਂ ਥੋੜੇ ਵੱਡੇ ਬੱਚੇ ਹੋਣੇ ਚਾਹੀਦੇ, ਪਰ ਤੁਸੀਂ ਛੋਟੇ ਜਿਹੇ ਹੋ, ਤੁਸੀਂ ਵੀ ਵਿਨਰ ਬਣ ਸਕਦੇ ਹੋ, ਕੋਈ ਗੱਲ ਨੀ। ਤੇ ਤੁਹਾਨੂੰ ਦੱਸੋ ਕਿ ਤੁਸੀਂ ਵਿਨਰ ਬਣ ਚੁੱਕੇ ਹੋ, ਤੁਹਾਨੂੰ ਕਿੱਦਾਂ ਲੱਗ ਰਿਹਾ?
2: ਬਹੁਤ ਵਧੀਆ ਜੀ।
1: ਬਹੁਤ ਵਧੀਆ, ਫਿਰ ਭੰਗੜਾ ਸ਼ੰਗੜਾ ਪਾਓਗੇ? ਚਲੋ ਫਿਰ, ਕਿਹੜਾ ਸਿੰਗਰ ਤੁਸੀਂ ਸੁਣਦੇ ਹੋ ਮੈਨੂੰ ਦੱਸ ਦਿਓ, ਤੇ ਮੈਂ ਗੀਤ ਜ਼ਰੂਰ ਵਜਾਉਂਗੀ ਤੁਹਾਡੇ ਵਾਸਤੇ।
2: ਸਿੱਧੂ ਮੂਸੇਵਾਲਾ ਜੀ।
1: ਨਾ, ਸਿੱਧੂ ਮੂਸੇਵਾਲੇ ਦੇ ਗੀਤ ਹੈ ਨਹੀਂ ਸਾਡੇ ਕੋਲੇ। ਤੁਸੀਂ ਐਂ ਕਹਿ ਦਿਓ ਕਿ ਮੈਡਮ ਜੀ ਤੁਸੀਂ ਆਪਣੀ ਚੋਇਸ ਦਾ ਸੁਣਾ ਦਿਓ। ਗੁਰਨਾਮ ਭੁੱਲਰ ਦਾ? ਚਲੋ ਕੋਈ ਗੱਲ ਨੀ, ਗੁਰਨਾਮ ਭੁੱਲਰ ਦਾ ਗੀਤ ਮੈਂ ਤੁਹਾਡੇ ਲਈ ਜ਼ਰੂਰ ਵਜਾਉਂਗੀ। ਤੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਬੇਟਾ ਬਹੁਤ ਬਹੁਤ ਤੁਹਾਡਾ ਸ਼ੁਕਰੀਆ।
2: ਥੈਂਕ ਯੂ ਮੈਮ
1: ਜੀ। ਜੀ ਇਹ ਸੀ ਜੀ ਛੋਟੀ ਜੀ ਸੁਖਜੀਤ, ਤੇ ਵਿਨਰ ਇਹ ਵੀ ਬਣ ਗਈ ਹੈ। ਤੇ ਸਰੋਤਿਓ, ਇਸੇ ਤਰ੍ਹਾਂ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਜਿਹੜੇ ਬੱਚੇ

ਲੈਂਦੇ ਤੇ ਉਹ ਫੋਨ ਮਿਲਾਓ। ਛੋਟੇ ਬੱਚਿਆਂ ਨੂੰ ਵੀ ਮੈਂ ਨਿਰਾਸ਼ ਨਹੀਂ ਕਰੂੰਗੀ ਕਿ ਉਹ ਇੰਨੇ ਸ਼ੌਂਕ ਨਾਲ ਅਗਰ ਸਾਨੂੰ ਕਾਲ ਮਿਲਾ ਰਿਹਾ, ਪਰ ਬਜ਼ੁਰਗਾਂ ਤੋਂ ਅੱਜ ਮੈਂ ਮਾਫ਼ੀ ਮੰਗੂਗੀ। ਬਜ਼ੁਰਗਾਂ ਦੇ ਮੈਂ ਬਹੁਤ ਸਾਰੇ ਕਾਲ ਅੱਜ ਉਹਨਾਂ ਤੋਂ ਮਾਫ਼ੀ ਮੰਗ ਕੇ ਕੱਟੇ ਹੈ, ਅਤੇ ਤੁਸੀਂ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ, ਜਿਹੜੇ ਕਿ ਕੋਈ 20-22 ਸਾਲ ਦੇ ਜਿਹੜੇ ਯੰਗਸਟਰਸ ਹੈ, ਕੋਈ 18 ਸਾਲ ਦਾ ਬੱਚਾ ਹੈ ਜਿਹੜਾ ਕਿ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਿਹਾ, ਤੁਸੀਂ ਉਸ ਨੂੰ ਮੌਕਾ ਦਿਓ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 7 ਜੂਨ, ਦਿਨ ਐਤਵਾਰ, ਸ਼ਾਮ 5 ਵਜੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਇਸ ਵਾਰੀ ਸੁਣੋਗੇ ਇੱਕ ਰੂਹਾਨੀ ਅਤੇ ਲੋਕ ਵਿਰਸੇ ਨਾਲ ਜੁੜਿਆ ਕਿੱਸਾ ਨਲ ਦਮਯੰਤੀ।

0: ਪੰਜਾਬ ਦੀਆਂ।
1: ਜੀ ਦੋਸਤੋ, ਪ੍ਰੋਗਰਾਮ ਸੱਜਰੀ ਸਵੇਰ, ਮੈਂ ਤੁਹਾਡੇ ਨਾਲ ਦੀਪਾ ਛਾਬੜਾ। ਸਮਾਂ 7:41 ਦਾ ਅਤੇ ਮੋਰਨਿੰਗ ਕੁਇਜ਼ ਦੇ ਵਿੱਚ ਇੱਕ ਹੋਰ ਬੱਚਾ ਪਾਰਟੀਸੀਪੇਟ ਕਰਨਾ ਚਾਹੁੰਦਾ, ਦੇਖਦੇ ਹਾਂ ਜੀ ਕੌਣ ਹੈ। ਹੈਲੋ।
2: ਹੈਲੋ,
1: ਹਾਂਜੀ ਨਮਸਕਾਰ, ਨਾਮ ਦੱਸ ਦਿਓ ਆਪਣਾ।
2: ਮੈਮ ਜਸਨੂਰ ਕੌਰ।
1: ਜਸਨੂਰ, ਬਹੁਤ ਹੀ ਪਿਆਰਾ ਨਾਮ ਹੈ। ਜਸਨੂਰ ਕੀ ਮੀਨਿੰਗ ਹੁੰਦਾ ਜਸਨੂਰ ਦਾ?
2: ਨਹੀਂ ਪਤਾ ਮੈਮ।
1: ਨਹੀਂ ਪਤਾ, ਚਲੋ ਇਹ ਆਪਣੇ ਮੰਮੀ ਪਾਪਾ ਨੂੰ ਜ਼ਰੂਰ ਪੁੱਛਿਓ, ਕਿਉਂਕਿ ਨੂਰ ਦਾ ਮਤਲਬ ਤਾਂ ਮੈਨੂੰ ਹੈ ਨਾ, ਨੂਰ ਮਤਲਬ ਤੁਹਾਡੇ ਚਿਹਰੇ ਤੇ ਇੱਕ ਨਾ ਰੱਬ ਦਾ ਨੂਰ ਹੁੰਦਾ, ਇੱਕ ਚਮਕ ਹੁੰਦੀ ਹੈ, ਮੈਨੂੰ ਲੱਗਦਾ ਤੁਹਾਡੇ ਚਿਹਰੇ ਤੇ ਵੀ ਹੋਏਗੀ, ਹੈ ਨਾ। ਚਲੋ ਤੇ ਤੁਸੀਂ ਫਿਰ ਮੋਰਨਿੰਗ ਕੁਇਜ਼ ਦੇ ਵਿੱਚ ਹਿੱਸਾ ਲਿੱਤਾ ਹੈ ਨਾ। ਛੁੱਟੀਆਂ ਚੱਲ ਰਹੀਆਂ ਤੇ ਕੀ ਕਰ ਰਹੇ ਹੋ ਛੁੱਟੀਆਂ ਦੇ ਵਿੱਚ? ਪੜ੍ਹਾਈ ਪੜੂਈ ਕਰ ਰਹੇ ਹੋ ਕਿ ਮਸਤੀ ਕਰ ਰਹੇ ਹੋ? ਠੀਕ ਹੈ ਠੀਕ ਹੈ। ਚਲੋ ਬੇਟਾ ਤੁਸੀਂ ਮੈਨੂੰ ਦੱਸ ਦੇਣਾ ਇੱਕ ਇਸ ਤਰ੍ਹਾਂ ਦੇ ਰੁੱਖ ਦਾ ਨਾਂ, ਇੱਕ ਰੁੱਖ ਦਾ ਨਾਂ ਤੁਸੀਂ ਦੱਸਣਾ ਜਿਹੜਾ 24 ਘੰਟੇ ਆਕਸੀਜਨ ਦਿੰਦਾ ਸਾਨੂੰ।
2: ਮੈਮ ਪਿੱਪਲ।
1: ਪਿੱਪਲ, ਵੈਰੀ ਗੁੱਡ, ਤੇ ਤੁਹਾਡੇ ਲਈ ਤਾੜੀਆਂ ਅਸੀਂ ਵਜਾਵਾਂਗੇ। ਤੇ ਜਸਨੂਰ ਪਹਿਲੇ ਸਵਾਲ ਦਾ ਤੁਸੀਂ ਸਹੀ ਜਵਾਬ ਦਿੱਤਾ ਤੇ ਹੁਣ ਮੈਨੂੰ ਦੱਸੋ ਕਿ ਥੋੜੀ ਦੇਰ ਪਹਿਲਾਂ ਮੈਂ ਪਾਣੀ ਦਾ ਰਸਾਇਣਿਕ ਸੂਤਰ ਪੁੱਛਿਆ ਸੀ, ਤੁਹਾਨੂੰ ਵੀ ਪਤਾ ਹੋਏਗਾ ਪਾਣੀ ਦਾ ਰਸਾਇਣਿਕ ਸੂਤਰ?
2: ਪਾਣੀ ਦਾ ਮੈਮ
1: ਹਾਂ
2: H2O।
1: ਤੇ ਤੁਸੀਂ ਮੈਨੂੰ ਦੱਸਣਾ ਕਿ ਐਚ ਕਿਸ ਨੂੰ ਰਿਪ੍ਰੇਜ਼ੈਂਟ ਕਰਦਾ ਹੈ ਤੇ O ਕਿਸ ਨੂੰ ਰਿਪ੍ਰੇਜ਼ੈਂਟ ਕਰਦਾ ਹੈ?
2: H ਹਾਈਡਰੋਜਨ ਨੂੰ, O ਆਕਸੀਜਨ
1: ਨੂੰ। ਵਾਹ ਜੀ ਵਾਹ, ਬਹੁਤ ਵਧੀਆ, ਤੇ ਤੁਹਾਡੇ ਲਈ ਅਸੀਂ ਦੁਬਾਰਾ ਤਾੜੀਆਂ ਵਜਾਵਾਂਗੇ। ਤੇ ਜਸਨੂਰ ਤੁਸੀਂ ਵੀ ਵਿਨਰ ਬਣ ਚੁੱਕੇ ਹੋ ਸਾਡੇ ਮਾਰਨਿੰਗ ਕੁਇਜ਼ ਦੇ ਵਿੱਚ, ਤੇ ਆਪਣਾ ਪਸੰਦੀਦਾ ਜਿਹੜਾ ਗਾਇਕ ਦੱਸ ਦਿਓ, ਮੈਂ ਗੀਤ ਜ਼ਰੂਰ ਚਲਾਉਂਗੀ ਤੁਹਾਡੇ ਵਾਸਤੇ।
2: ਮੈਮ ਪਾਲੀ ਦੇ ਤਾਲੀਆ।
1: ਪਾਲੀ ਦੇ ਤਵਾਲੀਆ ਦਾ ਜ਼ਰੂਰ ਗੀਤ ਮੈਂ ਚਲਾਉਂਗੀ, ਤੇ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਸ਼ੁਕਰੀਆ ਬੇਟਾ।
2: ਥੈਂਕ ਯੂ ਮੈਮ।

0: ਕਰਮਾ ਵਾਲਾ ਤੂੰ ਵੇ ਜੱਟੀ ਕਰਮਾ ਚ ਤੇਰੇ ਜੀ, ਬਿਲਕੁਲ ਬਹੁਤ ਹੀ ਖੂਬਸੂਰਤ ਗੀਤ ਦੀ ਫਰਮਾਇਸ਼ ਕੀਤੀ ਸੀ ਸਾਡੇ ਇੱਕ ਛੋਟੇ ਜਿਹੇ ਵਿਨਰ ਨੇ ਗੁਰਨਾਮ ਭੁੱਲਰ ਜੀ ਦੇ ਗੀਤ ਦੀ, ਤੇ ਗੀਤ ਅਸੀਂ ਵਜਾਤਾ ਤੇ ਅਗਲਾ ਜਿਹੜਾ ਕਾਲਰ ਹੈ ਉਹ ਵੀ ਆ ਚੁੱਕਾ ਜੀ, ਦੇਖ ਲੈਂਦੇ ਹਾਂ ਕੌਣ ਹੈ। ਹੈਲੋ,
1: ਹਾਂਜੀ
0: ਹਾਂਜੀ, ਨਾਮ ਦੱਸ ਦੋ ਆਪਣਾ।
1: ਜੈਸਮੀਨ।
0: ਜੈਸਮੀਨ, ਆਵਾਜ਼ ਗੂੰਜ ਰਹੀ ਹੈ, ਤੁਸੀਂ ਰੇਡੀਓ ਪਲੀਜ਼ ਬੰਦ ਕਰ ਦਿਓ।
1: ਹਾਂਜੀ
0: ਹਾਂਜੀ ਜਸਵੀਨ,

0: ਤੇਰਾ ਰੇਡੀਓ ਦੀ ਆ, ਰੇਡੀਓ ਤੇ ਜਦੋਂ ਵੀ ਤੁਸੀਂ ਕਾਲ ਲਗਾਉਣੀ ਹੈ ਤਾਂ ਰੇਡੀਓ ਬੰਦ ਕਰ ਦੇਣਾ, ਕਿਉਂਕਿ ਨਾ ਫਿਰ ਆਵਾਜ਼ ਗੂੰਜਣ ਲੱਗ ਜਾਂਦੀ ਹੈ, ਤੇ ਘਰਦਿਆਂ ਨੂੰ ਵੀ ਕਹੋ ਥੋੜਾ ਜਿਹਾ ਮੂੰਹ ਤੇ ਉਂਗਲ ਰੱਖ ਲੈਣ। ਰੇਡੀਓ ਹਲੇ ਚੱਲ ਰਿਹਾ ਤੇ ਮੈਨੂੰ ਕਾਲ ਕੱਟਣੀ ਨਾ ਪੈ ਜੇ ਬੇਟਾ ਤੁਹਾਡੀ, ਪਲੀਜ਼ ਰੇਡੀਓ ਬੰਦ ਕਰ ਦੋ ਜਾਂ ਤੁਸੀਂ ਕਿਤੇ ਸਾਈਡ ਤੇ ਆ ਜਾਓ।
1: ਹਾਂਜੀ ਬੋਲੋ।
0: ਮੈਨੂੰ ਅੱਜ ਪਤਾ ਕੀ ਲੱਗ ਰਿਹਾ ਜੈਸਮੀਨ, ਜਿੰਨੀਆਂ ਵੀ ਮੈਂ ਕਾਲਸ ਮਿਲਾਈਆਂ, ਇੱਕ ਪਹਿਲੇ ਵੀ ਬੱਚੇ ਨੇ ਕਾਲ ਕੀਤਾ ਤੇ ਉਹਦੇ ਘਰ ਦੇ ਉਹਨੂੰ ਪਰੇਸ਼ਾਨ ਕਰ ਰਹੇ ਸੀ, ਤੇ ਮੈਨੂੰ ਲੱਗਦਾ ਕਿ ਬੱਚੇ ਹੁਣ ਸਿਆਣੇ ਹੋ ਗਏ ਤੇ ਮਾਪੇ ਉਹ ਨਿਆਣੇ ਹੋ ਗਏ।
1: ਹਾਂਜੀ ਕੀ ਕਹਿ ਸਕਦੇ ਹਾਂ, ਜ਼ਮਾਨਾ ਬਦਲ ਗਿਆ।
0: ਜ਼ਮਾਨਾ ਬਦਲ ਗਿਆ। ਚਲੋ ਜੈਸਮੀਨ ਕਿਹੜੀ ਕਲਾਸ ਪੜ੍ਹਦੇ ਹੋ ਬੇਟਾ?
1: 11th।
0: 11th ਚ ਤੇ ਕੀ ਸਬਜੈਕਟ ਲਿੱਤੇ?
1: ਮੈਡੀਕਲ।
0: ਮੈਡੀਕਲ ਲਿੱਤਾ ਹੈ, ਵੈਰੀ ਗੁੱਡ। ਡਾਕਟਰ ਬਣੋਗੇ ਫਿਰ?
1: ਹਾਂਜੀ।

0: ਜੀ ਦੋਸਤੋ, ਪ੍ਰੋਗਰਾਮ ਸਜਰੀ ਸਵੇਰ ਤੇ ਸਜਰੀ ਸਵੇਰ ਦੇ ਵਿੱਚ ਇੱਕ ਛੋਟੇ ਜਿਹੇ ਪਿਆਰੇ ਜਿਹੇ ਕਾਲਰ ਹੋਰ ਜੁੜੇ ਨੇ, ਦੇਖ ਲੈਂਦੇ ਹਾਂ ਜੀ ਕੌਣ ਨੇ। ਹੈਲੋ
1: ਹੈਲੋ,
0: ਹਾਂਜੀ, ਨਾਮ ਦੱਸ ਦੋ ਆਪਣਾ।
1: ਨਾਮ
0: ਜਗਤੇਜ। ਜਗਤੇਜ, ਮੈਂ ਠੀਕ ਬੋਲ ਰਹੀ ਹਾਂ ਬੇਟਾ? ਜਗਤੇਜ।
1: ਨਾਮ ਜਗਤੇਜ।
0: ਜਗਤੇਜ।
1: ਨਾਮ ਜਗਤੇਜ।
0: ਚਲੋ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਤੇ ਤੁਸੀਂ ਅੱਜ ਫਿਰ ਕੁਇਜ਼ ਦੀ ਤਿਆਰੀ ਕੀਤੀ ਹੈ?
1: ਯੈਸ ਮੈਮ।
0: ਛੁੱਟੀਆਂ 'ਚ ਇੰਨੀ ਛੇਤੀ ਉੱਠ ਜਾਂਦੇ ਹੋ? ਚਲੋ, ਮੈਂ ਤੁਹਾਡੇ ਤੋਂ ਸੌਖਾ ਜਿਹਾ ਕੁਐਸਚਨ ਪੁੱਛਣ ਲੱਗੀ ਹਾਂ। ਟੀਚਰਸ ਡੇ ਤੁਸੀਂ ਮਨਾ ਦੇ ਦੱਸ ਦੇਣਾ, ਟੀਚਰਸ ਡੇ ਅਸੀਂ ਕਿਹੜੇ ਦਿਨ ਮਨਾਉਂਦੇ ਹਾਂ? ਟੀਚਰਸ ਵਾਸਤੇ। ਹਾਂਜੀ
1: ਮੈਮ, 5।
0: ਅੱਗੇ
1: ਕੁਐਸਚਨ ਸੀ,
0: ਟੀਚਰਸ ਡੇ ਕਿਹੜੇ ਦਿਨ ਮਨਾਉਂਦੇ ਹਾਂ, ਹੈ ਨਾ, ਕਿਹੜੀ ਤਰੀਕ ਨੂੰ, ਕਿਹੜੇ ਮਹੀਨੇ ਨੂੰ?
1: ਸਤੰਬਰ।
0: ਵਾਹ ਜੀ ਵਾਹ, ਬਹੁਤ ਵਧੀਆ, ਤੇ ਤੁਹਾਡੇ ਲਈ ਤਾੜੀਆਂ ਅਸੀਂ ਵਜਾਵਾਂਗੇ। ਤੇ ਜਗਤੇਜ ਜੀ, ਤੁਸੀਂ ਦੂਜਾ ਮੈਨੂੰ ਆਨਸਰ ਦੱਸ ਦੇਣਾ, ਇੰਡੀਆ ਦੇ ਦੋ ਗੁਆਂਢੀ ਮੁਲਕਾਂ ਦੇ ਨਾਂ ਦੱਸ ਦੇਣੇ ਤੁਸੀਂ।
1: ਮੈਮ ਪਾਕਿਸਤਾਨ, ਅਫਗਾਨਿਸਤਾਨ, ਮੈਮ ਚਾਈਨਾ।
0: ਬਹੁਤ ਵਧੀਆ, ਬਹੁਤ ਵਧੀਆ, ਤੇ ਅੱਜ ਛੋਟੇ ਛੋਟੇ ਬੱਚੇ ਵਿਨਰ ਬਣ ਰਹੇ ਆ ਸਾਡੇ ਪ੍ਰੋਗਰਾਮ ਦੇ ਵਿੱਚ, ਤੇ ਤੁਹਾਡੇ ਲਈ ਅਸੀਂ ਤਾੜੀਆਂ ਵਜਾਵਾਂਗੇ। ਤੇ ਹੁਣ ਫਟਾਫਟ ਆਪਣੀ ਸਿੰਗਰ ਦਾ ਨਾਂ ਦੱਸ ਦੋ, ਕਿਹੜੇ ਸਿੰਗਰ ਦਾ ਤੁਸੀਂ ਗੀਤ ਸੁਣੋਗੇ?
1: ਮੈਂ ਸਿੱਧੂ ਮੂਸੇਵਾਲਾ।
0: ਨਹੀਂ, ਸਿੱਧੂ ਮੂਸੇਵਾਲਾ ਦਾ ਗੀਤ ਅਸੀਂ ਨਹੀਂ ਚਲਾ ਸਕਦੇ ਪੁੱਤਰ, ਸਾਡੇ ਕੋਲ ਨਹੀਂ ਹੈਗਾ।

0: ਪਿੱਛੋਂ ਪਿੱਛੋਂ ਪਾਪਾ ਕੀ ਕਹਿ ਰਹੇ ਹੈ? ਕੁਲਦੀਪ ਮਾਣਕ ਦਾ, ਠੀਕ ਹੈ। ਕੁਲਦੀਪ ਮਾਣਕ ਦਾ ਗੀਤ ਤੁਹਾਡੇ ਲਈ ਮੈਂ ਜ਼ਰੂਰ ਵਜਾਉਂਗੀ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪੁੱਤਰ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਲਈ। ਖੂਬ ਪੜ੍ਹਾਈ ਕਰਨੀ ਹੈ, ਠੀਕ ਹੈ?
1: ਓਕੇ ਮੈਮ।
0: ਓਕੇ ਜੀ।

0: ਲਓ ਜੀ ਪ੍ਰੋਗਰਾਮ ਸੱਜੀ ਸਵੇਰ ਸਿਲਸਿਲਾ ਮਾਰਨਿੰਗ ਕੁਇਜ਼ ਸਮਾਂ 7:54 ਦਾ ਤੇ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ, ਦੇਖ ਲੈਂਦੇ ਹਾਂ ਜੀ ਕੌਣ ਨੇ। ਹੈਲੋ ਹੈਲੋ ਹੈਲੋ
1: ਹੈਲੋ
0: ਹਾਂਜੀ ਨਮਸਕਾਰ ਸਰ, ਕੌਣ ਬੋਲ ਰਹੇ ਹੋ?
1: ਮੈਮ ਨਮਸਕਾਰ ਜੀ, ਰਾਜ ਸਿੰਘ ਬੋਲਦਾ ਜੀ, ਡਿਸਟ੍ਰਿਕਟ ਬਰਨਾਲਾ ਜੀ, ਪਿੰਡ ਬਰੋੜਾ।
0: ਰਾਜ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਤੇ ਸਿਲਸਿਲਾ ਮਾਰਨਿੰਗ ਕੁਇਜ਼ ਦੇ ਵਿੱਚ ਤੁਸੀਂ ਭਾਗ ਲੈਣ ਆਏ ਹੋ।
1: ਹਾਂਜੀ ਹਾਂਜੀ ਮੈਡਮ, ਹਾਂਜੀ। ਇੱਕ ਨਾ ਮੈਮ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ ਜੀ ਮੈਨੂੰ।
0: ਆਵਾਜ਼ ਘੱਟ ਆ ਰਹੀ ਹੈ?
1: ਹਾਂਜੀ।
0: ਨਹੀਂ ਮੇਰੇ ਵੱਲੋਂ ਤਾਂ ਫੁੱਲ ਹੈ, ਹੁਣ ਦੇਖੋ।
1: ਹਾਂ ਠੀਕ ਹੈ ਜੀ, ਹੁਣ ਕੁਛ ਹੱਦ ਤੱਕ
0: ਠੀਕ ਹੈ, ਠੀਕ ਹੈ,
1: ਕਿਉਂਕਿ ਮੈਂ ਫੋਨ ਹੀ ਆਨ ਕਰਿਆ ਹੈਗਾ, ਬਾਕੀ ਬੰਦ ਹੈ ਸਭ ਕੁਛ।
0: ਜੀ ਜੀ ਜੀ, ਨਹੀਂ ਉਹ ਤਾਂ ਮੈਨੂੰ ਪਤਾ ਲੱਗ ਗਿਆ, ਕਿਉਂਕਿ ਆਵਾਜ਼ ਜਦੋਂ ਨਾ ਗੂੰਜੇ ਤਾਂ ਅਸੀਂ ਸਮਝ ਜਾਂਦੇ ਹਾਂ, ਤੇ ਤੁਸੀਂ ਮੈਨੂੰ ਜਲਦੀ ਨਾਲ ਲਾ, ਕਿਉਂਕਿ ਸਮਾਂ ਆਪਣੇ ਕੋਲ ਥੋੜਾ ਹੀ ਰਹਿ ਗਿਆ। ਤੁਸੀਂ ਮੈਨੂੰ ਦੱਸ ਦੇਣਾ ਵਰਲਡ ਐਨਵਾਇਰਨਮੈਂਟ ਡੇ ਅਸੀਂ ਕਦੋਂ ਮਨਾਉਂਦੇ ਹਾਂ?
1: 5 ਜੂਨ ਨੂੰ ਜੀ ਮੈਡਮ।
0: 5 ਜੂਨ ਨੂੰ ਮਨਾਉਂਦੇ ਹਾਂ, ਤੇ ਤਾੜੀਆਂ ਤੁਹਾਡੇ ਲਈ ਮੈਂ ਵਜਾਤੀ ਹਾਂ ਜੀ।
1: ਥੈਂਕ ਯੂ ਜੀ।
0: ਜੀ ਤੇ ਉਸ ਤੋਂ ਬਾਅਦ ਹੁਣ ਦੂਜਾ ਸੌਖਾ ਜਿਹਾ ਸਵਾਲ ਤੁਹਾਡੇ ਤੋਂ ਮੈਂ ਪੁੱਛਣ ਲੱਗੀ ਹਾਂ। IPL ਦੇਖਦੇ ਹਾਂ ਤੁਸੀਂ? ਚਲੋ ਫਿਰ ਵਿਨਰ ਤਾਂ ਪਤਾ ਹੀ ਹੋਣਾ, ਵਿਨਰ ਦੱਸ ਦੋ ਮੈਨੂੰ IPL 2026 ਦੇ ਵਿਨਰ ਦਾ, ਵਿਨਰ ਟੀਮ ਦਾ ਨਾਂ ਦੱਸ ਦੇਣਾ ਤੁਸੀਂ।
1: ਟੀਮ ਦਾ ਜੀ?
0: ਹਾਂਜੀ
1: ਮੈਡਮ, ਟੀਮ ਜਿਹੜੀ ਹੈਗੀ ਜੀ ਆਪਣੀ ਦੀ, ਆਪਣੇ ਵਿਰਾਟ ਕੋਹਲੀ ਦੀ ਬਣੀ ਹੈ ਟੀਮ ਦਾ ਨਾਮ, ਜਿਹੜੀ ਵਿਨਰ ਬਣੀ ਹੈ IPL ਦੀ।
0: ਹਾਂ ਹਾਂ ਨਾਮ ਦੱਸ ਦੋ।
1: ਨਾਮ
0: ਨਹੀਂ ਆ ਰਿਹਾ, ਕੋਈ ਗੱਲ ਨੀ ਕੋਈ ਗੱਲ ਨੀ, ਤੁਸੀਂ 1.5 ਕਵਿਨਰ ਤੁਸੀਂ ਬਣ ਗਏ ਹੋ, ਤੇ ਇਹਦਾ ਜਿਹੜਾ ਜਵਾਬ ਤੁਸੀਂ ਸੁਣਿਓ ਰੇਡੀਓ ਤੇ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਲਈ।
1: ਓਕੇ ਜੀ, ਓਕੇ, ਥੈਂਕ ਯੂ ਮੈਮ।
0: ਤੇ ਲਓ ਜੀ, ਇਹਨਾਂ ਨੇ ਦੱਸਿਆ ਵਿਰਾਟ ਕੋਹਲੀ ਦੀ ਟੀਮ, ਪਰ ਇਹ ਨਾਂ ਨਹੀਂ ਦੱਸ ਪਏ, ਤੇ ਨਾਂ ਸੀ ਜੀ RCB, ਯਾਨੀ ਕਿ ਰੋਇਲ ਚੈਲੈਂਜਰਸ ਬੈਂਗਲੁਰੂ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਹੈ ਜੀ। ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ, ਮੈਂ ਹਾਂ ਤੁਹਾਡੇ ਨਾਲ ਦੀਪਾ ਛਾਬੜਾ।

0: to win the Norway chess title in Oslo with a final round victory over Germany's Vincent Kaimer. Pragyanand, who began the day in third place, secured a crucial classical win worth 3 points to finish with 18 points and seal the title. The 20-year-old from Chennai achieved a feat that had eluded Indian chess legend Vishwanath Anand and reigning world champion Deeku Kesh since the tournament began in 2013. And now, for a look at today's newspapers, it's over to Tanvi Khurana.
1: Thank you, Shagun. Almost all the dailies quote the Prime Minister's statement regarding strong economic growth, with the Indian Express's headline being Financial Year 26 growth estimate raised to 7.7%. Momentum strong. The paper also adds to draw funds, prop rupee, government scraps FII capital gains withholding tax on bonds. While the Financial Express reports economy sprints to 7.8% growth in fourth quarter for 2026. The first tranche of India-US interim trade deal likely by mid-July, says Piyush Goyal, reports the Hindu Business Line. The Pioneer informs Shah vows zero tolerance on demographic shifts as he addressed BSF personnel at Lankamura border outpost. CBSE drops Co-EMS portal for re-evaluation with student and examination data migrated to infrastructure under the board's direct control, cites Hindustan Times. The Asian Age headlines, Putin says Russia ready to jointly build Su-57 stealth jet with India, suggests strong strategic partnership between the two countries. And finally, wind from Milky Way's black hole called Sagittarius A has been discovered after 5 decades of trying. Its wind is like a gentle breeze, not a hurricane. The wind has carved out a huge conical cavity in space, informs the Asian Age. And with that, it's back to you, Shagun.
0: Thank you, Tanvi. And now, before we end the bulletin, the headlines once again. Prime Minister Narendra Modi asserts Indian economy remains exceptionally strong despite global economic crisis. Reserve Bank of India eases regulatory norms for foreign portfolio investors in government securities to attract investment. India slams Pakistan for abusing its temporary membership of UN Security Council to peddle false narratives about Jammu and Kashmir. IMD forecasts extremely heavy rainfall in northern districts of Keralam until June 9. And Indian Grandmaster R. Pragyanan scripts history, becomes first Indian to win Norway chess title. And with that, we end the morning news. Have a nice day.
2: Namaskar, Akashwani. ਖਬਰਾਂ ਦੇ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਆਲਮੀ ਆਰਥਿਕ ਸੰਕਟ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਵਿਸ਼ੇਸ਼ ਰੂਪ ਨਾਲ ਮਜ਼ਬੂਤ ਬਣੀ ਹੋਈ ਹੈ ਰਿਜ਼ਰਵ ਬੈਂਕ ਨੇ ਨਿਵੇਸ਼ ਲਈ ਵਿਦੇਸ਼ੀ ਨਿਵੇਸ਼ਕਾਂ ਨੂੰ ਨਿਯਮਾਂ ਵਿੱਚ ਛੋਟ ਦਿੱਤੀ ਖੇਤੀਬਾੜੀ ਮੰਤਰਾਲੇ ਨੇ ਕਿਹਾ ਸੰਤੁਲਿਤ ਖਾਦਾਂ ਦੀ ਵਰਤੋਂ ਤੇ ਪਾਏਦਾਰ ਖੇਤੀ ਲਈ 9,42,000 ਤੋਂ ਵੱਧ ਕਿਸਾਨ ਖੇਤ ਬਚਾਓ ਅਭਿਆਨ ਚ ਸ਼ਾਮਲ ਹੋਏ ਭਾਰਤ ਨੇ ਜੰਮੂ ਕਸ਼ਮੀਰ ਮਾਮਲੇ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਅਸਥਾਈ ਮੈਂਬਰਸ਼ਿਪ ਦੀ ਦੁਰਵਰਤੋਂ ਕਰਨ ਲਈ ਪਾਕਿਸਤਾਨ ਦੀ ਨਿੰਦਾ ਕੀਤੀ ਅਤੇ ਸ਼ਤਰੰਜ ਵਿੱਚ ਗ੍ਰੈਂਡਮਾਸਟਰ ਆਰ ਪ੍ਰਗਿਆਨੰਦ ਨੇ ਨਾਰਵੇ ਸ਼ਤਰੰਜ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਸ਼ਵ ਵਿਆਪੀ ਆਰਥਿਕ ਸੰਕਟ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਦੀ ਬੁਨਿਆਦ ਬਹੁਤ ਮਜ਼ਬੂਤ ਬਣੀ ਹੋਈ ਹੈ ਉਨ੍ਹਾਂ ਕਿਹਾ ਕਿ ਦੇਸ਼ ਨੇ ਵਿੱਤੀ ਸਾਲ 2025-26 ਵਿੱਚ 7.7% ਦੀ ਮਜ਼ਬੂਤ ਵਿਕਾਸ ਦਰ ਦਰਜ ਕੀਤੀ ਹੈ ਸ੍ਰੀ ਮੋਦੀ ਨੇ ਕੱਲ੍ਹ ਸ਼ਾਮ ਦਮਨ 'ਚ ਲਗਭਗ 2,970 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦੀ ਇੱਕ ਲੜੀ ਦੀ ਸ਼ੁਰੂਆਤ ਕੀਤੀ ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ
3: ਵਰਸ 2025-26 ਮੈਂ ਭਾਰਤ ਨੇ 7.7% ਕੀ ਗ੍ਰੋਥ ਰੇਟ ਹਾਸਿਲ ਕੀ ਹੈ ਔਰ ਪਿਛਲਾ ਕੁਆਟਰ ਜੋ 31 ਮਾਰਚ ਕੋ ਖਤਮ ਹੁਆ ਉਸਮੇ ਵੀ ਭਾਰਤ ਕੀ ਗ੍ਰੋਥ 7.8% ਰਹੀ ਹੈ ਔਰ ਯੇ ਦੁਨੀਆ ਮੈਂ ਤੇਜ ਗਤੀ ਸੇ ਆਗੇ ਬੜਨੇ ਵਾਲੀ ਬੜੀ ਇਕਾਨਮੀ ਹੈ
2: ਇਸ ਮੌਕੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਅਰਥ ਵਿਵਸਥਾਵਾਂ 'ਚੋਂ ਇੱਕ ਹੈ ਉਨ੍ਹਾਂ ਨੇ ਨਾਗਰਿਕਾਂ ਨੂੰ ਭਰੋਸਾ ਦਿੱਤਾ ਕਿ ਦੇਸ਼ ਸੁਧਾਰ ਦੇ ਰਸਤੇ ਤੇ ਅੱਗੇ ਵਧੇਗਾ ਵਿਆਪਕ ਬੁਨਿਆਦੀ ਢਾਂਚਾ ਵਿਕਾਸ ਤੇ ਗਰੀਬਾਂ ਲਈ ਭਲਾਈ ਯੋਜਨਾਵਾਂ ਨੂੰ ਤਰਜੀਹ ਦੇਵੇਗਾ
3: ਇਹ ਜੋ ਵੈਸ਼ਵਿਕ ਸੰਕਟ ਚੱਲ ਰਿਹਾ ਹੈ ਇਹ ਦਿਖਾਤਾ ਹੈ ਕਿ ਐਨਰਜੀ ਕੇ ਮਾਮਲੇ ਮੇਂ ਆਤਮ ਨਿਰਭਰਤਾ ਕਿਤਨੀ ਜ਼ਰੂਰੀ ਹੈ

ਸ਼ੰਕਰ ਅੱਜ ਨਵੀਂ ਦਿੱਲੀ 'ਚ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ੀਰ ਖਨਾਲ ਨਾਲ ਗੱਲਬਾਤ ਕਰਨਗੇ। ਇਸ ਮੀਟਿੰਗ 'ਚ ਵਪਾਰ, ਨਿਵੇਸ਼, ਆਵਾਜਾਈ, ਊਰਜਾ ਤੇ ਲੋਕਾਂ ਨਾਲ ਸੰਪਰਕ ਸਮੇਤ ਕਈ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ। ਸ਼੍ਰੀ ਖਨਾਲ ਭਾਰਤ ਦੇ 3 ਦਿਨਾਂ ਦੌਰੇ ਤੇ ਨੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨੂੰ 5ਵੀਂ ਪੀੜ੍ਹੀ ਦੇ ਸਟਲਥ ਲੜਾਕੂ ਜਹਾਜ਼ ਸੁਖੋਈ SU-57 ਦੀ ਪੇਸ਼ਕਸ਼ ਕੀਤੀ ਹੈ ਤੇ ਭਾਰਤ ਵਿਚ ਇਸ ਦੇ ਸਾਂਝੇ ਉਤਪਾਦਨ ਦੀ ਤਜਵੀਜ਼ ਵੀ ਦਿੱਤੀ ਹੈ। ਸੈਂਟ ਪੀਟਰਸਬਰਗ ਅੰਤਰਰਾਸ਼ਟਰੀ ਆਰਥਿਕ ਮੰਚ ਦੌਰਾਨ ਉਨ੍ਹਾਂ ਨੇ ਕਿਹਾ ਕਿ ਰੂਸ SU-57 ਪ੍ਰੋਗਰਾਮ 'ਚ ਭਾਰਤ ਦੀ ਭਾਗੀਦਾਰੀ ਵਿੱਚ ਦਿਲਚਸਪੀ ਰੱਖਦਾ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਅੰਕ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਰੀਕ ਕੱਲ 7 ਜੂਨ ਤੱਕ ਵਧਾ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ CBSE ਨੇ ਕਿਹਾ ਕਿ ਵਿਦਿਆਰਥੀ ਹੁਣ ਐਤਵਾਰ ਅੱਧੀ ਰਾਤ ਤੱਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰ ਸਕਣਗੇ। ਪਹਿਲਾਂ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਰੀਕ ਅੱਜ 6 ਜੂਨ ਸੀ। CBSE ਨੇ ਸਾਰੇ ਯੋਗ ਵਿਦਿਆਰਥੀਆਂ ਨੂੰ ਵਧਾਏਗੀ ਆਖਰੀ ਤਰੀਕ ਨੂੰ ਧਿਆਨ 'ਚ ਰੱਖਦੇ ਨਿਰਧਾਰਤ ਸਮਾਂ ਹੱਦ ਦੇ ਅੰਦਰ ਅਰਜ਼ੀ ਪ੍ਰਕਿਰਿਆ ਪੂਰੀ ਕਰਨ ਦੀ ਅਪੀਲ ਕੀਤੀ ਹੈ। ਹਰਿਆਣਾ ਵਿਧਾਨ ਸਭਾ ਵੱਲੋਂ ਸੋਮਵਾਰ ਤੋਂ ਬੁੱਧਵਾਰ ਤੱਕ ਆਯੋਜਿਤ ਕੀਤੇ ਜਾਣ ਵਾਲੇ ਰਾਸ਼ਟਰਮੰਡਲ ਸੰਸਦੀ ਸੰਘ CPA ਇੰਡੀਆ ਰੀਜਨ ਨਾਰਥ ਜ਼ੋਨ 2 ਕਾਨਫਰੰਸ ਦੀਆਂ ਤਿਆਰੀਆਂ ਨੂੰ ਅੰਤਮ ਰੂਪ ਦੇਣ ਲਈ ਵੱਖ ਵੱਖ ਰਾਜ ਵਿਧਾਨ ਸਭਾਵਾਂ ਦੇ ਸੀਨੀਅਰ ਅਧਿਕਾਰੀਆਂ ਨੇ ਕੱਲ੍ਹ ਮੀਟਿੰਗ ਕੀਤੀ। ਵੀਡੀਓ ਕਾਨਫਰੰਸਿੰਗ ਰਾਹੀਂ ਉਨ੍ਹਾਂ ਨੇ ਪ੍ਰੋਗਰਾਮ ਦੇ ਪ੍ਰਬੰਧਾਂ ਤੇ ਵਿਸਥਾਰ ਨਾਲ ਚਰਚਾ ਕੀਤੀ। ਸ਼ਤਰੰਜ ਵਿੱਚ ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨੇ ਓਸਲੋ 'ਚ ਨਾਰਵੇ ਸ਼ਤਰੰਜ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਪ੍ਰਗਿਆਨਾਨੰਦ ਨੇ ਫਾਈਨਲ ਰਾਊਂਡ ਵਿੱਚ ਜਰਮਨੀ ਦੇ ਵਿਨਸੈਂਟ ਕੀਮਰ ਨੂੰ ਹਰਾਇਆ। ਇਹ ਖਿਤਾਬ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਬਣ ਗਏ ਨੇ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਅੱਜ ਤੋਂ ਸ਼ੁਰੂ ਹੋ ਰਿਹਾ ਕ੍ਰਿਕਟ ਟੈਸਟ ਮੈਚ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਅਫਗਾਨਿਸਤਾਨ ਨੇ ਆਪਣਾ ਪਹਿਲਾ ਟੈਸਟ ਮੈਚ 2018 ਵਿੱਚ ਭਾਰਤ ਖਿਲਾਫ ਖੇਡਿਆ ਸੀ। ਮੈਚ ਸਵੇਰੇ 9:30 ਸ਼ੁਰੂ ਹੋਵੇਗਾ। ਸੈਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਅੱਜ ਸ਼ਾਮੀ 6:30 ਬੰਗਲਾਦੇਸ਼ ਨਾਲ ਹੋਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਆਲਮੀ ਆਰਥਿਕ ਸੰਕਟ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਵਿਸ਼ੇਸ਼ ਰੂਪ ਨਾਲ ਮਜ਼ਬੂਤ ਬਣੀ ਹੋਈ ਹੈ। ਰਿਜ਼ਰਵ ਬੈਂਕ ਨੇ ਨਿਵੇਸ਼ ਲਈ ਵਿਦੇਸ਼ੀ ਨਿਵੇਸ਼ਕਾਂ ਨੂੰ ਨਿਯਮਾਂ ਵਿੱਚ ਛੋਟ ਦਿੱਤੀ। ਖੇਤੀਬਾੜੀ ਮੰਤਰਾਲੇ ਨੇ ਕਿਹਾ, ਸੰਤੁਲਿਤ ਖਾਦਾਂ ਦੀ ਵਰਤੋਂ ਤੇ ਪਾਏਦਾਰ ਖੇਤੀ ਲਈ 9,42,000 ਤੋਂ ਵੱਧ ਕਿਸਾਨ ਖੇਤ ਬਚਾਓ ਅਭਿਆਨ 'ਚ ਸ਼ਾਮਲ ਹੋਏ। ਭਾਰਤ ਨੇ ਜੰਮੂ ਕਸ਼ਮੀਰ ਮਾਮਲੇ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਅਸਥਾਈ ਮੈਂਬਰਸ਼ਿਪ ਦੀ ਦੁਰਵਰਤੋਂ ਕਰਨ ਲਈ ਪਾਕਿਸਤਾਨ ਦੀ ਨਿੰਦਾ ਕੀਤੀ ਤੇ ਸ਼ਤਰੰਜ ਵਿੱਚ ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨੇ ਨਾਰਵੇ ਸ਼ਤਰੰਜ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 8:40 ਦਾ ਤੇ ਹੁਣ ਪੇਸ਼ ਹੈ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ।

ਬਹੁਤ ਹੀ ਪਿਆਰਾ ਗੀਤ ਅਤੇ ਕਿਸੇ ਵੇਲੇ ਇਹ ਗੀਤ ਮੈਂ ਸਟੇਜ 'ਤੇ ਗਾਇਆ ਸੀ ਅਤੇ ਅੱਜ ਜਦੋਂ ਇਹ ਗੀਤ ਮੈਂ ਤੁਹਾਡੇ ਲਈ ਕੱਢਿਆ ਤਾਂ ਮੇਰਾ ਫਿਰ ਮਨ ਕਰ ਗਿਆ ਕਿ ਇਸ ਗੀਤ ਨੂੰ ਥੋੜ੍ਹਾ ਜਿਹਾ ਗੁਣਗੁਣਾ ਲਵਾਂ ਅਤੇ ਆਓ ਜੀ ਇਹ ਖੂਬਸੂਰਤ ਜਿਹਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ। ਫਿਲਮ ਹੈ ਜੀ ਲਲਕਾਰ, ਆਵਾਜ਼ ਹੈ ਮੁਹੰਮਦ ਰਫੀ ਦੀ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ।

ਕੁਮਾਰ ਸਾਨੂੰ ਤੇ ਆਦਿਤਯ ਨਾਰਾਇਣ ਦੀ ਆਵਾਜ਼ ਵਾਲੇ ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਇੱਥੇ ਹੀ ਸੰਪੂਰਨ ਹੁੰਦਾ। ਆਗਿਆ ਦਿਓ, ਦੀਪਾ ਨੂੰ ਰੱਬ ਰਾਖਾ। ਆਕਾਸ਼ਵਾਣੀ FM ਬਠਿੰਡਾ, ਸਮਾਂ 8:59 ਤੇ 44 ਸਕਿੰਟ ਦਾ, ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

0: ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਇਨਸਾਨ ਕੋਲ ਲਗਭਗ ਹਰ ਸੁਵਿਧਾ ਹੈ, ਪਰ ਸਕੂਨ ਸ਼ਾਇਦ ਪਹਿਲਾਂ ਨਾਲੋਂ ਘੱਟ। ਰੋਜ਼ਮਰ੍ਹਾ ਦੀ ਭੱਜ ਦੌੜ, ਮਾਨਸਿਕ ਤਣਾਅ ਅਤੇ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ, ਇਹ ਸਭ ਹੌਲੀ ਹੌਲੀ ਸਾਡੀ ਸਿਹਤ ਅਤੇ ਮਨ ਦੀ ਸ਼ਾਂਤੀ ਨੂੰ ਪ੍ਰਭਾਵਿਤ ਕਰ ਰਹੇ ਨੇ। ਅਜਿਹੇ ਸਮੇਂ ਵਿੱਚ ਦੁਨੀਆ ਮੁੜ ਇੱਕ ਪ੍ਰਾਚੀਨ ਭਾਰਤੀ ਪਰੰਪਰਾ ਵੱਲ ਦੇਖ ਰਹੀ ਹੈ, ਯੋਗ ਵੱਲ। ਯੋਗ ਜੋ ਸਿਰਫ ਕਸਰਤ ਨਹੀਂ, ਸਗੋਂ ਸਰੀਰ, ਮਨ ਅਤੇ ਆਤਮਾ ਨੂੰ ਸੰਤੁਲਿਤ ਕਰਨ ਦੀ ਇੱਕ ਕਲਾ ਹੈ। ਹਜ਼ਾਰਾਂ ਸਾਲਾਂ ਪੁਰਾਣਾ ਇਹ ਗਿਆਨ ਅੱਜ ਪੂਰੀ ਦੁਨੀਆ ਲਈ ਸਿਹਤ ਅਤੇ ਸ਼ਾਂਤੀ ਦਾ ਇੱਕ ਮਹੱਤਵਪੂਰਨ ਸਾਧਨ ਬਣ ਚੁੱਕਿਆ ਹੈ। ਆਕਾਸ਼ਵਾਣੀ ਪਟਿਆਲਾ ਦੇ ਇਸ ਵਿਸ਼ੇਸ਼ ਰੂਪਕ ਵਿੱਚ ਅਸੀਂ ਯੋਗ ਦੇ ਵੱਖ-ਵੱਖ ਪੱਖਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਸ ਦਾ ਇਤਿਹਾਸ, ਇਸ ਦਾ ਸੱਭਿਆਚਾਰਕ ਮਹੱਤਵ ਅਤੇ ਅੱਜ ਦੀ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਵਿੱਚ ਇਸ ਦੀ ਲੋੜ ਬਾਰੇ। ਮੈਂ ਹਾਂ ਰਿਪੁਦਮਨ ਸਿੰਘ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਦਾ ਵਿਸ਼ੇਸ਼ ਰੂਪਕ ਯੋਗ, ਸਰੀਰ, ਮਨ ਅਤੇ ਆਤਮਾ ਦਾ ਸੰਤੁਲਨ। ਯੋਗ ਦੀ ਪਰੰਪਰਾ ਹਜ਼ਾਰਾਂ ਸਾਲ ਪੁਰਾਣੀ ਮੰਨੀ ਜਾਂਦੀ ਹੈ। ਭਾਰਤੀ ਦਰਸ਼ਨ, ਅਧਿਆਤਮਿਕਤਾ ਅਤੇ ਜੀਵਨ ਸ਼ੈਲੀ ਵਿੱਚ ਯੋਗ ਦਾ ਖਾਸ ਸਥਾਨ ਰਿਹਾ। ਯੋਗ ਸ਼ਬਦ ਸੰਸਕ੍ਰਿਤ ਸ਼ਬਦ ਯੁੱਜ ਤੋਂ ਬਣਿਆ, ਜਿਸ ਦਾ ਅਰਥ ਹੈ ਜੋੜਨਾ, ਅਰਥਾਤ ਸਰੀਰ, ਮਨ ਅਤੇ ਆਤਮਾ ਦਾ ਮਿਲਾਪ। ਇਤਿਹਾਸਕਾਰਾਂ ਦੇ ਅਨੁਸਾਰ ਯੋਗ ਦੀ ਸ਼ੁਰੂਆਤ ਲਗਭਗ 5000 ਸਾਲ ਪਹਿਲਾਂ ਹੋਈ। ਸਿੰਧੂ ਘਾਟੀ ਸੱਭਿਆਚਾਰ ਦੀਆਂ ਮੋਹਰਾਂ ਉੱਤੇ ਵੀ ਧਿਆਨ ਮੁਦਰਾ ਵਿੱਚ ਬੈਠੀਆਂ ਆਕ੍ਰਿਤੀਆਂ ਮਿਲਦੀਆਂ ਨੇ। ਬਾਅਦ ਵਿੱਚ ਮਹਾਰਿਸ਼ੀ ਪਤੰਜਲੀ ਨੇ ਯੋਗ ਸੂਤਰ ਰਾਹੀਂ ਯੋਗ ਨੂੰ ਇੱਕ ਵਿਵਸਥਿਤ ਰੂਪ ਦਿੱਤਾ। ਸਮੇਂ ਦੇ ਨਾਲ ਇਹ ਪਰੰਪਰਾ ਦੁਨੀਆ ਭਰ ਵਿੱਚ ਫੈਲਦੀ ਗਈ। ਅੱਜ ਯੋਗ ਸਿਰਫ ਭਾਰਤ ਦੀ ਪਛਾਣ ਨਹੀਂ ਹੈ, ਸਗੋਂ ਵਿਸ਼ਵ ਪੱਧਰ ਤੇ ਸਿਹਤ ਅਤੇ ਸ਼ਾਂਤੀ ਦਾ ਪ੍ਰਤੀਕ ਬਣ ਚੁੱਕਿਆ। ਜਦੋਂ ਇਸ ਬਾਰੇ ਅਸੀਂ ਯੋਗ ਮਾਹਿਰ ਵਿਪਿਨ ਦੀਪ ਥਾਪਰ ਤੇ ਯੋਗਾ ਆਚਾਰਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਘਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਯੋਗ ਦੇ ਇਤਿਹਾਸ ਤੇ ਇਸ ਦੇ ਸੱਭਿਆਚਾਰਕ ਮਹੱਤਵ ਦੀ ਬਹੁਤ ਹੀ ਖੂਬਸੂਰਤੀ ਨਾਲ ਵਿਆਖਿਆ ਕੀਤੀ।
1: ਪੁਰਾਤਨ ਸਭਿਅਤਾ ਅਕੋਰਡਿੰਗ ਔਰ ਪੁਰਾਣੇ ਗ੍ਰੰਥਾਂ ਦੇ ਅਕੋਰਡਿੰਗ ਯੋਗ ਦੀ ਉਤਪਤੀ ਜੋ ਹੈ ਉਹ ਸਾਡੇ ਭਾਰਤ ਤੋਂ, ਇੰਡੀਆ ਤੋਂ ਹੋਈ ਹੈ। ਕਿਉਂ ਹੋਈ ਹੈ? ਉਹਦੇ ਪਿੱਛੇ ਕੁਛ ਰੀਜ਼ਨ ਹੈ ਕਿ ਜਿਸ ਤਰ੍ਹਾਂ ਕਿ ਯੋਗ ਦੀ ਉਤਪਤੀ ਭਗਵਾਨ ਸ਼ਿਵ ਤੋਂ ਮੰਨੀ ਗਈ ਹੈ। ਭਗਵਾਨ ਸ਼ਿਵ ਨੇ ਪਾਰਵਤ

0: ਪ੍ਰਵਚਨ ਦਿੰਦੇ ਹੋਏ ਉਹਦੀ ਉਤਪਤੀ ਬਾਰੇ, ਯੋਗ ਦੇ ਆਸਨ ਬਾਰੇ, ਯੋਗ ਦੀਆਂ ਮੁਦਰਾਵਾਂ ਦੇ ਬਾਰੇ ਸਾਨੂੰ ਦੱਸਿਆ ਪਾਰਵਤੀ ਜੀ ਨੂੰ ਦੱਸਦੇ ਹੋਏ। ਇਹ ਸ਼ਿਵ ਸਾਹਿਤਾ ਦਾ ਇਤਿਹਾਸ ਹੈ। ਮੂਰਤੀਆਂ ਦੇ ਵਿੱਚ ਵੀ ਕਈ ਸਥਾਨਾਂ ਤੇ ਦੇਖਦੇ ਹਾਂ ਕਿ ਭਗਵਾਨ ਸ਼ਿਵ ਕੁਛ ਆਸਨ ਦੀਆਂ ਮੂਰਤੀਆਂ ਦੇ ਵਿੱਚ ਬੈਠੇ ਹੋਏ ਸਾਨੂੰ ਮਿਲਦੇ ਆ। ਇਸ ਤੋਂ ਇਲਾਵਾ ਸਾਡੇ ਹੋਰ ਪ੍ਰਾਚੀਨ ਗ੍ਰੰਥ ਨੇ ਗੈਰੰਟ ਸਾਹਿਤਾ, ਜੋ ਮਹਾਰਿਸ਼ੀ ਗੈਰੰਟ ਨੇ ਲਿਖੀ ਹੈ, ਜਿਹਦੇ ਕਿ ਅਲੱਗ ਅਲੱਗ ਚੈਪਟਰਸ ਨੇ। ਔਰ ਇਸੇ ਤਰ੍ਹਾਂ ਹੀ ਹੱਠ ਪ੍ਰਦੀਪਿਕਾ ਸਾਡੀ ਬੁੱਕ ਹੈ, ਸਵਾਮੀ ਸਵਾਤਮਾ ਰਾਮ ਦੇ ਦੁਆਰਾ ਰਚਿਤ ਬੁੱਕ ਹੈ, ਜਿਸ ਦੇ ਅੰਦਰ ਯੋਗ ਦੀ ਐਜੂਕੇਸ਼ਨ ਦੇ ਬਾਰੇ ਦੱਸਿਆ ਗਿਆ ਹੈ। ਔਰ ਸਭ ਤੋਂ ਮਹੱਤਵਪੂਰਨ ਮਹਾਰਿਸ਼ੀ ਪਤੰਜਲੀ ਜੀ ਹੋਏ ਨੇ, ਜਿਨ੍ਹਾਂ ਨੇ ਕਿ 195 ਸੂਤਰ ਦਾ ਇੱਕ ਸੂਤਰ ਲਿਖਿਆ, ਇੱਕ ਬੁੱਕ ਲਿਖੀ, ਜਿਸਦਾ ਨਾਂ ਕਿ ਪਤੰਜਲੀ ਯੋਗ ਸੂਤਰ ਹੈ, ਜਿਸ ਦੇ ਅੰਦਰ 4 ਅਧਿਆਏ ਨੇ। 4 ਅਧਿਆਇਆਂ ਦੇ ਅੰਦਰ ਉਹਨਾਂ ਨੇ ਪੂਰੇ ਯੋਗ ਦੇ ਬਾਰੇ, ਯੋਗ ਦੀ ਉਤਪਤੀ ਦੇ ਬਾਰੇ, ਅਸ਼ਟਾਂਗ ਯੋਗ ਦੇ ਬਾਰੇ, ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧੀ, ਮਤਲਬ ਯਮ ਤੋਂ ਲੈ ਕੇ ਆਪਣੀ ਜੀਵਨ ਨੂੰ ਕਿਸ ਤਰ੍ਹਾਂ ਚਲਾਉਣਾ ਹੈ, ਉਸਦੇ ਨਿਯਮ ਕੀ ਹੋਣੇ ਚਾਹੀਦੇ ਨੇ, ਉੱਥੋਂ ਲੈ ਕੇ ਸਮਾਧੀ ਤੱਕ ਦੀ ਅਵਸਥਾ, ਜਿਸਨੂੰ ਕਿ ਆਮ ਭਾਸ਼ਾ 'ਚ ਆਪਾਂ ਸਿੰਪਲ ਕਹਿ ਦਿੰਦੇ ਹਾਂ ਕਿ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਣ ਹੀ ਯੋਗ ਹੈ। ਪਰ ਉਹ ਯੋਗ ਨੂੰ, ਆਤਮਾ ਨੂੰ ਪਰਮਾਤਮਾ ਤੱਕ ਲੈ ਕੇ ਜਾਣ ਵਾਸਤੇ ਇਸ ਅਸ਼ਟਾਂਗ ਯੋਗ ਦਾ ਸਹਾਇਤਾ ਲੈਣੀ ਪੈਂਦੀ ਹੈ।
1: ਯੋਗ ਨਾ ਇਹ ਆਪਣੇ ਭਾਰਤ ਦੀ ਹੀ ਪਦਤੀ ਹੈ। ਯੋਗ ਇੱਕ ਜੀਵਨ ਜੀਣ ਦੀ ਕਲਾ ਹੈ, ਇੱਕ ਟੈਕਨੀਕ ਹੈ ਜੀ, ਇਹ ਕੋਈ ਸਪੈਸ਼ਲ ਨਹੀਂ ਹੈ। ਯੋਗ ਲਗਭਗ ਕਿਹਾ ਜਾਂਦਾ ਹੈ ਕਿ ਸ਼ਾਸਤਰਾਂ ਦੇ ਅਨੁਸਾਰ ਲਗਭਗ 5000 ਸਾਲ ਪਹਿਲਾਂ ਯੋਗ ਦੀ ਸ਼ੁਰੂਆਤ ਕੀਤੀ ਗਈ ਸੀ। ਸਭ ਤੋਂ ਪਹਿਲਾਂ ਹੱਠ ਯੋਗ, ਨਾਥ ਪਰੰਪਰਾ ਦੇ ਅਧੀਨ ਹੱਠ ਯੋਗ ਦੀ ਸ਼ੁਰੂਆਤ ਹੋਈ, ਜਿਸ ਦੇ ਕਰਤਾ ਧਰਤਾ ਮਤਲਬ ਪ੍ਰਵਕਤਾ ਭਗਵਾਨ ਸ਼ਿਵ ਨੂੰ ਕਿਹਾ ਗਿਆ ਜੀ। ਜੇਕਰ ਆਪਾਂ ਇਤਿਹਾਸ ਦੀ ਗੱਲ ਕਰੀਏ, ਦੇਖੋ ਤੁਸੀਂ ਆਪਣੇ ਭਾਰਤ ਵਰਸ਼ ਤੋਂ ਇਸਦੀ ਸ਼ੁਰੂਆਤ ਹੋਈ, ਔਰ ਫੋਰਨ ਕੰਟਰੀਆਂ, ਬਾਹਰਲੇ ਵਿਦੇਸ਼ ਲੋਕ ਯੋਗ ਨੂੰ ਅਪਣਾ ਰਹੇ ਨੇ।
2: ਵਾਕਈ ਯੋਗ ਸਿਰਫ ਸਰੀਰਕ ਅਭਿਆਸ ਨਹੀਂ, ਇਹ ਭਾਰਤੀ ਗਿਆਨ ਪਰੰਪਰਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਸਾਲ 2014 ਵਿੱਚ ਜਦੋਂ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਾਨਤਾ ਦਿੱਤੀ, ਤਾਂ ਇਹ ਭਾਰਤ ਦੀ ਇਸ ਪ੍ਰਾਚੀਨ ਪਰੰਪਰਾ ਲਈ ਇੱਕ ਇਤਿਹਾਸਿਕ ਪਲ ਸੀ। ਉਸ ਮੌਕੇ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਯੋਗ ਨੂੰ ਮਨੁੱਖਤਾ ਲਈ ਭਾਰਤ ਦੀ ਇੱਕ ਅਨਮੋਲ ਭੇਂਟ ਦੱਸਿਆ ਸੀ।
3: ਆਜ ਅੰਤਰਰਾਸ਼ਟਰੀ ਯੋਗ ਦਿਵਸ ਕਾ ਆਰੰਭ ਹੋ ਰਹਾ ਹੈ, ਲੇਕਿਨ ਮੈਂ ਮਾਨਤਾ ਹੂੰ ਆਜ 21 ਜੂਨ ਸੇ ਅੰਤਰਰਾਸ਼ਟਰੀ ਯੋਗ ਦਿਵਸ ਸੇ ਨਾ ਸਿਰਫ ਇੱਕ ਦਿਵਸ ਮਨਾਨੇ ਕਾ ਪ੍ਰਾਰੰਭ ਹੋ ਰਹਾ ਹੈ, ਲੇਕਿਨ ਸ਼ਾਂਤੀ, ਸਦਭਾਵਨਾ, ਇਸ ਉਚਾਈਓ ਕੋ ਪ੍ਰਾਪਤ ਕਰਨੇ ਕੇ ਲੀਏ, ਮਾਨਵ ਮਨ ਕੋ ਟ੍ਰੇਨਿੰਗ ਕਰਨੇ ਕੇ ਲੀਏ ਏਕ ਨਵੇਂ ਯੁਗ ਕਾ ਆਰੰਭ ਹੋ ਰਹਾ ਹੈ। ਕਭੀ ਕਭਾਰ ਬਹੁਤ ਸੀ ਚੀਜ਼ੋ ਕੇ ਪ੍ਰਤੀ ਅਗਿਆਨਤਾ ਵਸ ਕਭੀ ਕੁਛ ਵਿਕ੍ਰਿਤੀਆਂ ਆ ਜਾਤੀ ਹੈ। ਸਦੀਓ ਸੇ ਯੇ ਪਰੰਪਰਾ ਚਲੀ ਹੈ, ਕਾਲ ਕ੍ਰਮ ਮੈਂ ਬਹੁਤ ਸੀ ਬਾਤੇ ਉਸਮੇ ਜੁੜੀ ਹੈ। ਮੈਂ ਆਜ ਇਹ ਕਹਿਣਾ ਚਾਹੂੰਗਾ ਕਿ ਸਦੀਓ ਸੇ ਜਿਨ ਮਹਾਪੁਰਸ਼ੋ ਨੇ, ਜਿਨ ਰਿਸ਼ੀਓ ਨੇ, ਜਿਨ ਮੁਨੀਓ ਨੇ, ਜਿਨ ਯੋਗ ਗੁਰੂਓ ਨੇ, ਜਿਨ ਯੋਗ ਸਿਕਸ਼ਕੋ ਨੇ, ਜਿਨ ਯੋਗ ਅਭਿਆਸੂ ਨੇ, ਸਦੀਓ ਸੇ ਇਸ ਪਰੰਪਰਾ ਕੋ ਨਿਭਾਇਆ ਹੈ, ਆਗੇ ਬਢਾਇਆ ਹੈ, ਉਸਮੇ ਵਿਕਾਸ ਕੇ ਕਿੰਤ ਬਿੰਦੂ ਜੋੜੇ ਵੀ ਹੈ। ਮੈਂ ਆਜ ਪੂਰੇ ਵਿਸ਼ਵ ਕੇ ਇਨ ਐਸੇ ਮਹਾਨੁਭਾਵੋ ਕੋ ਆਦਰ ਪੂਰਵਕ ਨਮਨ ਕਰਤਾ ਹੂੰ ਔਰ ਮੈਂ ਉਨਕਾ ਗੌਰਵ ਕਰਤਾ ਹੂੰ।
4: ਯੋਗ ਸੇ ਹਮੇ ਵੋ ਆਤਮ ਵਿਸ਼ਵਾਸ ਔਰ ਮਨੋਬਲ ਵੀ ਮਿਲਤਾ ਹੈ, ਜਿਸ ਸੇ ਹਮ ਸੰਕਟੋ ਸੇ ਜੂਝ ਸਕੇ ਔਰ ਜੀਤ ਸਕੇ। ਯੋਗ ਸੇ ਹਮੇ ਸ਼ਾਂਤੀ ਮਿਲਤੀ ਹੈ, ਮਾਨਸਿਕ ਸ਼ਾਂਤੀ ਮਿਲਤੀ ਹੈ, ਸੰਯਮ ਔਰ ਸਹਿਨ ਸ਼ਕਤੀ ਵੀ ਮਿਲਤੀ। ਸਵਾਮੀ ਵਿਵੇਕਾਨੰਦ ਜੀ ਕਹਾ ਕਰਤੇ ਥੇ, ਇੱਕ ਆਦਰਸ਼ ਵਿਅਕਤੀ ਵੋ ਹੈ ਜੋ ਨਿਤਾਂਤ ਨਿਰਜਨ ਮੈਂ ਵੀ ਕ੍ਰਿਆਸ਼ੀਲ ਰਹਿਤਾ ਹੈ ਔਰ ਅਦਿਤੀਕ ਗਤੀਸ਼ੀਲ ਮੈਂ ਵੀ ਸੰਪੂਰਨ ਸ਼ਾਂਤੀ ਕਾ ਅਨੁਭਵ ਕਰਤਾ ਹੈ। ਕਿਸੀ ਵੀ ਵਿਅਕਤੀ ਕੇ ਲੀਏ ਇੱਕ ਬਹੁਤ ਬੜੀ ਕਸ਼ਮਤਾ ਹੋ, ਜਬ ਬਹੁਤ ਜ਼ਿਆਦਾ ਵਿਪਰੀਤ ਪਰਿਸਥਿਤੀ ਹੋ ਤਬ ਵੀ ਐਕਟਿਵ ਰਹਿਣਾ, ਥੱਕਰ ਹਾਰ ਨਾ ਮਾਨਣਾ, ਬੈਲੈਂਸ ਰਹਿਣਾ, ਇਹ ਸਾਰੀ ਚੀਜ਼ੇ ਯੋਗ ਕੇ ਮਾਧਿਅਮ ਸੇ ਹਮਾਰੇ ਜੀਵਨ ਮੈਂ ਥਾਨ ਪ੍ਰਾਪਤ ਕਰਤੀ ਹੈ, ਹਮਾਰੇ ਜੀਵਨ ਕੋ ਬਦਲ ਦੇਤੀ ਹੈ, ਤਾਕਤ ਦੇਤੀ ਹੈ। ਔਰ ਇਸ ਲਈ ਆਪਨੇ ਵੀ ਦੇਖਾ ਹੋਗਾ, ਮਹਿਸੂਸ ਕੀਆ ਹੋਗਾ, ਯੋਗ ਕਾ ਸਾਧਕ ਕਭੀ ਸੰਕਟ ਮੈਂ ਧੈਰਯ ਨਹੀਂ ਖੋਤਾ ਹੈ। ਯੋਗ ਕਾ ਅਰਥ ਹੀ ਹੈ ਸਮਤਵਮ ਯੋਗ ਉੱਚਤੇ, ਅਰਥਾਤ ਅਨੁਕੂਲਤਾ, ਪ੍ਰਤੀਕੂਲਤਾ, ਸਫਲਤਾ, ਵਿਫਲਤਾ, ਸੁਖ, ਸੰਕਟ, ਹਰ ਪਰਿਸਥਿਤੀ ਮੈਂ ਸਮਾਨ ਰਹਿਣੇ, ਅੜਿਗ ਰਹਿਣੇ ਕਾ ਨਾਮ ਉਸੀ ਤੋਂ ਯੋਗ ਕਹਿਤੇ ਹੈ।

0: ਅੱਜ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੋ ਗਈ ਹੈ। ਜ਼ਿੰਮੇਵਾਰੀਆਂ ਦਾ ਬੋਝ, ਅਣਗਠਿਤ ਜੀਵਨ ਸ਼ੈਲੀ, ਮੋਬਾਈਲ ਅਤੇ ਸਕਰੀਨਾਂ ਨਾਲ ਘਿਰਿਆ ਜੀਵਨ ਅਤੇ ਮਨ ਵਿੱਚ ਲਗਾਤਾਰ ਚੱਲਦਾ ਤਣਾਅ, ਇਹ ਸਭ ਸਾਡੀ ਸਿਹਤ ਨੂੰ ਪ੍ਰਭਾਵਿਤ ਕਰ ਰਹੇ ਨੇ। ਅਜਿਹੇ ਸਮੇਂ ਵਿੱਚ ਯੋਗ ਇੱਕ ਸੰਤੁਲਿਤ ਜੀਵਨ ਦੀ ਰਾਹ ਦਿਖਾਉਂਦਾ ਹੈ। ਅੱਜ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਲੋਕ ਯੋਗ ਵੱਲ ਆਕਰਸ਼ਿਤ ਹੋ ਰਹੇ ਨੇ। ਕਿਸੇ ਲਈ ਇਹ ਫਿਟਨੈਸ ਹੈ, ਕਿਸੇ ਲਈ ਮਾਨਸਿਕ ਸ਼ਾਂਤੀ ਤੇ ਕਿਸੇ ਲਈ ਆਪਣੇ ਆਪ ਨਾਲ ਜੁੜਨ ਦਾ ਇੱਕ ਤਰੀਕਾ। ਜਦੋਂ ਇਸ ਵਿਸ਼ੇ ਤੇ ਅਸੀਂ ਸਾਡੇ ਯੋਗ ਮਾਹਿਰ ਵਿਪਨਦੀਪ ਥਾਪਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕਿਵੇਂ ਵੱਖ ਵੱਖ ਉਮਰ ਦੇ ਲੋਕ ਆਪਣੇ ਆਪਣੇ ਢੰਗ ਨਾਲ ਯੋਗ ਨੂੰ ਅਪਣਾ ਰਹੇ ਨੇ।
1: ਜਿਵੇਂ ਜਿਵੇਂ ਦੀਆਂ ਬ੍ਰਾਂਚਿਸ ਨੇ ਉਹ ਏਜ ਦੇ ਵਿੱਚ ਉਸੇ ਤਰ੍ਹਾਂ ਢਲਦੀਆਂ ਜਾਂਦੀਆਂ ਨੇ, ਤਾਂ ਮੈਂ ਉਹਦੇ ਵਿੱਚ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗਾ ਕਿ ਜੇਕਰ ਆਪਾਂ ਛੋਟੇ ਬੱਚਿਆਂ ਦੀ ਗੱਲ ਕਰੀਏ ਤਾਂ ਛੋਟੇ ਬੱਚੇ ਯੋਗ ਨੂੰ ਯੋਗਾਸਨ ਦੇ ਰੂਪ ਦੇ ਵਿੱਚ ਦੇਖਦੇ ਨੇ। ਯੋਗਾਸਨ ਦੇ ਰੂਪ ਦੇ ਵਿੱਚ ਕਿਵੇਂ ਦੇਖਦੇ ਨੇ, ਉਹ ਯੋਗ ਨੂੰ ਖੇਡ ਦੇ ਪ੍ਰਤੀ ਦੇਖਦੇ ਨੇ, ਜਿਵੇਂ ਕਿ ਦੂਸਰੀਆਂ ਗੇਮਾਂ ਨੇ, ਫੁੱਟਬਾਲ ਹੈ, ਹੈਂਡਬਾਲ ਹੈ, ਕ੍ਰਿਕਟ ਹੈ, ਸਵਿਮਿੰਗ ਹੈ, ਉਸੇ ਤਰ੍ਹਾਂ ਯੋਗਾਸਨ ਇੱਕ ਖੇਡ ਹੈ ਜਿਹਦੇ ਕਿ ਡਿਸਟ੍ਰਿਕਟ ਲੈਵਲ ਦੇ ਕੰਪੀਟੀਸ਼ਨ, ਸਟੇਟ ਲੈਵਲ ਦੇ ਕੰਪੀਟੀਸ਼ਨ, ਨੈਸ਼ਨਲ ਲੈਵਲ ਦੇ ਕੰਪੀਟੀਸ਼ਨ, ਖੇਲੋ ਇੰਡੀਆ ਯੂਥ ਗੇਮਸ, ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਕੰਪੀਟੀਸ਼ਨ, ਔਰ ਇਸ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪ। ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਯੰਗਸਟਰ ਦੇ ਵਾਸਤੇ ਇੱਕ ਸਪੋਰਟਸ ਹੈ। 7 ਸਾਲ ਤੋਂ 8 ਸਾਲ ਤੋਂ ਦੇ ਬੱਚੇ ਨੇ ਜਾਂ ਉਸ ਤੋਂ ਵੱਧ ਉਮਰ ਦੇ ਜਿਹੜੇ ਬੱਚੇ ਨੇ ਉਹ ਇਹਨੂੰ ਗੇਮ ਦੇ ਤੌਰ ਤੇ ਚੂਜ਼ ਕਰਦੇ ਨੇ, ਔਰ ਗੇਮ ਦੇ ਨਾਲ ਨਾਲ ਹੈਲਥ ਬੈਨੀਫਿਟ ਵੀ ਮਿਲਦੇ ਨੇ। ਉਹ ਆਪਣੀ ਗੇਮ ਦੇ ਵਿੱਚ ਅਚੀਵਮੈਂਟ ਕਰਦੇ ਨੇ ਜਿਹਦੇ ਨਾਲ ਕੈਸ਼ ਪ੍ਰਾਈਜ਼ ਮਿਲਦੇ ਨੇ, ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ ਬੱਚਿਆਂ ਨੂੰ। ਯੋਗਾਸਨ ਦੀ ਕਈ ਸਟੇਟਾਂ ਦੇ ਵਿੱਚ ਗ੍ਰੇਡੇਸ਼ਨ ਸਟਾਰਟ ਹੋ ਗਈ ਹੈ, ਤਾਂ ਉਹਦੇ ਨਾਲ ਕੀ ਹੈ ਕਿ ਬੱਚਿਆਂ ਨੂੰ ਇੱਕ ਰੁਜ਼ਗਾਰ ਵੀ ਮਿਲ ਰਿਹਾ। ਜਿਵੇਂ ਪੰਜਾਬ ਦੇ ਵਿੱਚ ਸਾਡੇ ਪਿਛਲੇ ਕਈ ਸਾਲਾਂ ਤੋਂ ਇਸ ਸਰਕਾਰ ਨੇ ਕੀਤਾ ਸੀਐਮ ਦੀ ਯੋਗਸ਼ਾਲਾ, ਘਰ ਘਰ ਦੇ ਵਿੱਚ, ਮੁਹੱਲਿਆਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਮੰਦਿਰਾਂ ਦੇ ਵਿੱਚ ਯੋਗਸ਼ਾਲਾ ਚਲਾਈ ਜਾ ਰਹੀ ਹੈ, ਜਿਹਦੇ ਨਾਲ ਲੋਕ ਤੰਦਰੁਸਤ ਹੋ ਰਹੇ ਨੇ ਔਰ ਕੀ ਕਰ ਰਹੇ ਨੇ, ਆਪਣੀ ਹੈਲਥ ਨੂੰ ਫੋਕਸ ਕਰ ਰਹੇ ਨੇ, ਆਪਣੇ ਮਾਇੰਡ ਨੂੰ ਪੀਸ ਕਰ ਰਹੇ ਨੇ। ਅੱਜ ਕੱਲ੍ਹ ਹਰ ਵਿਅਕਤੀ ਦੇ ਅੰਦਰ ਸਟ੍ਰੈਸ ਹੈ, ਉਸ ਸਟ੍ਰੈਸ ਨੂੰ ਰਿਲੀਜ਼ ਕਰਦੇ ਨੇ, ਸਪੈਸ਼ਲੀ ਫੋਰ ਲੇਡੀਜ਼ ਜੋ ਹਾਊਸ ਵਾਈਫ ਨੇ, ਘਰ ਦਾ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੀਆਂ ਨੇ ਜਾਂ ਮੈਂਟਲੀ ਡਿਸਟਰਬ ਰਹਿੰਦੀਆਂ ਨੇ, ਤਾਂ ਉਹਨਾਂ ਵਾਸਤੇ ਯੋਗ ਬਹੁਤ ਹੀ ਅੱਛਾ ਹੈ। ਤਾਂ ਕੀ ਹੈ ਕਿ ਯੰਗਸਟਰ ਦੇ ਵਾਸਤੇ ਐਜ਼ ਏ ਸਪੋਰਟਸ ਦੇਖਿਆ ਜਾਂਦਾ ਹੈ, ਮਿਡਲ ਏਜ ਦੇ ਵਾਸਤੇ ਆਪਣੀਆਂ ਪ੍ਰੋਬਲਮਸ ਨੂੰ ਕੰਟਰੋਲ ਕਰਨ, ਔਰ ਜਿਵੇਂ ਕਿ ਬਿਜ਼ਨਸਮੈਨ ਨੇ ਔਰ ਜੋ ਜੋਬ ਸੈਕਟਰ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਉੱਪਰ ਵਰਕਲੋਡ ਦਾ ਪ੍ਰੈਸ਼ਰ ਰਹਿੰਦਾ ਮਾਇੰਡ ਦੇ ਉੱਪਰ, ਤਾਂ ਉਹ ਪ੍ਰੈਸ਼ਰ ਨੂੰ ਘੱਟ ਕਰਨ ਦੇ ਲਈ ਯੋਗ ਦਾ ਸਹਾਰਾ ਲੈਂਦੇ ਨੇ। ਓਲਡ ਏਜ ਦੇ ਵਿੱਚ ਜਾ ਕੇ ਕੀ ਕਰਦੇ ਨੇ, ਬੁਢਾਪੇ ਦੇ ਵਿੱਚ ਜਾ ਕੇ ਬਰੀਦਿੰਗ ਐਕਸਰਸਾਈਜ਼ ਦੇ ਉੱਪਰ ਫੋਕਸ ਕੀਤਾ ਜਾਂਦਾ ਹੈ, ਮੈਡੀਟੇਸ਼ਨ ਦੇ ਉੱਪਰ ਜਾ ਕੇ ਫੋਕਸ ਕੀਤਾ ਜਾਂਦਾ ਹੈ, ਔਰ ਸੂਖਮ ਵਿਆਮ, ਛੋਟੇ ਛੋਟੇ ਵਿਆਮ ਜਿਹਦੇ ਨਾਲ ਸਾਡੇ ਛੋਟੇ ਛੋਟੇ ਜਿਹੜੇ ਅੰਗ ਨੇ, ਛੋਟੇ ਛੋਟੇ ਜਿਹੜੇ ਜੁਆਇੰਟਸ ਨੇ ਔਰ ਵੱਡੇ ਜਿਹੜੇ ਜੁਆਇੰਟਸ ਨੇ ਉਹਨਾਂ ਦੀ ਮੋਬਿਲਿਟੀ ਚਲਦੀ ਰਹੇ, ਉਹਨਾਂ ਦੇ ਵਿੱਚ ਫਲੈਕਸੀਬਿਲਿਟੀ ਬਣੀ ਰਹੇ। ਤਾਂ ਇਹ ਹਰ ਏਜ ਵਰਗ ਦੇ ਲਈ ਡਿਫਰੈਂਟ ਡਿਫਰੈਂਟ ਯੋਗ ਆਸਨ ਹੈ ਔਰ ਡਿਫਰੈਂਟ ਡਿਫਰੈਂਟ ਟੈਕਨੀਕ ਨੂੰ ਲੋਕ ਯੂਜ਼ ਕਰਦੇ ਨੇ। ਤਾਂ ਯੰਗਸਟਰ ਦਾ ਰੁਝਾਨ ਜਿਮ ਦੇ ਨਾਲ ਨਾਲ ਯੋਗ ਦੇ ਪ੍ਰਤੀ ਵੀ ਵੱਧ ਰਿਹਾ।
0: ਸ਼ਾਇਦ ਇਹੀ ਯੋਗ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ, ਹਰ ਵਿਅਕਤੀ ਲਈ ਯੋਗ ਕੋਲ ਕੁਝ ਨਾ ਕੁਝ ਹੈ। ਅੱਜ ਵਿਗਿਆਨ ਵੀ ਯੋਗ ਦੇ ਫਾਇਦਿਆਂ ਨੂੰ ਸਵੀਕਾਰ ਕਰ ਰਿਹਾ ਹੈ। ਕਈ ਖੋਜਾਂ ਵਿੱਚ ਇਹ ਸਾਹਮਣੇ ਆਇਆ ਕਿ ਨਿਯਮਿਤ ਯੋਗ ਕਰਨ ਨਾਲ ਤਣਾਅ ਘਟਦਾ, ਨੀਂਦ ਵਿੱਚ ਸੁਧਾਰ ਹੁੰਦਾ ਤੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਮਤਾ ਮਜ਼ਬੂਤ ਹੁੰਦੀ ਹੈ। ਪ੍ਰਾਣਾਯਾਮ ਨਾਲ ਸਾਹ ਲੈਣ ਦੀ ਪ੍ਰਕਿਰਿਆ ਬਿਹਤਰ ਹੁੰਦੀ ਹੈ ਤੇ ਧਿਆਨ ਨਾਲ ਮਨ ਦੀ ਸਥਿਰਤਾ ਬਣੀ ਰਹਿੰਦੀ ਹੈ। ਯੋਗ ਸਿਰਫ ਬਿਮਾਰੀ ਤੋਂ ਬਚਾਅ ਨਹੀਂ, ਸਗੋਂ ਇੱਕ ਬਿਹਤਰ ਜੀਵਨ ਸ਼ੈਲੀ ਵੱਲ ਕਦਮ ਵੀ ਹੈ।
1: ਜਿਹੜੇ ਯੰਗਸਟਰ ਨੇ, ਜਿਹੜੇ ਜਵਾਨ ਬੱਚੇ ਨੇ ਕਾਲਜ ਲੈਵਲ ਦੇ ਵਿੱਚ ਪੜ੍ਹ ਰਹੇ ਨੇ ਔਰ ਸਕੂਲ ਲੈਵਲ ਦੇ ਵਿੱਚ ਪੜ੍ਹ ਰਹੇ ਨੇ, ਤਾਂ ਉਹਨਾਂ ਦੇ ਉੱਪਰ ਸਟੱਡੀ ਦਾ ਸਟ੍ਰੈਸ ਰਹਿੰਦਾ ਹੈ। ਤਾਂ ਸਟੱਡੀ ਦੇ ਸਟ੍ਰੈਸ ਨੂੰ ਰਿਲੀਜ਼ ਕਰਨ ਦੇ ਲਈ ਬਹੁਤ ਸਾਰੀਆਂ ਪ੍ਰਾਣਾਯਾਮ ਦੀਆਂ ਟੈਕਨੀਕਸ ਨੇ, ਬਰੀਦਿੰਗ ਦੀਆਂ ਟੈਕਨੀਕਸ ਨੇ, ਮੈਡੀਟੇਸ਼ਨ ਹੈ, ਔਰ ਉਹਨਾਂ ਨੂੰ ਕ੍ਰੀਏਟੀਵਿਟੀ ਚਾਹੀਦੀ ਹੁੰਦੀ ਹੈ। ਔਰ ਟ੍ਰੈਡੀਸ਼ਨਲ ਯੋਗ ਦੇ ਨਾਲ ਬਹੁਤ ਹੀ ਘੱਟ ਜੁੜਦੇ ਨੇ, ਤਾਂ ਮਾਡਰਨ ਟਾਈਮ ਦੇ ਤਰੀਕੇ ਯੋਗ ਦੇ ਕੁਝ ਚੇਂਜਿਸ ਹੋ ਗਏ ਨੇ, ਜਿਵੇਂ ਕਿ ਹੋਟ ਯੋਗਾ ਨੇ ਲੈ ਲਿਆ, ਏਰੀਅਲ ਯੋਗਾ ਨੇ ਲੈ ਲਿਆ, ਤਾਂ ਇਹ ਅਲੱਗ ਅਲੱਗ ਟੈਕਨੀਕਸ ਨੇ ਜਿਹੜੀਆਂ ਕਿ ਯੋਗ ਦੇ ਪ੍ਰਤੀ ਅਟਰੈਕਟ ਕਰਦੀਆਂ ਨੇ ਲੋਕਾਂ ਨੂੰ, ਔਰ ਯੰਗ ਸਪੈਸ਼ਲੀ ਫੋਰ ਯੰਗਸਟਰ, ਔਰ ਯੰਗਸਟਰ ਯੋਗ ਦੇ ਪ੍ਰਤੀ ਆਉਂਦੇ ਨੇ, ਰੁਝਾਨ ਲੈਂਦੇ ਨੇ, ਇੰਟਰਸਟ ਲੈਂਦੇ ਨੇ। ਔਰ ਇਸੇ ਤਰ੍ਹਾਂ ਮਿਡਲ ਏਜ ਦੀ ਜੇਕਰ ਗੱਲ ਕਰੀਏ ਤਾਂ ਮਿਡਲ ਏਜ ਦੀਆਂ ਜੇਕਰ ਫੀਮੇਲਸ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਖਾਣ ਪੀਣ ਕਰਕੇ ਔਰ ਹਰ ਇੱਕ ਵਿਅਕਤੀ ਦੀ ਲਾਈਫ ਸਟਾਈਲ ਦੇ ਕਰਕੇ ਬਹੁਤ ਸਾਰੀਆਂ ਚੇਂਜਿਸ ਆਉਣ ਲੱਗ ਗਈਆਂ ਨੇ, ਜਿਵੇਂ ਕਿ ਫੀਮੇਲਸ ਦੇ ਅੰਦਰ ਹਾਰਮੋਨਲ ਇਨਬੈਲੈਂਸ ਦੀ ਪ੍ਰੋਬਲਮ ਆਉਣ ਲੱਗ ਗਈ ਹੈ, PCOD ਦੀ ਪ੍ਰੋਬਲਮ ਆਉਂਦੀ ਹੈ, PCOS ਦੀ ਪ੍ਰੋਬਲਮ ਆਉਂਦੀ ਹੈ,

0: ਤਾਂ ਇਹਨਾਂ ਪ੍ਰੋਬਲਮਸ ਦੇ ਵਿੱਚ ਹਾਰਮੋਨਲ ਇਨਬੈਲੈਂਸ ਹੋਣ ਦੇ ਕਾਰਨ ਉਹ ਫਿਜ਼ੀਕਲੀ ਚੇਂਜਿਸ ਤਾਂ ਆਉਂਦੇ ਹੀ ਆਉਂਦੇ ਨੇ, ਨਾਲ ਹੀ ਨਾਲ ਮੈਂਟਲੀ ਚੇਂਜਿਸ ਵੀ ਆਉਣ ਲੱਗ ਜਾਂਦੇ ਨੇ। ਸਾਈਕੋਲੋਜੀਕਲੀ ਨੈਗੇਟਿਵਿਟੀ ਵਧਣ ਲੱਗ ਜਾਂਦੀ ਹੈ ਮਾਇੰਡ ਦੇ ਅੰਦਰ, ਔਰ ਥੋਟਸ ਦਾ ਪ੍ਰੋਸੈਸ ਚੇਂਜ ਹੋ ਜਾਂਦਾ ਹੈ। ਤਾਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਦੇ ਲਈ ਪ੍ਰਾਣਾਯਾਮ, ਕੁਛ ਬੰਦ ਦੀਆਂ ਕਿਰਿਆਵਾਂ ਔਰ ਕੁਛ ਆਸਨ ਜਿਵੇਂ ਸਰਵਾਂਗ ਆਸਨ, ਹਲ ਆਸਨ, ਵਿਪਰੀਤ ਕਰਨੀ ਮੁਦਰਾ, ਇਸ ਤਰ੍ਹਾਂ ਦੀਆਂ ਮੁਦਰਾਵਾਂ ਆਸਨ ਪ੍ਰਾਣਾਯਾਮ ਜਿਹੜਾ ਹੈ, ਉਜਈ ਪ੍ਰਾਣਾਯਾਮ ਬਹੁਤ ਹੀ ਅੱਛਾ ਹੈ, ਜਿਹੜਾ ਕਿ ਸਪੈਸ਼ਲੀ ਫੋਰ ਫੀਮੇਲਸ ਜਿਨ੍ਹਾਂ ਨੂੰ ਕਿ ਥਾਇਰਾਇਡ ਦੀ ਪ੍ਰੋਬਲਮ ਹੈ, ਹਾਰਮੋਨਲ ਇਨਬੈਲੈਂਸ ਦੀ ਪ੍ਰੋਬਲਮ ਹੈ, ਉਹਦੇ ਵਿੱਚ ਠੀਕ ਕਰਨ ਦੇ ਵਿੱਚ ਹੈਲਪ ਕਰਦਾ ਹੈ। ਤਾਂ ਇਹ ਹੋ ਗਈ ਮਿਡਲ ਏਜ ਦੀ ਗੱਲ। ਇਸੇ ਤਰ੍ਹਾਂ ਓਲਡ ਏਜ ਦੇ ਵਿੱਚ ਆਪਾਂ ਜੇਕਰ ਗੱਲ ਕਰੀਏ, ਯੋਗ ਦੇ ਹੈਲਥ ਬੈਨੀਫਿਟਸ ਦੀ ਗੱਲ ਕਰੀਏ, ਤਾਂ ਉਹਦੇ ਵਿੱਚ ਉਸ ਟਾਈਮ ਦੇ ਵਿੱਚ ਓਲਡ ਏਜ ਦੇ ਵਿੱਚ ਕੀ ਹੁੰਦਾ ਕਿ ਸਾਡਾ ਸਰੀਰ ਜਿਹੜਾ ਹੈ ਉਹ ਚੱਲਦਾ ਰਹੇ, ਜਿਹੜੀਆਂ ਬਿਮਾਰੀਆਂ ਨੇ ਉਹ ਘੱਟ ਤੋਂ ਘੱਟ ਲੱਗਣ, ਔਰ ਸਰੀਰਕ ਤੌਰ ਤੇ ਵਿਅਕਤੀ ਤੰਦਰੁਸਤ ਰਹੇ, ਉੱਥੇ ਫੋਕਸ ਕਰਨ ਲੱਗ ਜਾਂਦਾ ਓਲਡ ਏਜ ਦੇ ਵਿੱਚ ਜਾ ਕੇ ਵਿਅਕਤੀ। ਤਾਂ ਓਲਡ ਏਜ ਦੇ ਵਿੱਚ ਜਾ ਕੇ ਸਾਡੇ ਨੀ ਜੁਆਇੰਟ ਦੀ ਪ੍ਰੋਬਲਮ ਆਉਂਦੀ ਹੈ, ਗੋਡਿਆਂ ਦੀ ਪ੍ਰੋਬਲਮ ਆਉਂਦੀ ਹੈ। ਤਾਂ ਗੋਡਿਆਂ ਦੀ ਪ੍ਰੋਬਲਮ ਦੇ ਵਿੱਚ ਕੁਛ ਯੋਗ ਅਭਿਆਸ ਇਸ ਤਰ੍ਹਾਂ ਦੇ ਨੇ, ਕੁਛ ਐਕਸਰਸਾਈਜ਼ ਇਸ ਤਰ੍ਹਾਂ ਦੀਆਂ ਨੇ, ਕੁਛ ਸੂਕਸ਼ਮ ਵਿਆਮ ਇਸ ਤਰ੍ਹਾਂ ਦੇ ਨੇ ਜਿਹਦੇ ਨਾਲ ਨੀ ਜੁਆਇੰਟ ਦੇ ਉੱਪਰ ਇੰਪੈਕਟ ਪੈਂਦਾ। ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਓਲਡ ਏਜ ਦੇ ਵਿੱਚ ਜਾ ਕੇ ਫਰੋਜ਼ਨ ਸ਼ੋਲਡਰ ਦੀ ਪ੍ਰੋਬਲਮ ਆਉਂਦੀ ਹੈ, ਜਿਹਦੇ ਵਿੱਚ ਸ਼ੋਲਡਰ ਜੁਆਇੰਟ ਫਰੀਜ਼ ਹੋਣ ਲੱਗ ਜਾਂਦਾ ਹੈ। ਤਾਂ ਸ਼ੋਲਡਰ ਜੁਆਇੰਟ ਸਾਡਾ ਬੋਲ ਐਂਡ ਸੋਕਟ ਜੁਆਇੰਟ ਹੈ, 180 ਡਿਗਰੀ ਦੀ ਮੂਵਮੈਂਟ ਕਰਵਾਉਂਦੇ ਹਾਂ ਜਿਹਦੇ ਨਾਲ ਕਿ ਸ਼ੋਲਡਰ ਦੀ ਮੋਬਿਲਿਟੀ ਵਧੇ, ਸ਼ੋਲਡਰ ਦੀਆਂ ਐਕਸਰਸਾਈਜ਼ ਕਰਵਾ ਕੇ ਸ਼ੋਲਡਰ ਦੇ ਅੰਦਰ ਬਲੱਡ ਸਰਕੂਲੇਸ਼ਨ ਵਧੇ ਔਰ ਉਹ ਰਿਕਵਰੀ ਮਿਲੇ। ਇਸ ਤੋਂ ਇਲਾਵਾ ਬੈਕ ਪੇਨ ਦਾ ਇਸ਼ੂ ਹੈ, ਓਲਡ ਏਜ ਦੇ ਵਿੱਚ ਜਾ ਕੇ ਬੈਕ ਪੇਨ ਦੇ ਇਸ਼ੂ ਦੇ ਕਾਰਨ ਜਿਵੇਂ ਫੀਮੇਲਸ ਦੇ ਵਿੱਚ ਮੋਸਟਲੀ ਦੇਖਣ ਨੂੰ ਮਿਲਿਆ ਕਿ ਕੈਲਸ਼ੀਅਮ ਦੀ ਕਮੀ ਦੇ ਕਾਰਨ, ਵਿਟਾਮਿਨ ਬੀ ਦੀ ਕਮੀ ਦੇ ਕਾਰਨ, B12 ਦੀ ਕਮੀ ਦੇ ਕਾਰਨ, ਕੈਲਸ਼ੀਅਮ ਦੀ ਕਮੀ ਦੇ ਕਾਰਨ L4, L5, S1 ਲੋਅਰ ਬੈਕ ਦੇ ਵਿੱਚ ਪੇਨ ਰਹਿਣ ਲੱਗ ਜਾਂਦਾ ਹੈ ਫੀਮੇਲਸ ਦੇ। ਰੈਗੂਲਰ ਸਟੈਂਡਿੰਗ ਪੋਸਚਰ ਦੇ ਕਰਕੇ, ਬੋਡੀ ਦੇ ਰੋਂਗ ਪੋਸਚਰ ਕਰਕੇ, ਕੰਟੀਨਿਊ ਸੀਟਿੰਗ ਦੇ ਕਰਕੇ, ਇਸ ਤਰ੍ਹਾਂ ਦੇ ਕਈ ਆਪਣੀ ਲਾਈਫ ਸਟਾਈਲ ਦੇ ਪ੍ਰੋਬਲਮਸ ਦੇ ਕਾਰਨ ਇਹ ਫੇਸ ਕਰਨਾ ਪੈਂਦਾ ਹੈ। ਜਦੋਂ ਵੀ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਤਾਂ ਉਸ ਬਿਮਾਰੀ ਦੇ ਵਿੱਚ ਨਾਲ ਨਾਲ ਜਦੋਂ ਡਾਕਟਰ ਦੀ ਸਲਾਹ ਦੇ ਅਨੁਸਾਰ ਉਹ ਮੈਡੀਸਿਨ ਲੈਂਦਾ, ਉਹ ਆਪਣਾ ਟ੍ਰੀਟਮੈਂਟ ਕਰਵਾਉਂਦਾ, ਜੇਕਰ ਉਹ ਟ੍ਰੀਟਮੈਂਟ ਦੇ ਨਾਲ ਯੋਗਾ ਇੰਸਟ੍ਰਕਟਰ ਦੀ ਮਦਦ ਲੈ ਲੇ, ਕਿਸੇ ਐਕਸਪਰਟ ਦੀ ਮਦਦ ਲੈ ਲੇ, ਤਾਂ ਉਹਦੇ ਨਾਲ ਜੋ ਮੈਡੀਸਿਨ ਲੈ ਰਿਹਾ ਪੇਸ਼ੈਂਟ ਹੈ, ਉਹ ਮੈਡੀਸਿਨ ਲੈ ਰਿਹਾ, ਤਾਂ ਮੈਡੀਸਿਨ ਦਾ ਇੰਪੈਕਟ ਉਸਦੀ ਬੋਡੀ ਦੇ ਵਿੱਚ ਡਬਲ ਟ੍ਰਿਪਲ ਹੋਣ ਲੱਗ ਜਾਂਦਾ, ਉਹਦਾ ਅਸਰ ਵੱਧ ਜਾਂਦਾ, ਬਿਕੋਜ਼ ਉਹ ਯੋਗ ਦਾ ਅਭਿਆਸ ਨਾਲ ਕਰਦਾ। ਸਪੋਜ਼ ਕੋਈ ਡਾਇਬਟਿਕ ਪੇਸ਼ੈਂਟ ਹੈ ਤਾਂ ਉਹ ਡਾਇਬਟਿਕ ਦੀ ਮੈਡੀਸਿਨ ਲੈ ਰਿਹਾ, ਪਰ ਉਹ ਨਾਲ ਨਾਲ ਯੋਗ ਵਿਆਮ ਕਰ ਰਿਹਾ, ਯੋਗ ਦੀਆਂ ਕੁਛ ਐਕਸਰਸਾਈਜ਼ ਕਰ ਰਿਹਾ, ਜਿਵੇਂ ਕਿ ਡਾਇਬਟਿਕ ਦੇ ਵਿੱਚ ਟਵਿਸਟਿੰਗ ਦੇ ਪੋਜ਼ ਇਫੈਕਟਿਵ ਕਰਦੇ ਨੇ। ਡਾਇਬਟਿਕ ਦੇ ਅੰਦਰ ਫਾਰਵਰਡ ਬੈਂਡਿੰਗ ਦੇ ਆਸਨ ਜਿਹੜੇ ਨੇ ਉਹ ਇੰਪੈਕਟ ਕਰਦੇ ਨੇ, ਜਿਵੇਂ ਕਿ ਡਾਇਬਟਿਕ ਦੇ ਅੰਦਰ ਮੰਡੂਕ ਆਸਨ ਨੂੰ ਰਾਜਾ ਮੰਨਿਆ ਜਾਂਦਾ ਹੈ ਡਾਇਬਟਿਕ ਵਾਲੇ ਪੇਸ਼ੈਂਟਸ ਦੇ ਲਈ, ਔਰ ਉਹਦੇ ਨਾਲ ਜਿਹੜੀ ਹੈ ਪੈਨਕ੍ਰੀਆਜ਼ ਇਨਸੋਲਿਨ ਛੱਡਣਾ ਸਟਾਰਟ ਕਰਦੀ ਹੈ ਔਰ ਪੈਨਕ੍ਰੀਆਜ਼ ਦੇ ਉੱਪਰ ਇੰਪੈਕਟ ਪੈਂਦਾ। ਇਸ ਤਰ੍ਹਾਂ ਡਿਫਰੈਂਟ ਡਿਫਰੈਂਟ ਡਿਜ਼ੀਜ਼ ਦੇ ਅੰਦਰ ਜੇਕਰ ਅਸੀਂ ਯੋਗਾ ਇੰਸਟ੍ਰਕਟਰ ਦੀ ਮਦਦ ਲੈ ਕੇ ਅਲੱਗ ਅਲੱਗ ਆਸਨ ਕਿਰਿਆਵਾਂ ਉਹਨਾਂ ਦੇ ਅਕੋਰਡਿੰਗ ਕਰਦੇ ਹਾਂ ਤਾਂ ਰਿਜ਼ਲਟ ਪੋਜ਼ਿਟਿਵ ਮਿਲਦੇ ਨੇ।
1: ਜੇਕਰ ਅਸੀਂ ਇਹਦੇ ਬੈਨੀਫਿਟ ਦੀ ਗੱਲ ਕਰੀਏ ਤਾਂ ਬੈਨੀਫਿਟ ਦੇ ਵਿੱਚ ਇਹ ਹੈ ਕਿ ਜਿਹੜਾ ਵਿਅਕਤੀ ਯੋਗ ਕਰਦਾ ਸਭ ਤੋਂ ਪਹਿਲਾਂ ਤਾਂ ਉਸ ਦੇ ਵਿੱਚ ਸਹਿਣ ਸ਼ਕਤੀ ਬਹੁਤ ਜ਼ਿਆਦਾ ਆ ਜਾਂਦੀ ਹੈ, ਕਿਉਂਕਿ ਅੱਜ ਕੱਲ੍ਹ ਕਿਸੇ ਵੀ ਕੰਮ ਨੂੰ ਵਿਅਕਤੀ ਜੇ ਕਿਸੇ ਨੂੰ ਬੱਚੇ ਨੂੰ ਵੀ ਆਪਾਂ ਕੰਮ ਕਹਿ ਦੇਣਾ ਤਾਂ ਉਹ ਇੱਕਦਮ ਗੁੱਸਾ ਕਰ ਜਾਂਦਾ। ਮੀਨ ਉਹਦੇ ਵਿੱਚ ਚੰਗੀ ਗੱਲ ਸੁਣਨ ਦੀ, ਕਿਸੇ ਗਲਤ ਰਸਤੇ ਜਾਂਦਾ ਬੱਚਾ, ਅਸੀਂ ਉਹਨੂੰ ਰੋਕਦੇ ਹਾਂ ਟੋਕਦੇ ਹਾਂ ਤਾਂ ਉਸ ਸਮੇਂ ਬੱਚਾ ਮਤਲਬ ਗੁੱਸਾ ਕਰ ਜਾਂਦਾ, ਤਾਂ ਜਿਸ ਦੇ ਕਾਰਨ ਉਹ ਫਿਰ ਉਹ ਆਪਣੇ ਲਕਸ਼ ਤੋਂ ਮਤਲਬ ਆਪਣੀ ਪੜ੍ਹਾਈ ਤੋਂ ਆਪਣੇ ਪਰਿਵਾਰ ਦੇ ਨਿਯਮਾਂ ਤੋਂ ਥੋੜ੍ਹਾ ਉਲਟ ਜਾਣਾ ਸ਼ੁਰੂ ਕਰ ਦਿੰਦਾ। ਤਾਂ ਯੋਗ ਵਿਅਕਤੀ ਨੂੰ ਸਭ ਤੋਂ ਪਹਿਲਾਂ ਤਾਂ ਸਹਿਣ ਸ਼ਕਤੀ, ਸਹਿਣਸ਼ੀਲਤਾ ਸਿਖਾਉਂਦਾ, ਸਹਿਜਤਾ ਸਿਖਾਉਂਦਾ ਵੀ ਕੋਈ ਵੀ ਕੰਮ ਔਖਾ ਨਹੀਂ ਹੈ, ਜਿਸ ਵੀ ਕੰਮ ਨੂੰ ਕਰਨਾ ਉਸ ਵੀ ਕੰਮ ਨੂੰ ਆਪਣੀ ਸਵੈ ਇੱਛਾ ਦੇ ਨਾਲ ਔਰ ਸੱਚੇ ਮਨ ਦੇ ਨਾਲ ਕਰਨਾ ਔਰ ਆਪਣਾ ਕਰਤੱਵ ਸਮਝ ਕੇ ਕਰਨਾ। ਸਰੀਰਕ ਯੋਗ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਦੋਂ ਵਿਅਕਤੀ ਯੋਗ ਕਰਦਾ ਨਾ ਤਾਂ ਉਸਦੀ ਜਿਹੜੀ ਸਰੀਰ ਦੀ ਕਸ਼ਮਤਾ ਹੈ, ਬਲੱਡ ਦਾ ਸਰਕੂਲੇਸ਼ਨ ਆ, ਬਿਲਕੁਲ ਸਹੀ ਹੋ ਜਾਂਦਾ। ਸਰੀਰ ਦੇ ਵਿੱਚ ਸਵਾਸ ਦੀ ਗਤੀ ਵੱਧਦੀ ਹੈ, ਆਕਸੀਜਨ ਦਾ ਵਾਧਾ ਹੁੰਦਾ ਹੈ। ਜੇਕਰ ਬੋਡੀ ਦੇ ਵਿੱਚ ਆਕਸੀਜਨ ਲੈਵਲ ਤੁਹਾਡੀ ਬੋਡੀ ਦੇ ਵਿੱਚ ਜ਼ਿਆਦਾ ਤਾਂ ਐਨਰਜੀ ਵੀ ਜ਼ਿਆਦਾ ਹੋਏਗੀ, ਤੁਹਾਡੇ 'ਚ ਸਾਹਸ ਜ਼ਿਆਦਾ ਹੋਊਗਾ, ਹਰ ਕੰਮ ਕਰਨ ਨੂੰ ਤੁਸੀਂ ਹਰ ਸਮੇਂ ਤਤਪਰ ਰਹੋਗੇ। ਸਰੀਰਕ ਤੌਰ 'ਤੇ ਉਸਨੂੰ ਜਲਦੀ ਕੋਈ ਰੋਗ ਨਹੀਂ ਹੁੰਦਾ, ਕੋਈ ਬਿਮਾਰੀ ਨਹੀਂ ਹੁੰਦੀ। ਸਰੀਰ ਜਦੋਂ ਵਿਅਕਤੀ ਯੋਗ ਕਰਦਾ ਸਾਡੇ ਹਰ ਇੱਕ ਔਰਗਨ ਦੇ ਖਿਚਾਅ ਪੈਂਦਾ ਹੈ, ਮਸਲ ਦਾ ਸਟ੍ਰੈਚ ਪੈਂਦਾ ਹੈ, ਤਾਂ ਸਾਡੇ ਬੋਡੀ ਦਾ ਬਲੱਡ ਸਰਕੂਲੇਸ਼ਨ ਪ੍ਰੋਪਰ ਤੌਰ 'ਤੇ ਕੰਮ ਕਰਦਾ ਹੈ।

0: योग दी खूबसूरती शायद यही है। ये सानू सिर्फ तंदुरुस्त रहना नहीं सिखाउंदा, सगों संतुलित जीवन जीना भी सिखाउंदा है। पर जिवें जिवें योग लोकप्रिय होया, इस नाल कुछ गलत फहमियां भी जुड़दियां गईयां। कुछ लोग मनते ने कि योग सिर्फ बजुर्गों लई है। कुछ नूं लगता है कि योग करन लई शरीर का बहुत लचकीला होना जरूरी है, अते कुछ लोग योग नूं केवल धर्म नाल जोड़ के देखते हैं। पर असल विच योग हर उम्र के लोगों लई लाभदायक है। ये मुकाबला नहीं, सगो अपने आप नाल जुड़न की एक प्रक्रिया है।
1: ਮੰਨਿਆ ਜਾਂਦਾ ਕਿ ਹਿੰਦੂ ਧਰਮ ਨਾਲ ਸੰਬੰਧਿਤ ਹੈ। ਸਭ ਤੋਂ ਵੱਡਾ ਰੀਜ਼ਨ ਇਹੀ ਮੰਨਿਆ ਲੋਕਾਂ ਦੇ ਵਿੱਚ ਗਲਤ ਧਾਰਨਾ ਹੈ। ਪਰ ਯੋਗ ਨੂੰ ਨਾ ਹਰ ਸਾਰੇ ਧਰਮਾਂ ਨੇ ਮਾਨਤਾ ਦਿੱਤੀ ਹੈ, ਹਿੰਦੂ ਧਰਮ, ਸਿੱਖ ਧਰਮ, ਈਸਾਈ ਧਰਮ। ਈਵਨ ਕਿ ਸਾਨੂੰ ਮਤਲਬ ਜਦੋਂ ਤੁਸੀਂ ਯੋਗ ਦੀ ਸਟੱਡੀ ਚੋਂ ਅੱਗੇ ਤੋਂ ਅੱਗੇ ਪੜੋਗੇ ਤਾਂ ਸਾਰੇ ਧਰਮ ਪੜ੍ਹਾਏ ਜਾਂਦੇ ਕਿ ਯੋਗ ਸਾਰੇ ਧਰਮਾਂ ਬਾਰੇ ਨਿਯਮ ਸਾਰੇ ਰੂਲ ਉਹੀ ਨੇਗੇ। ਥੋੜ੍ਹਾ ਉਹਨਾਂ ਦਾ ਨਾਮ ਡਿਫਰੈਂਟ ਦੇ ਮਤਲਬ ਲੈ ਕੇ ਉਸ ਧਾਰਨਾ ਬਣਾਈ ਗਈ ਹੈ। ਯੋਗ ਹਰ ਇੱਕ ਧਰਮ ਯੋਗ ਸਿਖਾਉਂਦਾ, ਯੋਗ ਸਿਖਾਉਂਦਾ ਇੱਕ ਵਿਅਕਤੀ ਨੂੰ ਨਿਯਮ ਦੇ ਵਿੱਚ ਰਹਿ ਕੇ ਜੀਵਨ ਜਿਉਣਾ। ਯੋਗ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਯੋਗ ਦਾ ਸੁਬਹਾ ਸਵਸਤੇ ਬ੍ਰਹਮ ਮੂਰਤ ਦੇ ਵਿੱਚ ਉੱਠਣਾ ਸਿਖਾਉਂਦਾ ਹੈ। ਸਭ ਤੋਂ ਪਹਿਲਾਂ ਤਾਂ ਅੱਧਾ ਦਾ ਵਿਅਕਤੀ ਬਿਮਾਰੀਆਂ ਤੋਂ ਰਹਿਤ ਵੈਸੇ ਹੀ ਹੋ ਜਾਂਦਾ ਜਿਹੜਾ ਮੋਰਨਿੰਗ ਉੱਠਦਾ ਹੈ, ਤਾਜ਼ੀ ਹਵਾ ਲੈਂਦਾ, ਪੰਜ ਤੱਤਵਾਂ ਦੇ ਅਧੀਨ ਰਹਿੰਦਾ, ਪ੍ਰਿਥਵੀ, ਜਲ, ਅਗਨੀ, ਵਾਯੂ, ਆਕਾਸ਼, ਇਸ ਦੇ ਟੱਚ ਵਿੱਚ ਰਹਿੰਦਾ ਹੈ।
2: ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਯੋਗ ਜੋ ਹੈ ਉਹ ਹਿੰਦੂ ਧਰਮ ਦਾ ਹੈ, ਯੋਗ ਜੋ ਹੈ ਮੁਸਲਿਮ ਧਰਮ ਦਾ ਹੈ। ਯੋਗ ਇੱਕ ਧਰਮ ਦਾ ਨਹੀਂ ਹੈ, ਯੋਗ ਇੱਕ ਕਿਰਿਆ ਹੈ। ਸਾਡੇ ਪੁਰਾਣੇ ਗ੍ਰੰਥਾਂ ਦੇ ਵਿੱਚ ਲਿਖਿਆ ਗਿਆ ਹੈ ਯੋਗ ਦੇ ਨਾਲ ਜੋੜਨਾ ਸਿੱਖਦੇ ਹਾਂ ਅਸੀਂ, ਜੋ ਕਿ ਜੁਜ ਧਾਤੂ ਤੋਂ ਲਿਆ ਗਿਆ ਯੋਗ ਸ਼ਬਦ, ਔਰ ਜਿਸ ਦੇ ਵਿੱਚ ਜਿਸ ਦੀ ਉਤਪਤੀ ਦੇ ਵਿੱਚ ਕਿਹਾ ਗਿਆ ਹੈ ਕਿ ਸਰੀਰ ਦਾ ਆਤਮਾ ਦੇ ਨਾਲ ਜੋੜਨਾ ਔਰ ਆਤਮਾ ਦਾ ਪਰਮਾਤਮਾ ਦੇ ਨਾਲ ਜੋੜਨਾ ਹੀ ਯੋਗ ਹੈ। ਪਰਮਾਤਮਾ ਦਾ ਅਰਥ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਇਹ ਹਿੰਦੂ ਸਭਿਅਤਾ ਦਾ ਹੈ, ਇਹ ਯੋਗ ਨਹੀਂ ਕਰ ਸਕਦਾ, ਇਹ ਮੁਸਲਿਮ ਹੈ, ਇਹ ਯੋਗ ਨਹੀਂ ਕਰ ਸਕਦਾ। ਇਸ ਤਰ੍ਹਾਂ ਦੀ ਮਿਸਕਨਸੈਪਸ਼ਨ ਲੋਕਾਂ ਦੇ ਵਿੱਚ ਬਣੀ ਹੋਈ ਹੈ, ਜਿਵੇਂ ਕਿ ਸੂਰਿਆ ਨਮਸਕਾਰ ਨੂੰ ਲੈ ਕੇ ਕਿ ਸੂਰਿਆ ਨਮਸਕਾਰ ਹਿੰਦੂ ਧਰਮ ਦਾ ਹੈ। ਨਹੀਂ, ਸੂਰਿਆ ਨਮਸਕਾਰ ਦੇ 12 ਸਟੈਪਸ ਨੇ, ਔਰ ਜੇਕਰ ਉਹਨੂੰ ਸਾਇੰਟੀਫਿਕਲੀ ਦੇਖਿਆ ਜਾਵੇ ਤਾਂ ਉਹ 12 ਸਟੈਪਸ ਜਿਹੜੇ ਨੇ ਉਹ ਇੱਕ ਤਰ੍ਹਾਂ ਦੀ ਕੰਪਲੀਟ ਐਕਸਰਸਾਈਜ਼ ਹੈ। ਉਹਦੇ ਵਿੱਚ ਫਾਰਵਰਡ ਬੈਂਡਿੰਗ ਵੀ ਆਉਂਦੀ ਹੈ, ਉਹਦੇ ਵਿੱਚ ਬੈਕਵਰਡ ਬੈਂਡਿੰਗ ਦੇ ਆਸਨ ਵੀ ਆਉਂਦੇ ਹੈ, ਉਹਦੇ ਵਿੱਚ ਸਟਰੈਂਥ ਵਾਸਤੇ ਵੀ ਆਉਂਦੀ ਹੈ, ਸਟਰੈਂਥ ਆ ਰਹੀ ਹੈ, ਸਿਕਸ ਪੋਜੀਸ਼ਨ ਹੈ ਸਟਰੈਂਥ ਦੀ, ਸਸ਼ਟਾਂਕ ਨਮਸਕਾਰ ਆ ਰਿਹਾ। ਪੁਰਾਤਨ ਸਮੇਂ ਦੇ ਵਿੱਚ ਜਿਵੇਂ ਪ੍ਰਣਾਮ ਕੀਤਾ ਜਾਂਦਾ ਸੀ ਆਪਣੇ ਗੁਰੂ ਨੂੰ, ਆਪਣੇ ਮਾਤਾ ਪਿਤਾ ਨੂੰ, ਤਾਂ ਉਹ ਪੋਜੀਸ਼ਨ ਵੀ ਆਉਂਦੀ ਹੈ। ਤਾਂ ਉਹ ਸਾਰੀਆਂ ਪੋਜੀਸ਼ਨਸ ਜਿਹੜੀਆਂ ਨੇ ਉਹ ਬੋਡੀ ਦੇ ਅਲੱਗ ਅਲੱਗ ਪੋਸਚਰਸ ਨੇ, ਤਾਂ ਉਹ ਕਿਸੇ ਧਰਮ ਦੇ ਨਾਲ ਨਹੀਂ ਹੈ। ਹੋਰ ਕਨਸੈਪਸ਼ਨ, ਮਿਸਕਨਸੈਪਸ਼ਨ ਕੀ ਹੈ ਕਿ ਯੋਗ ਕਰਨ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਹੁੰਦੇ ਹੈ, ਇਹ ਲੋਕਾਂ ਦੇ ਅੰਦਰ ਧਾਰਨਾ ਬਣੀ ਹੋਈ ਹੈ। ਪਰ ਇਹ ਧਾਰਨਾ ਗਲਤ ਹੈ, ਯੋਗ ਦੇ ਨਾਲ ਨੁਕਸਾਨ ਨਹੀਂ ਹੁੰਦੇ। ਜੇਕਰ ਗਲਤ ਯੋਗ ਕਰਦੇ ਹਾਂ ਫਿਰ ਨੁਕਸਾਨ ਹੋ ਸਕਦੇ ਨੇ, ਉਸ ਦੀਆਂ ਕਿਰਿਆਵਾਂ ਨੂੰ ਗਲਤ ਕਰਦੇ ਹਾਂ, ਜਾਂ ਕਿਹੜੇ ਵਿਅਕਤੀ ਨੂੰ ਕਿਹੜੀ ਕਿਰਿਆ ਕਰਨੀ ਚਾਹੀਦੀ ਹੈ ਇਹ ਇੱਕ ਐਕਸਪਰਟ ਯੋਗਾ ਇੰਸਟ੍ਰਕਟਰ ਤੋਂ ਸਿੱਖ ਕੇ ਬਸ ਤੁਸੀਂ ਆਪਣੇ ਘਰ ਦੇ ਅੰਦਰ ਵੀ ਕਰ ਸਕਦੇ ਹੋ। ਹਰੇਕ ਦੀ ਬੋਡੀ ਦੇ ਲਈ ਡਿਫਰੈਂਟ ਡਿਫਰੈਂਟ ਮਲਟੀਪਲ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਅਲੱਗ ਅਲੱਗ ਵਿਅਕਤੀ ਦੇ ਲਈ ਜਿਸ ਤਰ੍ਹਾਂ ਦੀ ਉਸਦਾ ਮੈਟਾਬੋਲਿਜ਼ਮ ਹੈ, ਜਿਸ ਤਰ੍ਹਾਂ ਦਾ ਉਸਦਾ ਬੋਡੀ ਸਟਰਕਚਰ ਹੈ, ਉਸਦੇ ਅਕੋਰਡਿੰਗ ਉਸਨੂੰ ਐਕਸਰਸਾਈਜ਼ ਕਰਨੀਆਂ ਚਾਹੀਦੀਆਂ, ਉਸਦੇ ਅਕੋਰਡਿੰਗ ਉਸਨੂੰ ਪ੍ਰਾਣਾਯਾਮ ਕਰਨਾ ਚਾਹੀਦਾ ਹੈ।
0: ਅਸਲ ਵਿੱਚ ਯੋਗ ਦਾ ਸੰਬੰਧ ਸਰੀਰ ਨਾਲੋਂ ਵੱਧ ਮਨ ਦੀ ਸ਼ਾਂਤੀ ਨਾਲ ਹੈ। ਅੱਜ ਜਦੋਂ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ, ਤਣਾਅ ਅਤੇ ਅਸੰਤੁਲਨ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਬਣਦੇ ਜਾ ਰਹੇ ਹੈ। ਅਜਿਹੇ ਸਮੇਂ ਵਿੱਚ ਯੋਗ ਸਿਰਫ ਇੱਕ ਅਭਿਆਸ ਨਹੀਂ, ਸਗੋਂ ਆਪਣੇ ਆਪ ਨਾਲ ਜੁੜੇ ਰਹਿਣ ਦੀ ਇੱਕ ਕੋਸ਼ਿਸ਼ ਬਣ ਜਾਂਦਾ ਹੈ। ਅਤੇ ਸ਼ਾਇਦ ਇਹੀ ਸੰਦੇਸ਼ ਸਾਡੇ ਦੋਵੇਂ ਯੋਗ ਮਾਹਿਰ ਵੀ ਦੇਣਾ ਚਾਹੁੰਦੇ ਨੇ।
1: ਆਪਣੇ ਆਪ ਨੂੰ ਜੇਕਰ ਤੁਸੀਂ ਤੰਦਰੁਸਤ ਰੱਖਣਾ, ਸਵਸਥ ਰੱਖਣਾ ਹੈ ਤਾਂ ਯੋਗ ਨੂੰ ਜ਼ਰੂਰ ਅਪਣਾਓ। ਇਸ ਯੋਗ ਦਾ ਕਿਸੇ ਵੀ ਧਰਮ ਨਾਲ ਕੋਈ ਸੰਬੰਧ ਨਹੀਂ ਹੈ। ਇਸ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਰਹਿ ਕੇ, ਆਪਣੇ ਪਰਿਵਾਰ ਦੇ ਵਿੱਚ ਰਹਿ ਕੇ, ਗ੍ਰਹਿਸਥੀ ਜੀਵਨ ਜਿਉਂਦੇ ਹੋਏ ਵੀ ਤੁਸੀਂ ਇਸ ਦੇ ਵਿੱਚ ਸਫਲ ਹੋ ਸਕਦੇ ਹੋ। ਜੇਕਰ ਯੋਗ ਕਰਨ ਦਾ ਫਿਰ ਹੀ ਫਾਇਦਾ ਜੇਕਰ ਤੁਸੀਂ ਆਪਣੇ ਲਾਈਫ ਸਟਾਈਲ ਨੂੰ ਥੋੜਾ ਚੇਂਜ ਕਰੋਗੇ। ਮੋਰਨਿੰਗ ਜਲਦੀ ਉੱਠੋ, ਖਾਣਾ ਟਾਈਮ ਤੇ ਖਾਓ, ਬਾਹਰਲਾ ਫਾਸਟ ਫੂਡ ਵਗੈਰਾ ਬੰਦ ਕਰ ਦਿਓ, ਔਰ ਯੋਗ ਨੂੰ ਅਪਣਾਓ, ਆਪਣੇ ਆਪ ਨੂੰ ਨਿਰੋਗ ਬਣਾਓ।
2: ਅੱਜ ਦਾ ਜੋ ਜੀਵਨ ਸ਼ੈਲੀ ਹੈ, ਚਾਹੇ ਉਹ ਬੱਚਾ ਹੈ ਚਾਹੇ ਉਹ ਬਜ਼ੁਰਗ ਹੈ, ਹਰ ਵਿਅਕਤੀ ਨੂੰ ਸਟ੍ਰੈਸ ਹੈ, ਹਰ ਵਿਅਕਤੀ ਨੂੰ ਐਂਜ਼ਾਇਟੀ ਹੈ, ਬਸ ਉਸਦਾ ਲੈਵਲ ਡਿਫਰੈਂਟ ਡਿਫਰੈਂਟ ਹੈ। ਔਰ ਫਿਜ਼ੀਕਲੀ ਵੀ ਅਸੀਂ ਓਨੇ ਸਟਰੋਂਗ ਨਹੀਂ ਹੋਏ ਰਹਿ ਰਹੇ, ਬਿਕੋਜ਼ ਸਾਡੀ ਡਾਇਟ ਚੇਂਜ ਹੋ ਚੁੱਕੀ ਹੈ, ਸਾਡੀ ਲਾਈਫ ਸਟਾਈਲ ਚੇਂਜ ਹੋ ਚੁੱਕੀ ਹੈ, ਸਾਡਾ ਰਹਿਣ ਸਹਿਣ, ਸਾਡੀਆਂ ਚੀਜ਼ਾਂ ਚੇਂਜ ਹੋ ਚੁੱਕੀਆਂ ਨੇ।

0: ਤਾਂ ਉਹਨਾਂ ਨੂੰ ਕੰਟਰੋਲ ਕਰਨ ਦੇ ਨਾਲ ਨਾਲ ਸਾਨੂੰ 10 ਮਿੰਟ 20 ਮਿੰਟ ਅੱਧਾ ਘੰਟਾ ਘੰਟਾ ਜਿੰਨਾ ਵੀ ਸਮਾਂ ਤੁਸੀਂ ਆਪਣੇ ਸਰੀਰ ਦੇ ਲਈ ਨਿਕਾਲ ਸਕਦੇ ਹੋ ਤਾਂ ਨਿਕਾਲਣਾ ਸਟਾਰਟ ਕਰੋ। ਉਸ ਸਮੇਂ ਦੇ ਅੰਦਰ ਤੁਸੀਂ ਆਪਣੇ ਖੁਦ ਦੇ ਲਈ ਮੈਡੀਟੇਸ਼ਨ ਕਰੋ, ਪ੍ਰਾਣਾਯਾਮ ਦੀਆਂ ਟੈਕਨੀਕਸ ਕਰੋ, ਔਰ ਜੇਕਰ ਕਿਸੇ ਵਿਅਕਤੀ ਨੂੰ ਕੋਈ ਡਿਜ਼ੀਜ਼ ਹੈ, ਕੋਈ ਬਿਮਾਰੀ ਹੈ, ਕੋਈ ਪ੍ਰੋਬਲਮ ਹੈ, ਉਸ ਦੇ ਰਿਗਾਰਡਿੰਗ ਕੁਛ ਨਾ ਕੁਛ ਐਕਸਰਸਾਈਜ਼ ਕਿਸੇ ਯੋਗਾ ਐਕਸਪਰਟ ਤੋਂ ਇੱਕ ਸ਼ਡਿਊਲ ਬਣਾ ਲਓ, ਡੇ ਰੂਟੀਨ ਬਣਾ ਲਓ ਕਿ 15-20 ਮਿੰਟਸ ਦੀਆਂ ਮੈਨੂੰ ਐਕਸਰਸਾਈਜ਼ ਦੱਸੋ, ਤਾਂ ਉਸ ਨੂੰ ਆਪਣੀ ਲਾਈਫ ਦੇ ਵਿੱਚ ਉਤਾਰੋ।
1: ਸਰੋਤਿਓ, ਯੋਗ ਸਿਰਫ ਆਸਣਾਂ ਤੱਕ ਸੀਮਿਤ ਨਹੀਂ ਹੈ, ਇਹ ਆਪਣੇ ਆਪ ਨੂੰ ਸਮਝਣ, ਮਨ ਨੂੰ ਸ਼ਾਂਤ ਕਰਨ ਅਤੇ ਜੀਵਨ ਵਿੱਚ ਸੰਤੁਲਨ ਲਿਆਉਣ ਦੀ ਇੱਕ ਕਲਾ ਹੈ। ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਜੇ ਅਸੀਂ ਆਪਣੇ ਲਈ ਕੁਝ ਪਲ ਕੱਢ ਕੇ ਯੋਗ ਨੂੰ ਜੀਵਨ ਦਾ ਹਿੱਸਾ ਬਣਾਈਏ ਤਾਂ ਸ਼ਾਇਦ ਅਸੀਂ ਹੋਰ ਤੰਦਰੁਸਤ, ਹੋਰ ਸ਼ਾਂਤ ਅਤੇ ਹੋਰ ਸੰਤੁਲਿਤ ਜੀਵਨ ਜੀ ਸਕੀਏ। ਇਸੇ ਸੰਦੇਸ਼ ਨਾਲ ਸਾਨੂੰ ਦਿਓ ਇਜਾਜ਼ਤ। ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਪਟਿਆਲਾ ਦਾ ਵਿਸ਼ੇਸ਼ ਰੂਪਕ ਯੋਗ, ਸਰੀਰ, ਮਨ ਅਤੇ ਆਤਮਾ ਦਾ ਸੰਤੁਲਨ। ਤੰਦਰੁਸਤ ਰਹੋ, ਸ਼ਾਂਤ ਰਹੋ ਅਤੇ ਆਪਣੇ ਆਪ ਨਾਲ ਜੁੜੇ ਰਹੋ। ਆਲੇਖ ਤੇ ਵਾਚਕ ਰਿਪੂਦਮਨ ਸਿੰਘ, ਪੇਸ਼ਕਸ਼ ਮੁਹੰਮਦ ਇਮਤਿਆਜ਼ ਦੀ।

0: ਹੁਣ ਅਸੀਂ ਯੋਗ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਸੁਣ ਰਹੇ ਸੀ, ਯੋਗ ਸਰੀਰ ਮਨ ਤੇ ਆਤਮਾ ਦਾ ਸੰਤੁਲਨ। ਆਲੇਖ ਤੇ ਵਾਚਕ ਰਿਪੂ ਦਮਨ, ਪੇਸ਼ਕਸ਼ ਮੁਹੰਮਦ ਇਮਤਿਆਜ਼। ਇਸ ਪ੍ਰੋਗਰਾਮ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਨਾਲੋ ਨਾਲ ਕੀਤਾ ਗਿਆ।
1: ਸਤਿ ਸ੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
2: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
1: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
2: ਅਪਲਾਈ ਕਿਵੇਂ ਕਰੀਏ?
1: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242428 ਤੇ ਸੰਪਰਕ ਕਰੋ।
2: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 10:26 ਤੇ 53 ਸਕਿੰਟ ਦਾ ਹੋ ਰਿਹਾ। ਠੀਕ 10:30 ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਵਾਂਗੇ ਸੁਖਨ ਦੇ ਬਾਰੇ। ਤਦ ਤੱਕ ਸੁਣੋ ਇਹ ਖੂਬਸੂਰਤ ਗੀਤ।

0: ਤੁਸੀਂ ਸੁਣ ਰਹੇ ਸੀ ਹੈਪੀ ਰਾਏ ਕੋਟੀ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ। ਸਮਾਂ ਇਸ ਵੇਲੇ ਹੋ ਰਿਹਾ ਜੀ 10:30 ਦਾ ਤੇ ਹੁਣ ਪੇਸ਼ ਹੈ ਜੀ ਪ੍ਰੋਗਰਾਮ ਸੁਖਨ ਦੇ ਵਾਰਿਸ। ਪ੍ਰੋਗਰਾਮ ਸੁਖਨ ਦੇ ਵਾਰਿਸ ਲੈ ਕੇ ਹਾਜ਼ਰ ਹਾਂ ਮੈਂ ਦੀਪਾ ਛਾਬੜਾ ਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਤੁਹਾਡੀ ਮੁਲਾਕਾਤ ਕਰਵਾਈ ਜਾਏਗੀ ਉੱਗੇ ਗੀਤਕਾਰ ਤੇ ਨਾਵਲਕਾਰ ਹੰਸ ਰਾਜ ਸੋਹੀ ਭਗਤਾ ਜੀ ਦੇ ਨਾਲ ਤੇ ਮੇਜ਼ਬਾਨ ਰਹਿਣਗੇ ਮਨਦੀਪ ਰਜੌਰਾ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਵੀ ਮਨਦੀਪ ਰਜੌਰਾ। ਆਓ ਸੁਣਦੇ ਹਾਂ ਪ੍ਰੋਗਰਾਮ ਸੁਖਨ ਦੇ ਵਾਰਿਸ।
1: ਸਵਾਗਤ ਹੈ ਆਕਾਸ਼ਵਾਣੀ ਬਠਿੰਡਾ ਦੇ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ 'ਚ ਤੁਹਾਡਾ। ਮੈਂ ਹਾਂ ਮਨਦੀਪ ਰਜੌਰਾ। ਅੱਜ ਇਸ ਸਾਡੇ ਪ੍ਰੋਗਰਾਮ ਦੇ ਵਿੱਚ ਜੋ ਸ਼ਖਸੀਅਤ ਤੁਹਾਡੇ ਰੂਬਰੂ ਹੈ ਉਹ ਸਾਹਿਤ, ਸੰਗੀਤ, ਖੇਡਾਂ ਅਤੇ ਹੋਰ ਬਹੁਤ ਖੇਤਰਾਂ ਨਾਲ ਜੁੜੀ ਹੋਈ ਇਹ ਬਹੁ ਪੱਖੀ ਪ੍ਰਤਿਭਾ ਜਿਹੜੀ ਹੈ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਹੈ। ਅਸੀਂ ਗੱਲ ਕਰ ਰਹੇ ਹਾਂ ਸਰਦਾਰ ਹੰਸ ਸਿੰਘ ਸੋਹੀ ਭਗਤਾ ਹੋਰਾਂ ਦੀ, ਜਿਨ੍ਹਾਂ ਦਾ ਕਿ ਪਲੇਠਾ ਨਾਵਲ ਜਿਹੜਾ ਹੈ ਰਿਸ਼ਤੇ ਫਰਿਸ਼ਤੇ ਇਸੇ ਹੀ ਸਾਲ 2026 ਦੇ ਵਿੱਚ ਪੰਜਾਬੀ ਜਗਤ ਦੀ ਝੋਲੀ 'ਚ ਆਇਆ ਹੈ। ਅਤੇ ਇਹਨਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਅੰਗਰੇਜ਼ੀ ਅਤੇ ਪੰਜਾਬੀ ਦੋਨੇ ਭਾਸ਼ਾਵਾਂ ਦੇ ਵਿੱਚ ਇਹਨਾਂ ਨੇ ਆਪਣੀ MA ਕੀਤੀ ਹੈ, ਨਾਲੋਂ ਨਾਲ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਨੇ। ਬਤੌਰ ਮੁੱਖ ਅਧਿਆਪਕ ਇੰਚਾਰਜ ਪ੍ਰਿੰਸੀਪਲ ਰਿਟਾਇਰ ਹੋਏ ਨੇ ਸਾਲ 2023 ਦੇ ਵਿੱਚ। ਸਰਕਾਰੀ ਰਜਿੰਦਰਾ ਕਾਲਜ ਤੋਂ ਆਪਣੀ ਐਜੂਕੇਸ਼ਨ ਪ੍ਰਾਪਤ ਕਰਨ ਤੋਂ ਬਾਅਦ DAV ਕਾਲਜ ਚੰਡੀਗੜ੍ਹ ਵਿਖੇ ਵੀ ਇਹਨਾਂ ਕਈ ਮੁਕਾਬਲਿਆਂ ਦੇ ਵਿੱਚ ਜੋ ਹੈ ਉਹ ਇਨਾਮ ਪ੍ਰਾਪਤ ਕੀਤੇ। ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਨਾਲ ਇਹ ਲੰਮੇ ਸਮੇਂ ਤੋਂ ਵਾਬਸਤਾ ਨੇ। ਦੂਰਦਰਸ਼ਨ ਦੇ ਪ੍ਰੋਗਰਾਮ ਦੇ ਵਿੱਚ ਲੋਕ ਗੀਤ ਗਾਉਣੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਦੇ ਵਿੱਚ ਰਹਿ ਕੇ ਖੇਡਣਾ, ਹਾਕੀ ਖੇਡਣਾ ਸਾਡੇ ਲਈ ਮਾਣ ਵਾਲੀ ਗੱਲ ਹੈ, ਸਾਡੇ ਇਲਾਕੇ ਦੇ ਲਈ। ਅਤੇ ਨਾਲ ਜਦੋਂ ਗੱਲ ਕਰ ਰਹੇ ਹਾਂ ਇਹਨਾਂ ਦੇ ਅਸੀਂ ਸੰਗੀਤ ਨਾਲ ਜੁੜੇ ਸਫ਼ਰ ਦੀ, ਤਾਂ ਕੈਸਟ ਕਲਚਰ ਦੇ ਸਮੇਂ ਇਹਨਾਂ ਦੇ ਦੋ ਜੋ ਕੈਸਟ ਰਿਕਾਰਡ ਨੇ, ਦੋ ਟੇਪਾਂ ਇਹਨਾਂ ਦੀਆਂ, ਵਿਖਾ ਦੇ ਮਾਈਆ ਹੱਸ ਕੇ, ਮੁੰਡਾ ਪਿੰਡ ਦਾ ਬਠਿੰਡੇ ਪੜ੍ਹਦਾ, ਦੋ ਇਹਨਾਂ ਦੀਆਂ ਟੇਪਾਂ ਜਿਹੜੀਆਂ ਉਹ ਰਿਕਾਰਡ ਹੋਈਆਂ। ਅਤੇ 15 ਤੋਂ 16 ਸਾਲਾਂ ਦਾ ਇਹਨਾਂ ਦਾ ਮੁੱਖ ਅਧਿਆਪਕ ਦੇ ਤੌਰ 'ਤੇ, ਇੰਚਾਰਜ ਪ੍ਰਿੰਸੀਪਲ ਦੇ ਤੌਰ 'ਤੇ ਇਹਨਾਂ ਦਾ ਐਜੂਕੇਸ਼ਨ ਦੇ ਵਿੱਚ ਤਜਰਬਾ ਰਿਹਾ। ਅਤੇ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਦੇ ਲਈ ਇਹਨਾਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਕਹਿਣ 'ਤੇ ਇੱਕ ਸਿੱਖਿਆ ਨੂੰ ਪ੍ਰਮੋਟ ਕਰਨ ਦੇ ਲਈ ਗੀਤ ਆਜੋ ਆਜੋ ਆਜੋ ਰੁੱਤ ਦਾਖਲਿਆਂ ਦੇ ਆਈ, ਸਰਕਾਰੀ ਸਕੂਲਾਂ ਦੇ ਵਿੱਚ ਜੋ ਸੁਵਿਧਾਵਾਂ ਮਿਲ ਰਹੀਆਂ ਨੇ ਜਾਂ ਅਸੀਂ ਮੁੱਖ ਧਾਰਾ ਦੇ ਵਿੱਚ ਆ ਕੇ ਸਰਕਾਰ ਤੋਂ ਮਿਲਣ ਵਾਲੇ ਬੈਨੀਫਿਟ ਦੇ ਨਾਲ ਵਧੀਆ ਸਿੱਖਿਆ ਹਾਸਲ ਕਰ ਸਕਦੇ ਹਾਂ, ਉਸ ਲਈ ਵੀ ਇਹ ਯਤਨਸ਼ੀਲ ਨੇ। ਅਤੇ ਅੱਜ ਇਹਨਾਂ ਦੇ ਨਾਵਲ ਰਿਸ਼ਤੇ ਫਰਿਸ਼ਤੇ ਦੀ ਅਸੀਂ ਖਾਸ ਤੌਰ 'ਤੇ ਪਹਿਲਾਂ ਗੱਲ ਕਰਾਂਗੇ। ਅਸੀਂ ਹੰਸ ਸਿੰਘ ਸੋਹੀ ਭਗਤਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਾਡੇ ਇਸ ਅਦਬੀ ਪ੍ਰੋਗਰਾਮ ਦੇ ਵਿੱਚ।
2: ਸ਼ੁਕਰੀਆ ਰਜੌਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ FM ਸੁਣ ਰਹੇ ਸਾਰੇ ਸਰੋਤਿਆਂ ਦਾ। ਮੈਂ ਹੰਸ ਸਿੰਘ ਸੋਹੀ ਭਗਤਾ ਭਾਈ ਨੂੰ ਬਿਲੋਂਗ ਕਰਦਾ ਜੀ।
1: ਸੋਹੀ ਸਾਹਿਬ, ਅਸੀਂ ਗੱਲ ਕਰਨਾ ਚਾਹੁੰਦੇ ਹਾਂ ਤੁਹਾਡੇ ਇਸ ਨਾਵਲ ਦੀ ਪਹਿਲੇ ਪਹਿਲ। ਤੁਹਾਡਾ ਜੋ ਸਫ਼ਰ ਹੈ ਉਹ ਕਾਫ਼ੀ ਲੰਮਾ ਹੈ, ਸਾਰੇ ਹੀ ਤਜਰਬੇ ਅਸੀਂ ਤੁਹਾਡੇ ਸਾਂਝੇ ਕਰਾਂਗੇ, ਪਰ ਜਦੋਂ ਸਾਹਿਤ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਤਾਂ ਤੁਹਾਡਾ ਤਾਜ਼ਾ ਤਰੀਨ ਇੱਕ ਨਾਵਲ ਜਿਹੜਾ ਹੈ ਰਿਸ਼ਤੇ ਫਰਿਸ਼ਤੇ ਸਾਲ 2026 ਦੇ ਵਿੱਚ ਹੀ, ਇਸੇ ਸਾਲ ਹੀ ਪੰਜਾਬੀ ਜਗਤ ਨੂੰ ਇਹ ਮੁਹੱਈਆ ਹੋਇਆ ਹੈਗਾ। ਅਸੀਂ ਜਾਣਨਾ ਚਾਹੁੰਦੇ ਹਾਂ ਰਿਸ਼ਤੇ ਫਰਿਸ਼ਤੇ ਨਾਵਲ ਜਿਹੜਾ ਹੈ ਉਹ ਕੀ ਹੈ, ਦੋ ਇਸ ਦੇ ਵਿੱਚ

0: ਸ਼ਬਦ ਆਉਂਦੇ ਹੈ ਰਿਸ਼ਤੇ ਅਤੇ ਫਰਿਸ਼ਤੇ, ਇਸ ਦਾ ਸਿਰਲੇਖ ਜਿਹੜਾ ਹੈ ਉਹ ਕਿਵੇਂ ਚੁਣਿਆ ਗਿਆ, ਜਾਂ ਕਹੀਏ ਕਿ ਇਸ ਨਾਵਲ ਦੀ ਕਲਪਨਾ ਅਤੇ ਇਸ ਦੀ ਹੋਣੀ ਜਿਹੜੀ ਹੈ ਉਹ ਕਿਵੇਂ ਹੋਈ?
1: ਰਜੌਰਾ ਸਾਹਿਬ, ਇਹ ਨਾਵਲ ਜੋ ਰਿਸ਼ਤੇ ਫਰਿਸ਼ਤੇ ਇਸਨੂੰ ਜਿਹੜਾ ਹੈਗਾ ਨਾਮ ਦਿੱਤਾ ਗਿਆ ਹੈਗਾ, ਇਹ ਨਾਵਲ ਦੇ ਵਿੱਚ ਦੋ ਸਮਾਜਿਕ ਕਹਾਣੀਆਂ ਚੱਲਦੀਆਂ, ਬਿਲਕੁਲ ਪੇਂਡੂ ਕਲਚਰ ਨਾਲ ਇਹ ਸੰਬੰਧਿਤ ਨਾਵਲ ਹੈ। ਇਸ ਨਾਵਲ ਨੂੰ ਰਾਮ ਸਰੂਪ ਅਣਖੀ ਸਹਿਤ ਸਭਾ ਵੱਲੋਂ ਧੌਲਾ ਵਿਖੇ ਰਿਲੀਜ਼ ਕੀਤਾ ਗਿਆ ਸੀ, ਔਰ ਇਸ ਤੋਂ ਬਾਅਦ ਇਸੇ ਨਾਵਲ ਦੇ ਉੱਪਰ ਥੋੜ੍ਹੇ ਦਿਨਾਂ ਬਾਅਦ ਗੋਸ਼ਟੀ ਹੋਣ ਜਾ ਰਹੀ ਹੈ। ਔਰ ਇਸ ਨਾਵਲ ਦੇ ਵਿੱਚ ਦੋ ਕਹਾਣੀਆਂ ਚੱਲਦੀਆਂ ਜਿਹੜੀਆਂ ਕਿ ਰਿਸ਼ਤਿਆਂ ਨੂੰ ਪ੍ਰਮੋਟ ਕਰਦੀਆਂ। ਇੱਕ ਉਹ ਕਹਾਣੀ ਹੈਗੀ ਹੈ ਜਿਹਦੇ ਵਿੱਚ ਪਾਤਰ ਦੋਨੋਂ ਜਿਹੜੇ ਅਨਪੜ੍ਹ ਨੇ, ਇੱਕ ਉਹ ਕਹਾਣੀ ਹੈ ਜਿਹਦੇ ਵਿੱਚ ਪਾਤਰ ਜਿਹੜੇ ਹੈਗੇ ਆ ਦੋ ਉਹ ਪੜ੍ਹੇ ਲਿਖੇ ਨੇ, ਐਜੂਕੇਟਡ ਨੇ, ਪਰ ਉਹਨਾਂ ਦਾ ਆਪਸ ਵਿੱਚ ਸੰਬੰਧ, ਸਮਾਜ ਨਾਲ ਸੰਬੰਧ ਕਿਸ ਤਰ੍ਹਾਂ ਦਾ ਹੈ। ਮੈਂ ਇਸ ਦੇ ਵਿੱਚ ਜਿਹੜਾ ਹੈਗਾ ਰਿਸ਼ਤਿਆਂ ਨੂੰ ਜਿਹੜੀ ਹੈ ਤਰਜੀਹ ਦਿੱਤੀ ਹੈਗੀ ਹੈ ਕਿ ਰਿਸ਼ਤੇ ਜਿਹੜੇ ਹੈਗੇ ਆ ਕਿਸੇ ਫਰਿਸ਼ਤੇ ਨਾਲੋਂ ਘੱਟ ਨਹੀਂ ਹੁੰਦੇ। ਕਿਸੇ ਤਰ੍ਹਾਂ ਦਾ ਕੋਈ ਵੀ ਸਮਾਜਿਕ ਰਿਸ਼ਤਾ ਹੈ ਉਹ ਫਰਿਸ਼ਤੇ ਨਾਲੋਂ ਘੱਟ ਨਹੀਂ ਹੁੰਦਾ। ਔਰ ਇਸ ਰਿਸ਼ਤੇ ਫਰਿਸ਼ਤੇ ਦਾ ਜਦੋਂ ਅਸੀਂ ਵਿਸ਼ੇ ਦੇ ਉੱਪਰ ਚਰਚਾ ਕੀਤੀ ਤਾਂ ਮੈਂ ਸਰਦਾਰ ਬਲਦੇਵ ਸਿੰਘ ਸੜਕਨਾਵਾਂ, ਡਾਕਟਰ ਸੁਰਜੀਤ ਸਿੰਘ ਬਰਾੜ ਅਤੇ ਕਿਰਨਦੀਪ ਕੌਰ ਭਾਈ ਰੂਪਾ, ਅਸੀਂ ਜਦੋਂ ਡਿਸਕਸ ਕੀਤੀ ਤਾਂ ਅਸੀਂ ਇਸ ਸਿੱਟੇ ਤੇ ਪਹੁੰਚੇ। ਭਾਵੇਂ ਇਸ ਨਾਵਲ ਦਾ ਪਹਿਲਾਂ ਨਾਮ ਹੋਰ ਸੀ, ਕਿਉਂਕਿ ਨਾਵਲ ਦੀ ਵਿਧਾ ਤੇ ਕੰਮ ਕਰਨਾ ਕਾਫੀ ਔਖਾ ਹੈ। 3-4 ਸਾਲ ਦਾ ਸਮਾਂ ਨਾਵਲ ਲਿਖਣ ਤੇ ਲੱਗ ਜਾਂਦਾ ਹੈ, ਬੜਾ ਔਖਾ ਹੁੰਦਾ ਹੈਗਾ ਨਾਵਲ ਨੂੰ ਸਿਰੇ ਲਾਉਣਾ, ਕਿਉਂਕਿ ਬੜਾ ਜਿਹੜੀਆਂ ਸਟੋਰੀ ਨੂੰ ਜਿਹੜਾ ਹੈਗਾ ਇਕੱਠੇ ਕਰਕੇ ਰੱਖਣਾ, ਨਹੀਂ ਤਾਂ ਤੂੜੀ ਦੀ ਪੰਡ ਵਾਂਗ ਖਿਲਰ ਜਾਂਦੀ ਹੈ।
0: ਤੁਸੀਂ ਸਹੀ ਆਖਿਆ, ਗੁੰਦਵਾ ਜੇਕਰ ਪਲਾਟ ਨਹੀਂ ਹੋਵੇਗਾ ਤਾਂ ਫਿਰ ਪੜ੍ਹਨ ਚ ਮਜ਼ਾ ਨਹੀਂ ਆਉਣਾ, ਤੇ ਉਹ ਗੱਲ ਜਿਹੜੀ ਹੈ ਨਹੀਂ ਬਣਦੀ ਜੋ ਅਸੀਂ ਕਹਿਣਾ ਚਾਹੁੰਦੇ ਹਾਂ। ਜੇ ਉਹ ਨਹੀਂ ਆਖਿਆ ਗਿਆ ਜਾਂ ਜੋ ਆਖਿਆ ਜਾ ਰਿਹਾ ਉਹ ਨਾ ਸਹੀ ਸਮਝਿਆ ਗਿਆ ਤਾਂ ਗੱਲ ਨਹੀਂ ਬਣਦੀ।
1: ਬਿਲਕੁਲ ਸਰ, ਕਿਉਂਕਿ ਪਿਛਲੇ ਦਿਨੀ ਮੈਂ ਇੱਕ ਮੇਰੇ ਮੈਡਮ ਸੀਗੇ ਜਦੋਂ ਮੈਂ 10ਵੀਂ ਤੱਕ ਪੜ੍ਹਦਾ ਸੀ, ਮੈਡਮ ਮਨਜੀਤ ਕੌਰ ਬਰਾੜ ਭਗਤਾ ਭਾਈ ਤੋਂ, ਮੈਂ ਉਹਨਾਂ ਨੂੰ ਸਪੈਸ਼ਲੀ ਨਾਵਲ ਦੇ ਕੇ ਆਇਆ। ਉਹਨਾਂ ਨੇ ਮੈਨੂੰ ਫੋਨ ਕੀਤਾ ਤੀਜੇ ਦਿਨ, ਕਹਿੰਦੀ ਬੇਟਾ ਮੈਂ ਤੁਹਾਡਾ ਨਾਵਲ ਜਿਹੜਾ ਹੈਗਾ ਪੜ੍ਹਿਆ ਔਰ ਮੈਂ 12 ਵਜੇ ਤੱਕ ਨਾਵਲ ਪੜ੍ਹ ਦਿੱਤਾ ਸੀ, ਮੈਂ ਰੋਟੀ ਵੀ ਨਹੀਂ ਖਾਧੀ। ਕਹਿੰਦੀ ਇੰਨਾ ਵਧੀਆ ਨਾਵਲ ਲਿਖਿਆ ਹੈਗਾ, ਥੈਂਕਸ। ਕਹਿੰਦੀ ਮੈਨੂੰ ਬੜਾ ਮਾਣ ਹੈਗਾ ਕਿ ਮੇਰੇ ਪੜ੍ਹਾਏ ਹੋਏ ਬੱਚੇ ਜਿਹੜੇ ਹੈਗੇ ਆ ਉਹ ਇਹੋ ਜਿਹੇ ਰਿਸ਼ਤਿਆਂ ਦੇ, ਇਹੋ ਜਿਹੇ ਜਿਹੜੀਆਂ ਸਮਾਜਿਕ ਸਟੋਰੀਆਂ ਦੇ ਉੱਪਰ ਜਿਹੜੇ ਨਾਵਲ ਲਿਖ ਰਹੇ ਆ। ਮੈਨੂੰ ਬਹੁਤ ਮਾਣ ਹੋਇਆ, ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰੇ ਮੈਡਮ ਜਿਹੜੇ ਹੈਗੇ ਆ ਉਹਨਾਂ ਨੇ ਇਸ ਨਾਵਲ ਨੂੰ ਪੜ੍ਹਿਆ, ਕਿਉਂਕਿ ਇਹ ਇਸਤਰੀਵਾਦੀ ਨਾਵਲ ਹੈ ਜੀ ਇੱਕ ਤਰ੍ਹਾਂ ਨਾਲ, ਕਿਉਂਕਿ ਇਸਤਰੀ ਜਿਹੜੀ ਹੈਗੀ ਆ ਮੇਨ ਰਿਸ਼ਤੇ ਨਿਭਾਉਣ ਵਿੱਚ ਤੇ ਰਿਸ਼ਤੇ ਭਗਾਉਣ ਵਿੱਚ ਜ਼ਿਆਦਾ ਰੋਲ ਅਦਾ ਕਰਦੀ ਹੈ ਸਰ
0: ਜੀ। ਰਿਸ਼ਤਿਆਂ ਦੇ ਵਿੱਚ ਨਿਘਾਰ ਸੋਹੀ ਸਾਹਿਬ ਬਹੁਤ ਆ ਰਿਹਾ ਹੈ, ਤੇ ਤੁਸੀਂ ਸਹੀ ਕਿਹਾ ਕਿ ਔਰਤ ਦੀ ਭੂਮਿਕਾ ਪਹਿਲਾਂ ਤੋਂ ਹੀ ਅਹਿਮ ਹੈ ਤੇ ਹੁਣ ਹੋਰ ਜ਼ਿਆਦਾ ਜ਼ਿੰਮੇਵਾਰੀ ਜਿਹੜੀ ਹੈ ਉਹ ਔਰਤ ਅਤੇ ਨਾਲੋ ਨਾਲ ਉਸ ਦੇ ਨਾਲ ਜੁੜੇ ਹੋਏ ਜੋ ਪਰਿਵਾਰਕ ਸ਼ਖਸ ਨੇ ਜਾਂ ਉਸ ਦੇ ਨਾਲ ਜੁੜੇ ਹੋਰ ਰਿਸ਼ਤੇ ਜਿਹੜੇ ਘਰੋਂ ਬਾਹਰ ਵੀ ਨੇ, ਉਸ ਦੇ ਕਲੀਗ ਹੋ ਗਏ, ਉਸ ਦੇ ਸਹਿਪਾਠੀ ਹੋ ਗਏ, ਉਹਨਾਂ ਦਾ ਵੀ ਬੜੀ ਅਹਿਮੀਅਤ ਹੋ ਜਾਂਦੀ ਹੈ। ਤਾਂ ਤੁਹਾਡਾ ਇਹ ਜ਼ਿਹਨ ਦੇ ਵਿੱਚ ਗੱਲ ਕਿਵੇਂ ਆਈ, ਤੁਸੀਂ ਕਿਵੇਂ ਵੇਖਦੇ ਹੋ ਰਿਸ਼ਤਿਆਂ ਦੀ ਜਦੋਂ ਤੁਸੀਂ ਗੱਲ ਕਰਦੇ ਹੋ ਤੁਹਾਡੇ ਮਾਨੇ ਜੋ ਹੈ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੇ ਕੀ ਹੈ?
1: ਸਰ, ਜ਼ਿੰਦਗੀ ਦਾ ਲੰਬਾ ਤਜਰਬਾ ਹੈ, ਪਿੰਡਾਂ 'ਚ ਰਹਿੰਦੇ ਹੈ, ਇਹ ਪਾਤਰ ਜਿਹੜੇ ਸਾਡੇ ਸਾਹਮਣੇ ਫਿਰਦੇ ਹੈ
0: ਜੀ,
1: ਮੇਰੇ ਇਹ ਚਾਰੇ ਪਾਤਰ ਇਸ ਨਾਵਲ ਦੇ ਜਿਉਂਦੇ ਜਾਗਦੇ ਹੈ
0: ਜੀ।
1: ਠੀਕ ਹੈ, ਉਸਨੂੰ ਥੋੜਾ ਜਿਹਾ ਚੇਂਜ ਕਰਨਾ, ਥੋੜਾ ਜਿਹਾ ਉਹਦੇ 'ਚ ਬਦਲਾਅ ਲਿਆਉਣਾ, ਉਹਦੇ ਵਿੱਚ ਉਸਨੂੰ ਸਿੱਖਿਆਦਾਇਕ ਬਣਾਉਣਾ
0: ਜੀ,
1: ਇਹ ਜ਼ਰੂਰ ਮੈਂ ਆਪਦੇ ਕੋਲੋਂ ਪਾਇਆ। ਪਰ ਮੇਰੇ ਪਾਤਰ ਹੈ, ਕੱਲ੍ਹ ਵੀ ਜਦੋਂ ਮੈਡਮ ਨੇ ਗੱਲ ਕੀਤੀ ਤਾਂ ਮੈਨੂੰ ਉਹਨਾਂ ਨੇ ਵੀ ਕਿਹਾ ਕਿ ਮੈਨੂੰ ਇਉਂ ਲੱਗਦਾ ਜਿਵੇਂ ਤੇਰੇ ਚਾਰੇ ਪਾਤਰ ਬੇਟਾ ਜਿਹੜੇ ਹੈਗੇ ਇੱਥੇ ਤੁਰੇ ਫਿਰਦੇ ਆ।
0: ਬਹੁਤ ਅੱਛੇ,
1: ਥੈਂਕਸ।
0: ਸੋਹੀ ਸਾਹਿਬ, ਜਦੋਂ ਨਾਰੀਵਾਦੀ ਲਿਖਤ ਦੀ ਗੱਲ ਆਉਂਦੀ ਹੈ, ਫੈਮਿਨਿਜ਼ਮ ਦੀ ਗੱਲ ਜਦੋਂ ਆਉਂਦੀ ਹੈ, ਤਾਂ ਇਹ ਕਿਹਾ ਜਾਂਦਾ ਇੱਕ ਪਾਸੇ ਤਾਂ ਔਰਤ ਜਿਹੜੀ ਹੈ ਉਹ ਮਰਦ ਦੇ ਨਾਲ ਜਾਂ ਸਮਾਜ ਦੇ ਵਿੱਚ ਕਹਿੰਦੀ ਹੈ ਵੀ ਮੇਰੇ ਹੱਕ, ਮੈਂ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਾ। ਦੂਜੇ ਪਾਸੇ ਜਦੋਂ ਫੈਮਿਨਿਜ਼ਮ ਦਾ ਢੰਡੋਰਾ ਪਿੱਟਿਆ ਜਾਂਦਾ ਤਾਂ ਅੱਜ ਕੱਲ੍ਹ ਗੱਲ ਜਿਹੜੀ ਹੈ ਉਹ ਨਾਰੀਵਾਦ ਦੇ ਉਲਟ ਵੀ ਜਿਹੜੀ ਹੈ ਬਹੁਤ ਸਾਰੇ ਲੇਖਕ ਕਰਦੇ ਨੇ, ਤਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਤੁਹਾਡੇ ਲਈ ਨਾਰੀਵਾਦ ਦੇ, ਫੈਮਿਨਿਜ਼ਮ ਦੇ ਕੀ ਮਾਨੇ ਨੇ?
1: ਸਰ, ਔਰਤ ਤੋਂ ਬਿਨਾਂ ਘਰ ਅਧੂਰਾ ਹੈ
0: ਜੀ।
1: ਅਗਰ ਘਰ 'ਚ ਔਰਤ ਨਾ ਹੋਵੇ ਤਾਂ ਸਿਆਣੇ ਕਹਿੰਦੇ ਹੈਗੇ ਚੁੱਲ੍ਹਿਆਂ 'ਚ ਵਿੱਚ ਘਾਹ ਉੱਗ ਪੈਂਦਾ। ਔਰਤ ਜਿਹੜਾ ਹੈਗਾ ਉਹ ਮੂਲ ਹੈ
0: ਜੀ,
1: ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਵੀ ਬੋਲਿਆ ਹੈਗਾ ਔਰਤ ਬਾਰੇ, ਤਾਂ ਭੰਡ ਜੰਮੀਏ, ਭੰਡ ਨਿੰਮੀਏ, ਭੰਡ ਮੰਗਣ ਵਿਆਹੋ
0: ਜੀ,
1: ਭੰਡੇ ਹੋਵੇ ਦੋਸਤੀ, ਭੰਡੇ ਚੱਲੇ ਰਾਹੋ। ਤਾਂ ਜਦੋਂ ਗੁਰੂ ਸਾਹਿਬ ਨੇ, ਸਾਡੇ ਵੱਡ ਵਡੇਰਿਆਂ ਨੇ, ਗੁਰੂ ਸਾਹਿਬਾਨਾਂ ਨੇ ਐਡੀਆਂ ਵੱਡੀਆਂ ਗੱਲਾਂ ਔਰਤ ਦੇ ਹੱਕ ਵਿੱਚ ਕਹੀਆਂ, ਤਾਂ ਅਸੀਂ ਕੌਣ ਹੈਗੇ ਹਾਂ ਔਰਤ ਨੂੰ ਨਿੰਦਣ ਵਾਲੇ
0: ਜੀ?
1: ਜੋ ਨਿੰਦਦੇ ਨੇ ਮੈਨੂੰ ਤਾਂ ਉਹ ਗੱਲ ਵਧੀਆ ਨਹੀਂ ਲੱਗਦੀ ਹੈਗੀ, ਕਿਉਂਕਿ ਹਰ ਬੰਦਾ ਦੇਖੋ, ਸਾਡੇ ਦਸੇ ਗੁਰੂ ਸਾਹਿਬਾਨ ਜਿਹੜੇ ਪਰਮਾਤਮਾ ਦੇ ਨਾਲ ਆਪਣੇ ਆਪ ਨੂੰ ਮਹਿਲਾ ਸਮਝਦੇ ਆ, ਔਰਤ ਸਮਝਦੇ ਆ, ਔਰਤ ਸਮਝ ਕੇ ਹੀ ਗੱਲ ਕਰਦੇ ਆ, ਤੇ ਫਿਰ ਅਸੀਂ ਤਾਂ ਉਹਨਾਂ ਤੋਂ ਸਿੱਖਿਆ ਲੈਣੀ ਹੈਗੀ ਹੈ, ਤੇ ਅਸੀਂ ਔਰਤ ਦੇ ਹੱਕ ਵਿੱਚ ਹੀ ਬੋਲਾਂਗੇ
0: ਜੀ।
1: ਔਰਤ ਦੇ ਦੁੱਖ, ਔਰਤ ਦੇ ਸੁੱਖ, ਉਹਨਾਂ ਨੂੰ ਜਿਹੜਾ ਹੈਗਾ ਜਾਣਨਾ ਜਾਂ ਉਹਨਾਂ ਬਾਰੇ ਗੱਲ ਕਰਨੀ ਸਾਡਾ ਮੁੱਢਲਾ ਫਰਜ਼ ਹੈ
0: ਜੀ। ਬਿਲਕੁਲ, ਤੇ ਸਾਡਾ ਮੁੱਢਲਾ ਫਰਜ਼ ਜਿਹੜਾ ਹੈ ਔਰਤ ਨੂੰ ਸਮਾਜ ਦੇ ਵਿੱਚ ਸਿੱਖਿਅਤ ਕਰਨਾ ਵੀ ਹੈ, ਕਿਉਂਕਿ ਇੱਕ ਸਿੱਖਿਅਤ ਔਰਤ

0: ਜਿਹੜੀ ਹੈ ਉਹ ਬਹੁਤ ਸਾਰੇ ਪਰਿਵਾਰਾਂ ਨੂੰ ਜੋ ਉਸਦੇ ਨਾਲ ਜੁੜਨਗੇ ਜਾਂ ਜੁੜੇ ਹੋਏ ਨੇ ਉਹਨਾਂ ਨੂੰ ਸਿੱਖਿਅਤ ਕਰੇਗੀ। ਤੁਸੀਂ ਸਿੱਖਿਆ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹੋ ਤਾਂ ਕੀ ਜ਼ਰੂਰਤ ਸਮਝਦੇ ਹੋ ਸਿੱਖਿਆ ਦੀ ਔਰਤ ਨੂੰ ਮੱਦੇਨਜ਼ਰ ਰੱਖਦੇ ਹੋਏ, ਜਾਂ ਔਰਤ ਦੀ ਸਿੱਖਿਆ ਦੀ ਕੀ ਅਹਿਮੀਅਤ ਤੁਸੀਂ ਵੇਖਦੇ ਹੋ ਸਾਡੇ ਅੱਜ ਦੇ ਸਮਾਜ ਦੇ ਵਿੱਚ, ਆਉਣ ਵਾਲੇ ਸਮਾਜ ਦੇ ਵਿੱਚ?
1: ਸਰ, ਮੇਰੇ ਇਸੇ ਨਾਵਲ ਦੀ ਪਾਤਰ ਰੁਪਿੰਦਰ ਕੌਰ ਔਰ ਫਰੂਪਾ
0: ਜੀ,
1: ਜਿਹੜੀ ਕਿ ਪੋਸਟ ਗ੍ਰੈਜੂਏਟ ਕਰਦੀ ਹੈਗੀ ਆ, ਉਸ ਤੋਂ ਪਹਿਲਾਂ ਉਹ ਨੌਕਰੀ ਤੇ ਵੀ ਲੱਗ ਜਾਂਦੀ ਹੈਗੀ ਆ, ਪਰ ਉਹ ਕਿਤੇ ਨਾ ਕਿਤੇ ਤਿਲਕ ਜਾਂਦੀ ਹੈਗੀ ਆ, ਜ਼ਿੰਦਗੀ ਤਿਲਕਣ ਬਾਜੀ ਹੈ, ਖਿਸਕ ਜਾਂਦੀ ਹੈ, ਪਰ ਆਖਰ ਨੂੰ ਉਹ ਫਿਰ PhD ਕਰਦੀ ਹੈਗੀ ਆ ਤੇ ਆਪਣੀ ਜਿਹੜੀ ਹੈਗੀ ਆ ਉਹ ਆਪਣਾ ਸਟੈਂਡ ਲੈਂਦੀ ਆ, ਆਪਣੀ ਜ਼ਿੰਦਗੀ ਚ ਸਥਿਰ ਹੁੰਦੀ ਹੈ। ਉਹ ਸਭ ਤੋਂ ਵੱਡੀ ਗੱਲ ਇਹੀ ਆ ਕਿ ਸਿੱਖਿਆ ਦਾ ਕੰਮ ਜਿਹੜਾ, ਸਿੱਖਿਆ ਦਾ ਮੋਟੀਵੇਟ ਹੈਗਾ, ਮੋਟੀਵੇਸ਼ਨ ਹੈਗਾ, ਉਹ ਇਹੀ ਹੈਗਾ ਕਿ ਆਦਮੀ ਆਪਣੀ ਸੁੱਖ ਦੀ ਜ਼ਿੰਦਗੀ ਜੀਵੇ, ਔਰ ਉਹਦੇ ਨਾਲ ਉਹਦੇ ਆਸੇ ਪਾਸੇ ਉਹਦੇ ਆਲੇ ਦੁਆਲੇ ਦੇ ਉਹਦੇ ਆਪਣੇ ਰਿਸ਼ਤੇਦਾਰ ਜਿਹੜੇ ਹੈਗੇ ਆ ਉਹ ਫਰਿਸ਼ਤਿਆਂ ਵਰਗੇ ਤਾਂ ਹੀ ਲੱਗਣਗੇ ਜੇਕਰ ਉਹ ਆਪ ਸੁਖੀ ਹੈ ਤੇ ਉਹਨਾਂ ਨੂੰ ਸੁੱਖ ਦਿੰਦੀ ਹੈ।
0: ਸੋਹੀ ਸਾਹਿਬ, ਤੁਸੀਂ ਆਪਣੇ ਨਾਵਲ ਦੇ ਪਾਤਰ ਨੂੰ PhD ਕਰਵਾਈ ਹੈ, ਪਰ ਅੱਜ ਦੇ ਸਮਾਜ ਦੇ ਵਿੱਚ ਜੋ PhD ਹੋਲਡਰ ਨੇ, ਅਸੀਂ ਉਹਨਾਂ ਦੀ ਹੋਣੀ ਵੇਖ ਰਹੇ ਹਾਂ, ਕਾਲਜਾਂ ਦੇ ਵਿੱਚ ਪੋਸਟਾਂ ਜਿਹੜੀਆਂ ਹੈ ਉਹ 20-30 ਸਾਲਾਂ ਤੋਂ ਨਹੀਂ ਆਈਆਂ, ਤੇ ਉਹ ਬੇਚਾਰੇ ਜਿਹੜੇ ਨੇ ਜਾਂ ਤਾਂ 21,600 ਜਾਂ ਫਿਰ 40,000, 50,000 ਇਸ ਤਰ੍ਹਾਂ ਉਹ ਕੰਟਰੈਕਟ ਦੇ ਉੱਤੇ ਕੰਮ ਕਰ ਰਹੇ ਆ, ਤਾਂ ਅਜਿਹੇ 'ਚ ਉਹਨਾਂ ਪਾਤਰਾਂ ਦਾ ਤੁਸੀਂ ਜਦੋਂ PhD ਵਾਲੇ ਪਾਤਰ ਦਾ ਜ਼ਿਕਰ ਕੀਤਾ ਤਾਂ ਕੀ ਤੁਹਾਡੀ ਕਿਸੇ PhD ਵਾਲੇ ਪਾਤਰ ਨਾਲ ਪਹਿਲਾਂ ਇਹਦੇ ਲਈ ਇੰਟਰੈਕਸ਼ਨ ਹੋਈ, ਜਾਂ ਇਸ ਨੂੰ ਫਿਰ ਤੁਸੀਂ ਕਿਵੇਂ ਵੇਖਦੇ ਹੋ PhD ਕਰਨਾ ਅੱਜ ਦੇ ਯੁੱਗ ਦੇ ਵਿੱਚ ਐਜੂਕੇਸ਼ਨ ਖੇਤਰ ਦੇ ਵਿੱਚ?
1: ਸਰ, ਐਜੂਕੇਸ਼ਨ ਦਾ ਵੀ ਵਪਾਰੀਕਰਨ ਹੋ ਗਿਆ
0: ਜੀ,
1: ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਉਹ ਖੁੰਬਾਂ ਵਾਂਗ ਉੱਗ ਪਈਆਂ ਸੀ,
0: ਹਾਂਜੀ,
1: ਜਿਹੜੀਆਂ ਕਿ PhD ਕਰਾਉਂਦੀਆਂ ਜੀ, ਡਿਪਲੋਮੇ ਡਿਗਰੀਆਂ ਕਰਾਉਂਦੀਆਂ ਜੀ, ਤੇ ਜਿਹੜੇ ਅਸੀਂ ਸਾਡੇ ਕੋਲ ਸਕਿੱਲ ਨਹੀਂ ਹੈਗੀ
0: ਜੀ,
1: ਜੇ ਸ਼ੁਰੂ ਤੋਂ ਸਾਡੇ ਸਕੂਲਾਂ ਦਾ ਸਿਸਟਮ ਸਹੀ ਹੋਵੇ। ਹਾਲਾਂਕਿ ਅਸੀਂ ਦੇਖਦੇ ਹਾਂ ਕਿ ਜਦੋਂ UPSC ਵਗੈਰਾ ਜਾਂ PCS ਵਗੈਰਾ ਦਾ ਇਗਜ਼ਾਮ ਹੁੰਦਾ ਹੈਗਾ ਤਾਂ ਉਹਦੇ ਵਿੱਚ ਬੜੇ ਵਧੀਆ ਕੁਐਸਚਨ ਜਿਹੜੇ ਹੈਗੇ ਆ ਪੁੱਟ ਕੀਤੇ ਜਾਂਦੇ ਆ, ਬੜੇ ਵਧੀਆ ਢੰਗ ਨਾਲ ਜਿਹੜਾ ਹੈਗਾ ਆਫੀਸਰ ਜਿਹੜੇ ਬਣਾਏ ਜਾਂਦੇ ਹੈਗੇ ਆ, ਪਰ ਜਦੋਂ ਉਹ ਸਿਸਟਮ 'ਚ ਆਉਂਦੇ ਹੈਗੇ ਆ ਉਹਨਾਂ ਨੂੰ ਉਹੀ ਕਰਨਾ ਪੈਂਦਾ ਜੋ ਸਿਆਸਤਦਾਨ ਕਹਿੰਦੇ ਹੈਗੇ ਆ, ਫਿਰ ਉੱਥੇ ਕਿਸੇ ਦੀਆਂ ਕੀਤੀਆਂ ਹੋਈਆਂ ਜਾਂ ਮੁੱਲ ਖਰੀਦੀਆਂ ਹੋਈਆਂ PhD ਦੀਆਂ ਡਿਗਰੀਆਂ ਉਹ ਮਾਣੇ ਨਹੀਂ ਰੱਖਦੀਆਂ, ਕਿਉਂਕਿ ਮੇਰਾ ਨਾਵਲ ਇਹ ਥੋੜਾ ਜਿਹਾ ਪਿੱਛੇ ਹਟਵਾਂ ਹੈਗਾ, 80 ਦੇ ਦਹਾਕਿਆਂ ਨੂੰ ਜਿਹੜਾ ਨਾਲ ਸੰਬੰਧਿਤ ਰੱਖਦਾ ਹੈਗਾ, ਕਿਉਂਕਿ ਹੁਣ ਥੋੜਾ ਗੈਪ ਪੈ ਗਿਆ, ਹੁਣ ਜਿਹੜਾ ਸਿਸਟਮ ਦਾ ਵਪਾਰੀਕਰਨ ਹੋ ਗਿਆ, ਪੈਸੇ ਦਿਓ ਡਿਗਰੀਆਂ ਲਓ
0: ਜੀ। ਬਿਲਕੁਲ, ਤੁਸੀਂ ਸਹੀ ਆਖਿਆ, ਤੇ PhD ਤੇ MPhil ਤਾਂ ਚਲੋ ਹੁਣ ਨਹੀਂ, ਪਰ PhD ਡਿਗਰੀ ਦੇ ਨਾਲ ਬਿਲਕੁਲ ਇਹੀ ਹੈ, ਡਾਕਟਰ ਲਿਖਾਉਣਾ ਆਪਣੇ ਨਾਂ ਦੇ ਅੱਗੇ ਹੁਣ ਕੋਈ ਔਖਾ ਨਹੀਂ ਰਿਹਾ, ਪਰ ਇਸ ਦੀ ਸੁੱਧ ਜਿਹੜੀ ਹੈ ਉਹ ਸਰਕਾਰਾਂ ਨੂੰ ਲੈਣੀ ਚਾਹੀਦੀ ਹੈ। ਅਸੀਂ ਵੇਖਦੇ ਹਾਂ ਕਿ ਬਹੁਤ ਸਾਰੀਆਂ ਅਜਿਹੀਆਂ ਭਰਤੀਆਂ ਜਿਹੜੀਆਂ ਕਿ ਅਸਿਸਟੈਂਟ ਪ੍ਰੋਫੈਸਰ ਦੇ ਪਦ ਦੇ ਉੱਤੇ ਹੋਈਆਂ ਵੀ, ਉਹ ਵੀ ਵਿੱਚ ਵਿਚਾਲੇ ਹੀ ਰੁਲਦੀਆਂ ਫਿਰਦੀਆਂ ਨੇ। ਤੁਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਕੰਮ ਕੀਤਾ ਹੈ ਸੋਹੀ ਜੀ, ਬੜੇ ਲੰਮੇ ਸਮੇਂ ਕੰਮ ਕੀਤਾ, ਅਸੀਂ ਤੁਹਾਡਾ ਤਜਰਬਾ ਜਾਣਨਾ ਚਾਹੁੰਦੇ ਹਾਂ, ਤੁਸੀਂ ਕਿੱਥੇ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਅਤੇ ਕਿੱਥੋਂ ਤੁਸੀਂ ਕਿਹੜੇ ਸਟੇਸ਼ਨ ਤੋਂ ਰਿਟਾਇਰ ਹੋਏ, ਅਸੀਂ ਇਹ ਜਾਣਨਾ ਚਾਹੁੰਦੇ ਹਾਂ, ਅਤੇ ਤੁਹਾਡਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ?
1: ਸਰ, ਮੈਂ ਮਾਣ ਨਾਲ ਕਹਿੰਦਾ ਕਿ ਮੈਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕਜੀਆਂ ਦੇ ਪਿੰਡ ਜਲਾਲ 1994 ਦੇ ਵਿੱਚ ਹੀ ਜੁਆਇਨ ਕੀਤਾ ਸੀਗਾ, ਤੇ 2023 ਦੇ ਵਿੱਚ ਉੱਥੋਂ ਹੀ ਮੈਂ ਰਿਟਾਇਰ ਹੋਇਆ, ਪਰ NBTV ਮੈਂ ਬਹੁਤ ਸਕੂਲਾਂ 'ਚ ਕੰਮ ਕੀਤਾ।
0: ਅੱਛਾ ਜੀ, ਚੰਗੀ ਗੱਲ ਹੈ ਜੀ, ਬਹੁਤ ਅੱਛੇ। ਜਦੋਂ ਮੁੱਖ ਅਧਿਆਪਕ ਤੇ ਪ੍ਰਿੰਸੀਪਲ ਇੰਚਾਰਜ ਦੀ ਤੁਸੀਂ ਜ਼ਿੰਮੇਵਾਰੀ ਨਿਭਾਈ, ਤੇ ਉਹ ਕਿਸ ਤਰ੍ਹਾਂ ਦਾ ਤੁਹਾਡਾ ਤਜਰਬਾ ਸੀ, ਕਿਉਂਕਿ ਅੱਜ ਕੱਲ੍ਹ ਅਸੀਂ ਵੇਖਦੇ ਹਾਂ ਕਿ ਸਕੂਲਾਂ ਦੇ ਵਿੱਚ ਵੀ ਜੋ ਮਾਹੌਲ ਹੈ ਉਹ ਸਾਜ਼ਗਾਰ ਜਿਹੜਾ ਹੈ ਕਈ ਵਾਰ ਨਹੀਂ ਹੁੰਦਾ, ਕੰਪਲੇਂਟਾਂ ਜਿਹੜੀਆਂ ਉਹ ਮੀਡੀਆ ਤੱਕ ਵੀ ਆਉਂਦੀਆਂ ਕਿ ਸਕੂਲਾਂ ਦੇ ਵਿੱਚ ਆਹ ਕੁਝ ਚੱਲ ਰਿਹਾ ਜਾਂ ਆਹ ਚੱਲ ਰਿਹਾ, ਤੇ ਉਸ ਤੋਂ ਬਾਅਦ ਜਦੋਂ ਹੁਣ ਅੱਜ ਦੇ ਦੌਰ ਦੇ ਵਿੱਚ ਜੇਕਰ ਅਸੀਂ ਪ੍ਰੈਜ਼ੈਂਟ ਦੀ ਗੱਲ ਕਰੀਏ ਤਾਂ ਸੈਂਸਸ ਤੇ SIR ਵਰਗੀਆਂ ਮੁਹਿੰਮਾਂ ਦੇ ਵਿੱਚ ਡਿਊਟੀਆਂ ਲੱਗਣੀਆਂ, ਤੁਸੀਂ ਇਹ ਕੰਮ ਕਿਸ ਤਰ੍ਹਾਂ ਕਰਦੇ ਰਹੇ ਆਪਣੀਆਂ ਡਿਊਟੀਜ਼ ਦੇ ਮੁਤਾਬਕ, ਇਹਦੇ 'ਚ ਕਿਵੇਂ ਤਵਾਜ਼ਨ ਬਿਠਾਉਂਦੇ ਰਹੇ?
1: ਸਰ, ਬੀਇੰਗ ਹੈੱਡ, ਇੱਕ ਘਰ ਦਾ ਮੁਖੀ ਕਹਿ ਲਓ ਜਾਂ ਇੱਕ ਸਕੂਲ ਦਾ ਮੁਖੀ ਕਹਿ ਲਓ, ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ
0: ਜੀ।
1: ਇੱਕ ਮਾਸਟਰ ਹੋਣਾ ਉਹ ਗੱਲ ਹੋਰ ਹੁੰਦੀ ਹੈਗੀ, ਇੱਕ ਘਰ ਦਾ ਮੈਂਬਰ ਹੋਣਾ ਗੱਲ ਹੋਰ ਹੁੰਦੀ ਹੈ, ਮੁਖੀ ਹੋਣਾ ਗੱਲ ਹੋਰ ਹੁੰਦੀ ਹੈ, ਸਾਰਾ ਕੁਛ ਜਰਨਾ ਪੈਂਦਾ ਜੀ, ਸਾਰਾ ਕੁਛ ਸਹਿਣਾ ਪੈਂਦਾ ਹੈਗਾ। ਅੱਜ ਕੱਲ੍ਹ ਜਿਹੜਾ ਹੈਗਾ ਕਿ ਸਿਆਸੀਕਰਨ ਹੋਣ ਕਰਕੇ ਇਲੈਕਸ਼ਨਾਂ ਆ ਗਈਆਂ ਜੀ, ਕਦੇ ਕਦੇ ਸੈਂਸ ਦਾ ਕੰਮ ਆ ਗਿਆ ਜੀ, ਕਦੇ ਡਰੱਗ 'ਤੇ ਜਿਹੜਾ ਹੈਗਾ ਉਹਦੀ ਸਰਵੇਖਣ ਆ ਗਿਆ ਜੀ, ਔਰ ਸਭ ਤੋਂ ਜ਼ਿਆਦਾ ਇਹਨਾਂ ਦੇ ਵਿੱਚ ਡਿਊਟੀਆਂ ਜਿਹੜੀਆਂ ਹੈਗੀਆਂ ਉਹ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੀਆਂ ਲਾਈਆਂ ਜਾਂਦੀਆਂ, ਜਿਹੜਾ ਕਿ ਵਧੀਆ ਗੱਲ ਨਹੀਂ, ਕਿਉਂਕਿ ਬਹੁਤ ਸਾਰੇ ਬੇਰੁਜ਼ਗਾਰ ਤੁਰੇ ਫਿਰਦੇ ਆ ਜੀ, ਜਿਹਨਾਂ ਤੋਂ ਇਹ ਕੰਮ ਲਿਆ ਜਾ ਸਕਦਾ ਜੀ।
0: ਬਿਲਕੁਲ,
1: ਤੁਸੀਂ ਪਹਿਲਾਂ ਹੀ ਗੱਲ ਕਰਕੇ ਹਟਿਆ ਕਿ PhD ਤੱਕ ਵਾਲੇ ਜਿਹੜੇ ਹੈਗੇ ਬੇਰੁਜ਼ਗਾਰ ਤੁਰੇ ਫਿਰਦੇ ਆ, ਅਗਰ ਜੇਕਰ ਜਿਹੜੇ ਬੇਰੁਜ਼ਗਾਰ ਹੈਗੇ ਆ ਇਹੀ ਕੰਮ ਉਹਨਾਂ ਨੂੰ ਦਿੱਤਾ ਜਾਵੇ ਕੀ ਉਹ ਰਿਸਪੋਂਸੀਬਲ ਨਹੀਂ ਜੀ, ਕੀ ਉਹਨਾਂ ਕੋਲ ਆਧਾਰ ਕਾਰਡ ਨਹੀਂ ਹੈਗਾ ਜੀ, ਕੀ ਉਹਨਾਂ ਕੋਲ ਪੈਨ ਕਾਰਡ ਨਹੀਂ ਗਾ, ਉਹ ਵੀ ਰਿਸਪੋਂਸੀਬਲ ਹੈ, ਉਹਨਾਂ ਦਾ ਸਾਰਾ ਬਾਇਓਡਾਟਾ ਹੈ ਗਵਰਨਮੈਂਟ ਕੋਲੇ। ਮੈਂ ਤਾਂ ਇਹੀ ਕਹੂੰਗਾ ਕਿ ਜੇਕਰ ਟੀਚਰਾਂ ਨੂੰ ਇਹਨਾਂ ਕੰਮਾਂ ਤੋਂ ਛੋੜ ਦਿੱਤੀ ਜਾਵੇ, ਅਧਿਆਪਕ ਵਰਗ ਨੂੰ ਨਾ ਤੰਗ ਕੀਤਾ ਜਾਵੇ ਤਾਂ ਚੰਗੀ ਗੱਲ ਆ ਜੀ। ਹੁਣ ਅਸੀਂ ਦੇਖਦੇ ਹਾਂ ਕਿ ਧੁੱਪਾਂ ਦੇ ਵਿੱਚ ਅਧਿਆਪਕਾਵਾਂ ਅਤੇ ਅਧਿਆਪਕ ਫਿਰਦੇ ਆ ਜੀ ਵਿਚਾਰੇ ਆਪਣੇ ਬੱਚਿਆਂ

0: ਛੱਡ ਕੇ ਸੈਂਸਸ ਕਰਦੇ ਫਿਰਦੇ ਆ ਜੀ, ਡਿਊਟੀਆਂ ਲਾਉਂਦੇ ਲੱਗ ਜਾਂਦੀਆਂ ਜੀ, ਦੂਸਰਾ ਇਲੈਕਸ਼ਨ ਡਿਊਟੀ ਲੱਗ ਜਾਂਦੀ ਹੈਗੀ ਹੈ ਜੀ, ਅਤੇ ਜਿੱਥੇ ਸਿੱਖਿਆ ਦਾ ਜਿਹੜਾ ਹੈਗਾ ਉਹ ਬੁਰਾ ਹਾਲ ਹੁੰਦਾ ਹੈਗਾ, ਉੱਥੇ ਮਾਨਸਿਕ ਤੌਰ 'ਤੇ ਅਧਿਆਪਕ ਵੀ ਟੁੱਟ ਜਾਂਦਾ ਜੀ।
1: ਜੀ ਸੋਹੀ ਸਾਹਿਬ, ਤੁਸੀਂ ਆਪਣੀ ਪੜ੍ਹਾਈ ਲਿਖਾਈ ਦੇ ਦੌਰਾਨ ਵੀ ਲਿਖਦੇ ਰਹੇ ਹੋਵੋਗੇ, ਕਿਉਂਕਿ ਲਿਖਣਾ ਅਤੇ ਇੱਕ ਨਾਵਲ ਨੂੰ ਸਾਹਮਣੇ ਲੈ ਆਉਣਾ ਇਹ ਕੋਈ ਅੱਜ ਕੱਲ੍ਹ ਦੀ ਹੀ ਖੇਡ ਨਹੀਂ ਹੈ, ਇਹਦੇ ਲਈ ਇੱਕ ਲੰਮੀ ਘਾਲਣਾ ਜਿਹੜੀ ਹੈ ਉਹ ਘਾਲਣੀ ਪੈਂਦੀ ਹੈ, ਅਤੇ ਕਿਸ ਤਰ੍ਹਾਂ ਤੁਹਾਡੀ ਲਿਖਣੀ ਜਿਹੜੀ ਹੈ ਉਹ ਹੋਂਦ 'ਚ ਆਈ, ਕਿਸ ਤਰ੍ਹਾਂ ਤੁਹਾਨੂੰ ਲੱਗਿਆ ਵੀ ਮੈਂ ਲਿਖਾਂ ਕੁਝ ਝਰੀਟਾਂ ਅਤੇ ਫਿਰ ਉਸ ਤੋਂ ਬਾਅਦ ਇਸ ਨੂੰ ਤੁਸੀਂ ਪਕਿਆ ਕੇ ਇੱਕ ਨਾਵਲ ਦੇ ਤੌਰ 'ਤੇ ਸਾਡੇ ਸਾਹਮਣੇ ਰਿਸ਼ਤੇ ਫਰਿਸ਼ਤੇ ਨਾਵਲ ਤੁਸੀਂ ਲਿਆਂਦਾ ਵੀ ਹੈ, ਕਦੋਂ ਸ਼ੁਰੂਆਤ ਹੋਈ ਅਤੇ ਕਿਵੇਂ ਲਿਖਦੇ ਰਹੇ, ਕਿਸ ਤਰ੍ਹਾਂ ਦੀ ਸਪੋਰਟ ਜਿਹੜੀ ਹੈ ਉਹ ਤੁਸੀਂ ਸਮਝਦੇ ਹੋ ਵੀ ਹੋਣੀ ਚਾਹੀਦੀ ਹੈ ਪਰਿਵਾਰ ਵੱਲੋਂ ਵੀ?
0: ਸਰ, ਪਰਿਵਾਰਕ ਪੱਖ ਤੋਂ ਦੇਖਿਆ ਜਾਵੇ ਤਾਂ ਕਿਉਂਕਿ ਵੱਡਾ ਪਰਿਵਾਰ ਸੀਗਾ ਔਰ ਸਾਰੇ ਅਨਪੜ੍ਹ ਸੀ, ਮੈਂ ਇਕੱਲਾ ਹੀ ਪੜ੍ਹਿਆ ਲਿਖਿਆ ਸੀ
1: ਜੀ।
0: ਹਾਂ, ਇੰਨਾ ਜ਼ਰੂਰ ਹੈ ਜੀ, ਸਕੂਲ ਦੇ ਨੇੜੇ ਘਰ ਹੋਣ ਕਾਰਨ ਇਹਦਾ ਮੈਨੂੰ ਬਹੁਤ ਫਾਇਦਾ ਹੋਇਆ ਜੀ। ਸ਼ਾਮ ਨੂੰ ਗਰਾਊਂਡ ਦੇ ਵਿੱਚ ਹਾਕੀ ਖੇਡਣਾ, ਉਸ ਤੋਂ ਬਾਅਦ ਰਜਿੰਦਰਾ ਕਾਲਜ ਦੇ ਵਿੱਚ ਸਪੋਰਟਸ ਦੇ ਤੌਰ 'ਤੇ ਮੈਂ ਹਾਕੀ ਖੇਡਦਾ ਹੁੰਦਾ ਸੀਗਾ ਜੀ। ਇੱਥੇ ਮੈਂ ਮਿਊਜ਼ਿਕ ਨਾਲ ਮੇਰਾ ਇੰਟਰਸਟਡ ਸੀਗਾ ਜੀ, ਗਾਉਂਦਾ ਗਰਾਊਂਡ ਦੇ ਵਿੱਚ ਸ਼ਾਮ ਨੂੰ ਬੈਠ ਕੇ ਗਾਉਣ ਲੱਗ ਜਾਣਾ ਜੀ। ਉੱਥੋਂ ਹੀ ਕਦੇ ਮੈਗਜ਼ੀਨ ਨਿਕਲਿਆ ਜੀ ਤਾਂ ਮੈਗਜ਼ੀਨ ਦੇ ਵਿੱਚ ਕੁਛ ਲਿਖ ਦੇਣਾ ਜੀ, ਭਾਵੇਂ ਉਦੋਂ ਇੰਨਾ ਨਹੀਂ ਪਤਾ ਹੁੰਦਾ ਸੀਗਾ, ਪਰ ਫਿਰ ਵੀ ਥੈਂਕਸ ਉਹਨਾਂ ਟੀਚਰਾਂ ਦਾ, ਅਧਿਆਪਕਾਂ ਦਾ, ਜਿਹੜੇ ਮਨਜ਼ੂਰ ਕਰ ਲੈਂਦੇ ਸੀ। ਔਰ ਸਰ, ਉਸ ਤੋਂ ਵੀ ਵੱਡੀ ਗੱਲ ਹੈਗੀ ਹੈ ਕਿ ਮੈਂ 1986-87 ਦੇ ਵਿੱਚ ਚਾਰੇ ਯੂਨੀਵਰਸਿਟੀਆਂ ਦਾ ਵਿਨਰ ਸੀਗਾ ਜੀ, ਲੋਕ ਗੀਤ ਮੁਕਾਬਲਿਆਂ ਦੇ ਵਿੱਚ, ਤੇ ਮੈਂ ਰਜਿੰਦਰਾ ਕਾਲਜ ਦੇ ਵਿੱਚੋਂ ਕਾਲਜ ਕਲਰ ਪ੍ਰਾਪਤ ਕੀਤਾ ਜੀ। ਕਾਲਜ ਕਲਰ ਪ੍ਰਾਪਤ ਕਰਨਾ ਕੋਈ ਇਹ ਛੋਟੀ ਮੋਟੀ ਗੱਲ ਨਹੀਂ ਜੀ। ਤਾਂ ਇਹਨਾਂ ਚੀਜ਼ਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ, ਮੋਟੀਵੇਟ ਕੀਤਾ। ਤਾਂ ਮੈਂ ਪੋਇਟਰੀ ਲਿਖਦਾ ਸੀਗਾ ਜੀ, ਪਹਿਲਾਂ ਕਵਿਤਾ ਹੀ ਲਿਖਦਾ ਸੀਗਾ ਜੀ, ਕਵਿਤਾ ਤੋਂ ਬਾਅਦ ਫਿਰ ਹੌਲੀ ਹੌਲੀ ਜਿਹੜਾ ਸੀਗਾ ਇਹ ਨਾਵਲ ਦਾ ਰੁਝਾਨ ਹੋਇਆ ਜੀ। ਅਸਲ ਵਿੱਚ ਪੜ੍ਹਨ ਤੋਂ ਜ਼ਿਆਦਾ ਸਿੱਖਿਆ ਸਰ
1: ਜੀ। ਸੋਹੀ ਸਾਹਿਬ, ਤੁਸੀਂ ਲੋਕ ਗੀਤ ਦੀ ਗੱਲ ਕੀਤੀ ਹੈ ਅਤੇ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਵਕਫਾ ਜਿਹੜਾ ਹੈ ਉਹ ਲੈਣ ਦਾ ਸਮਾਂ ਹੋ ਗਿਆ, ਅਤੇ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਹੈ। ਜੇਕਰ ਤੁਸੀਂ ਹੀ ਸਾਨੂੰ ਆਪਣਾ ਗਾਇਆ ਹੋਇਆ ਕੋਈ ਲੋਕ ਗੀਤ ਸੁਣਾ ਦਿਓ, ਹੁਣ ਇਸ ਵੇਲੇ ਸਰੋਤਿਆਂ ਦੀ ਮੰਗ ਵੀ ਹੁੰਦੀ ਹੈ ਅਤੇ ਉਹ ਚਾਹੁੰਦੇ ਵੀ ਹੈ ਕਿ ਪ੍ਰੋਗਰਾਮ ਦੇ ਵਿੱਚ ਰਿਫਰੈਸ਼ਮੈਂਟ ਜਿਹੜੀ ਹੈ ਉਹਨਾਂ ਨੂੰ ਮਿਲਦੀ ਰਹੇ
0: ਜੀ। ਸਰ ਸਰ, ਇੱਕ ਲੋਕ ਗੀਤ ਵਰਗਾ ਗੀਤ ਹੈ ਜਿਹੜਾ ਗੁਰਬਖਸ਼ ਸਿੰਘ ਅਲਵੇਲਾ, ਢਾਡੀ ਗੁਰਬਖਸ਼ ਸਿੰਘ ਅਲਵੇਲਾ ਜੀ ਨੇ ਲਿਖਿਆ ਸੀ ਔਰ ਮੈਂ ਰਿਕਾਰਡ ਕਰਾਇਆ ਸੀਗਾ ਜੀ, ਮੇਰੀ ਉਹ ਟੇਪ ਦੇ ਵਿੱਚ ਰਿਕਾਰਡ ਹੋਇਆ ਸੀ, ਮੈਂ ਤੁਹਾਨੂੰ ਉਹਦੇ ਬੋਲ ਸੁਣਾਉਣਾ ਜੀ।
1: ਬਹੁਤ ਅੱਛੇ।
0: ਬੋਲੀ ਜਾਂ ਬੋਲੀ ਸਾਡੇ ਨਾਲ ਨਾ ਵਸਦਾ ਰਹਿ ਅੱਖੀਆਂ ਦੇ ਕੋਲ ਵੇ, ਮਾਰੀ ਜਾ ਭਾਵੇਂ ਸਾਨੂੰ ਠੋਕਰਾਂ,

0: ਰੂਹ ਖੁਸ਼ ਕਰਤੀ। ਬਹੁਤ ਅੱਛਾ ਤੁਸੀਂ
1: ਸ਼ੁਕਰੀਆ ਜੀ,
0: ਇਹ ਗੀਤ
1: ਸ਼ੁਕਰੀਆ ਜੀ।
0: ਗਾਇਆ ਤੇ ਤੁਹਾਨੂੰ ਮੌਕਾ ਜਿਹੜਾ ਉਹ ਦੂਰਦਰਸ਼ਨ ਜਾਣ ਦਾ ਵੀ ਮਿਲਿਆ, ਪਰ ਉਸ ਤੋਂ ਪਹਿਲਾਂ ਤੁਸੀਂ ਕਿਉਂਕਿ ਇਹਦੇ 'ਚ ਠੋਕਰਾਂ ਦੀ ਗੱਲ ਕੀਤੀ ਹੈ, ਜ਼ਿੰਦਗੀ 'ਚ ਕੋਈ ਤੁਹਾਨੂੰ ਅਜਿਹੀ ਠੋਕਰ ਵੱਜੀ ਹੋਵੇ ਜੋ ਤੁਹਾਨੂੰ ਸਬਕ ਸਿਖਾ ਗਈ ਹੋਵੇ ਤੇ ਉਹ ਤੁਸੀਂ ਸਾਡੇ ਇੱਥੇ ਸਰੋਤਿਆਂ ਦੇ ਨਾਲ ਆਪਣਾ ਉਹ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋਵੋ, ਕੋਈ ਚੁਣੌਤੀ ਜ਼ਿੰਦਗੀ 'ਚ ਅਜਿਹੀ ਜਿਹੜੀ ਤੁਸੀਂ ਸਰ ਕੀਤੀ ਹੋਵੇ?
1: ਮਨਦੀਪ ਸਰ, ਸਾਰੀ ਜ਼ਿੰਦਗੀ ਚੁਣੌਤੀਆਂ ਨਾਲ ਹੀ ਭਰੀ ਪਈ ਹੈ। ਕਿਸੇ ਇੱਕ ਦਾ ਗੱਲ ਕਰਦੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਹੈਗਾ, ਕਿਉਂਕਿ ਇੱਕ ਅਨਪੜ੍ਹ ਪਰਿਵਾਰ ਦੇ ਵਿੱਚੋਂ ਉੱਠ ਕੇ
0: ਜੀ
1: ਫਿਰ ਆਪ ਨੌਕਰੀ ਹਾਸਲ ਕਰਨੀ, ਕਿਉਂਕਿ ਮੈਂ ਇੱਥੇ ਜ਼ਿਕਰ ਕਰਦਾ ਮੇਰੇ ਜਿਹੜੇ ਮਿੱਤਰ ਹੈਗੇ ਆ ਮੇਰਾ, ਉਹਨਾਂ ਨੇ ਬੜਾ ਸਾਥ ਦਿੱਤਾ।
0: ਠੀਕ ਆ ਜੀ।
1: ਡਾਕਟਰ ਸੁਰਜੀਤ ਸਿੰਘ ਗਿੱਲ SMO ਰਿਟਾਇਰ ਹੋਏ ਨੇ ਜੀ, ਮੈਂ ਉਹਨਾਂ ਕੋਲ ਰਹਿ ਕੇ ਪਟਿਆਲੇ ਜਿਹੜਾ ਹੈਗਾ ਉਹ MA ਕੀਤੀ ਜੀ। ਉਸ ਤੋਂ ਬਾਅਦ ਹਰਮੇਸ਼ ਕੁਮਾਰ ਵਰਮਾ ਲੈਕਚਰਾਰ ਫਿਜ਼ਿਕਸ ਦੇ ਸੀਗੇ ਜੀ, ਡਾਇਟ ਦੇ ਬਠਿੰਡਾ ਦੇ ਵਿੱਚ, ਅੱਜ ਕੱਲ੍ਹ ਉਹ ਚਲੇ ਗਏ।
0: ਠੀਕ ਆ।

0: ਹਰਮੇਸ਼ ਕੁਮਾਰ ਵਰਮਾ ਲੈਕਚਰਾਰ ਫਿਜਿਕਸ ਦੇ ਸੀਗੇ ਜੀ, ਡਾਇਟ ਦੇ ਬਠਿੰਡਾ ਦੇ ਵਿੱਚ, ਅੱਜ ਕੱਲ੍ਹ ਉਹ ਚਲੇ ਗਏ,
1: ਠੀਕ ਹੈ ਜੀ,
0: ਕੈਨੇਡਾ ਸੈਟਲ ਨੇ ਜੀ, ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਜੀ। ਹਾਂ, ਜੇਕਰ ਇਹ ਮਿੱਤਰ ਦੋਸਤ ਰਿਸ਼ਤੇਦਾਰ ਭੈਣ ਭਰਾ ਨਾ ਹੁੰਦੇ, ਇਸ ਤਰ੍ਹਾਂ ਦੇ ਪਿਆਰੇ ਮਿੱਤਰ ਪਿਆਰੇ ਰਿਸ਼ਤੇ ਨਿਭਾਉਣ ਵਾਲੇ ਲੋਕ, ਤਾਂ ਸ਼ਾਇਦ ਮੈਂ ਇੱਥੇ ਤੱਕ ਨਾ ਹੁੰਦਾ ਜੀ।
1: ਜੀ, ਤਾਂ ਹੀ ਅੱਜ ਤੁਸੀਂ ਰਿਸ਼ਤਿਆਂ ਦੀ ਬਾਤ ਪਾ ਰਹੇ ਹੋ, ਤੁਹਾਡਾ ਨਾਵਲ ਰਿਸ਼ਤੇ ਫਰਿਸ਼ਤੇ ਜਿਹੜਾ ਹੈ ਉਹ ਤੁਹਾਡੀ ਰੂਹਦਾਰੀ ਹੈ, ਅਤੇ ਉਹ ਤੁਹਾਡੇ ਅੰਦਰੋਂ ਹੀ ਨਿਕਲਿਆ ਹੈ, ਤੁਹਾਡੇ ਅੰਦਰੋਂ ਫੁੱਟਿਆ ਹੈ ਇਹ। ਅਸੀਂ ਸੋਹੀ ਸਾਹਿਬ ਗੱਲ ਕਰਨਾ ਚਾਹੁੰਦੇ ਹਾਂ ਸਥਾਪਿਤ ਸਾਹਿਤਕਾਰਾਂ ਦੀ, ਜਿਨ੍ਹਾਂ ਨੂੰ ਤੁਸੀਂ ਪੜ੍ਹਿਆ, ਜੋ ਤੁਹਾਡੇ ਰਾਹ ਦਸੇਰੇ ਬਣੇ। ਤੁਸੀਂ ਬਲਦੇਵ ਸਿੰਘ ਸੜਕਨਾਮਾ ਹੋਰਾਂ ਦੀ ਹੁਣ ਇਸ ਵੇਲੇ ਸੰਗਤ ਕਰ ਰਹੇ ਹੋ, ਉਹਨਾਂ ਦੀ ਗੱਲ ਕਰ ਰਹੇ ਹੋ, ਤਾਂ ਇਸ ਤੋਂ ਪਹਿਲਾਂ ਵੀ ਜੋ ਸਥਾਪਿਤ ਨਾਵਲਕਾਰ ਨੇ ਜਾਂ ਸਥਾਪਿਤ ਜਿਹੜੇ ਸਾਹਿਤਕਾਰ ਹੋਏ ਆ, ਤੁਸੀਂ ਉਹਨਾਂ ਨੂੰ ਪੜ੍ਹਿਆ ਹੋਣਾ ਹੈਗਾ, ਕਿੰਨਾ ਕਿੰਨਾ ਨੂੰ ਤੁਸੀਂ ਪੜ੍ਹਿਆ, ਅਤੇ ਕਿੰਨਾ ਨੂੰ ਲੱਗਦਾ ਵੀ ਅਜੇ ਪੜ੍ਹਨਾ ਬਾਕੀ ਹੈ, ਅਤੇ ਸੰਗਤ ਕਿੰਨਾ ਕਿੰਨਾ ਦੀ ਮਾਣੀ ਹੈ, ਸਾਨੂੰ ਇਹ ਵੀ ਦੱਸੋ ਜੀ।
0: ਸਰ, ਮੈਂ ਡਾਕਟਰ ਨਰਿੰਦਰ ਕਪੂਰ ਜੀ ਦਾ ਸਟੂਡੈਂਟ ਰਿਹਾ 2 ਸਾਲ।
1: ਬਹੁਤ ਅੱਛੇ ਜੀ।
0: ਡਾਕਟਰ ਸਤੀਸ਼ ਵਰਮਾ ਜੀ, ਉਹਨਾਂ ਦੇ ਨਾਲ ਨਾਟਕ ਦੇ ਵਿੱਚ ਉਹਨਾਂ ਦੇ ਨਾਟਕਾਂ ਦਾ ਪਲੇਬੈਕ ਸਿੰਗਰ ਰਿਹਾ ਜੀ।
1: ਜੀ।
0: ਔਰ ਮੈਡਮ ਦਲੀਪ ਕੌਰ ਟਿਵਾਣਾ ਜੀ ਦਾ ਸਟੂਡੈਂਟ ਰਿਹਾ ਜੀ। ਔਰ ਜਦੋਂ ਇੰਨੀਆਂ ਵੱਡੀਆਂ ਸ਼ਖਸੀਅਤਾਂ ਦੇ ਕੋਲੋਂ ਪੜ੍ਹੇ ਹੋਈਏ ਜੀ, ਫਿਰ ਬਹੁਤ ਵੱਡੀ ਗੱਲ ਹੈ ਜੀ। ਕਿਉਂਕਿ ਉੱਥੇ ਹਰਿੰਦਰ ਸਿੰਘ ਮਹਿਬੂਬ, ਜਸਵੰਤ ਕਮਲ ਜੀ, ਡਾਕਟਰ ਜਗਤਾਰ, ਯੂਨੀਵਰਸਿਟੀ ਚ ਅਕਸਰੀ ਉਹਨਾਂ ਨੂੰ 10-15 ਦਿਨ ਬਾਅਦ ਬੁਲਾਇਆ ਜਾਂਦਾ ਸੀਗਾ, ਤੇ ਸਟੂਡੈਂਟਸ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਰੂਬਰੂ ਕੀਤਾ ਜਾਂਦਾ ਸੀਗਾ ਜੀ। ਕਮਲ ਜੀ ਨੂੰ ਪੜ੍ਹਿਆ ਜੀ, ਸੋਹਣ ਸਿੰਘ ਸੀਤਲ ਨੂੰ ਬੜੇ ਸਤਿਕਾਰ ਨਾਲ ਪੜ੍ਹਿਆ ਜੀ।
1: ਕਿਆ ਬਾਤ!
0: ਕਿਉਂਕਿ ਸੋਹਣ ਸਿੰਘ ਸੀਤਲ ਜਿਹੜੇ ਹੈਗੇ ਆ ਉਹ ਇੱਕ ਬੜੇ ਪ੍ਰਸਿੱਧ ਢਾਡੀ ਅਤੇ ਪ੍ਰਸਿੱਧ ਨਾਵਲਕਾਰ ਹੋਏ ਨੇ ਜੀ। ਹੋਰ ਵੀ ਬਹੁਤ ਸਾਰੇ ਪੜ੍ਹੇ ਹੈ ਜੀ, ਕੋਈ ਐਸੀ ਗੱਲ ਨਹੀਂ ਹੈਗੀ। ਜੇ ਪੜ੍ਹੇ ਆ ਤਾਂ ਕੁਛ ਸਿੱਖਿਆ ਸਰ
1: ਜੀ,
0: ਕਿਉਂਕਿ ਮੈਡਮ ਟਿਵਾਣਾ ਦੇ ਸਾਰੇ ਨਾਵਲ ਪੜ੍ਹੇ ਆ ਜੀ। ਜਿੰਨੇ ਵੀ ਟੀਚਰਾਂ ਦੇ ਨਾਲ ਰਹੇ ਹੈ ਜੀ, ਮੇਰੇ ਖਿਆਲ ਵਿੱਚ ਸ਼ਾਇਦ ਹੀ ਕੋਈ ਲੇਖਕ ਜਿਹੜਾ ਹੈਗਾ ਨਾਨਕ ਸਿੰਘ ਵਰਗੇ, ਗੁਰਬਖਸ਼ ਸਿੰਘ ਪ੍ਰੀਤ, ਸ਼ਾਇਦ ਹੀ ਕੋਈ ਰਹਿ ਗਿਆ ਹੋਵੇ ਜੀ ਜਿਹਨੂੰ ਨਾ ਪੜ੍ਹਿਆ ਹੋਵੇ।
1: ਬਹੁਤ ਅੱਛਾ।
0: ਹਾਂ, ਅਜੇ ਹੋਰ ਵੀ ਜਿਹੜਾ, ਹਾਂ, ਧਾਰਮਿਕ ਜਿਹੜੀਆਂ ਕਿਤਾਬਾਂ ਦੇ ਨਾਲ ਵਾਹ ਵਾਸਤਾ ਬਹੁਤਾ ਨਹੀਂ ਰਿਹਾ, ਹੁਣ ਕੋਸ਼ਿਸ਼ ਹੈਗੀ ਆ ਕਿ ਜਿਹੜੀਆਂ ਧਾਰਮਿਕ ਬੁੱਕਸ ਲਿਖੀਆਂ ਗਈਆਂ ਹੈਗੀਆਂ, ਚਾਹੇ ਉਹ ਗੀਤਾ ਹੈ ਚਾਹੇ ਗੁਰੂ ਗ੍ਰੰਥ ਸਾਹਿਬ ਹੈਗਾ, ਇਹਨਾਂ ਨੂੰ ਸੰਪੂਰਨ ਰੂਪ ਵਿੱਚ ਪੜ੍ਹਿਆ ਜਾਵੇ
1: ਜੀ। ਬਹੁਤ ਅੱਛੇ, ਤੁਹਾਡੀ ਭਵਿੱਖੀ ਪਲੈਨਿੰਗ ਵੀ ਸਾਨੂੰ ਪਤਾ ਲੱਗ ਗਈ। ਸੋਹੀ ਸਾਹਿਬ, ਤੁਸੀਂ ਬਹੁਤ ਪੜ੍ਹਿਆ ਅਤੇ ਇਸੇ ਚੀਜ਼ ਨੇ ਤੁਹਾਡੀ ਸ਼ਖਸੀਅਤ ਨੂੰ ਬਲ ਦਿੱਤਾ, ਤੁਸੀਂ ਇਸ ਮੁਕਾਮ ਤੱਕ ਆਏ, ਅਤੇ ਹੁਣ ਵੀ ਕੋਸ਼ਿਸ਼ਾਂ ਤੁਹਾਡੀ ਜਾਰੀ ਹੈ, ਲਿਖ ਰਹੇ ਹੋ, ਲਿਖਵਾ ਰਹੇ ਹੋ, ਸਾਥ ਦੇ ਰਹੇ ਹੋ, ਸਾਥ ਪਾ ਰਹੇ ਹੋ। ਅਸੀਂ ਸੋਹੀ ਸਾਹਿਬ ਇਹ ਜਾਣਨਾ ਚਾਹੁੰਦੇ ਹਾਂ ਕਿ ਪੜ੍ਹਨਾ ਜਿਹੜਾ ਹੈ ਉਹ ਸ਼ਖਸੀਅਤ ਨੂੰ ਕਿਸ ਤਰ੍ਹਾਂ ਬਲ ਬਖਸ਼ਦਾ ਹੈ, ਇਹ ਸਾਡੇ ਨੌਜਵਾਨ ਸਾਥੀਆਂ ਨੂੰ ਖਾਸ ਤੌਰ 'ਤੇ ਤੁਸੀਂ ਦੱਸੋ, ਕਿਉਂਕਿ ਨੌਜਵਾਨ ਸਾਥੀ ਅੱਜ ਦੇ ਇਸ ਮਾਹੌਲ ਦੇ ਵਿੱਚ ਛੇਤੀ ਥਿੜਕ ਜਾਂਦੇ ਨੇ, ਉਹ ਸੋਸ਼ਲ ਮੀਡੀਆ ਜਿਹੜਾ ਹੈ ਉਹ ਉਹਨਾਂ ਦਾ ਵੈਰੀ ਬਣਿਆ ਪਿਆ ਹੈ, ਸੋਸ਼ਲ ਮੀਡੀਆ ਦੀ ਵੱਖ ਵੱਖ ਐਪ ਜਿਹੜੀ ਹੈ ਰਾਤੋ ਰਾਤ ਛਾ ਜਾਣ ਦੀ ਉਹਨਾਂ ਦੀ ਚਾਹ ਜਿਹੜੀ ਹੈ, ਜੇਕਰ ਕੋਈ ਕਵਿਤਾ ਉਹਨਾਂ ਨੂੰ ਔੜਦੀ ਹੈ ਲਿਖਦੇ ਨੇ, ਉਹ ਇੱਕੇਦਮ ਛਪਵਾ ਕੇ ਅਤੇ ਉਹ ਜੋ ਹੈ ਪਬਲੀਕੇਸ਼ਨਾਂ ਦੇ ਵੱਸ ਪੈ ਕੇ, ਅਤੇ ਇਸ ਤਰ੍ਹਾਂ ਇਨਵੈਸਟਮੈਂਟ ਜਿਹੜੀ ਹੈ ਉਹ ਵੀ ਖਰਾਬ ਕਰ ਰਹੇ ਹੈ। ਸਾਨੂੰ ਰਾਹ ਪਾਓ ਨੌਜਵਾਨਾਂ ਨੂੰ, ਖਾਸ ਤੌਰ 'ਤੇ ਉਹ ਨੌਜਵਾਨ ਜੋ ਪੜ੍ਹਨਾ ਚਾਹੁੰਦੇ ਨੇ ਪਰ ਪੜ੍ਹ ਨਹੀਂ ਪਾ ਰਹੇ, ਲਿਖਣਾ ਚਾਹੁੰਦੇ ਨੇ ਪਰ ਚੰਗਾ ਲਿਖ ਕੇ ਅਤੇ ਸਾਹਿਤ ਜਗਤ ਦੀ ਝੋਲੀ ਨਹੀਂ ਪਾ ਰਹੇ।
0: ਸਾਡੇ 'ਚ ਅਜੇ ਵੀ ਬਹੁਤ ਸਾਰੇ ਲੇਖਕ ਅਜਿਹੇ ਨੇ ਜਿਹੜੇ ਜਿਹੜੀ ਗੱਲ ਕਹਿਣੀ ਹੁੰਦੀ ਹੈ ਮੂੰਹ ਤੇ ਕਹਿ ਦਿੰਦੇ ਆ। ਪਿਛਲੇ ਦਿਨੀ ਇੱਕ ਸਹਿਤ ਸਭਾ ਦਾ ਪ੍ਰੋਗਰਾਮ ਸੀਗਾ ਬਰਨਾਲੇ, ਨਰਿੰਦਰ ਘੁਗਿਆਣਵੀ ਜੀ ਉਸਦੇ ਜਿਹੜੇ ਮੁੱਖ ਮਹਿਮਾਨ ਸੀ, ਮੈਂ ਉਸ ਮੇਰਾ ਨਾਵਲ ਉੱਥੇ ਰਿਲੀਜ਼ ਹੋਣਾ ਸੀਗਾ, ਤੇ ਕਿਸੇ ਲੇਖਕ ਨੇ ਇਸੇ ਕਰਕੇ ਕਿਤਾਬ ਛਪਵਾਈ ਸੀ ਕਿ ਉਸਨੂੰ ਕੋਈ ਅਵਾਰਡ ਮਿਲ ਜੇ। ਹੁਣ ਨਰਿੰਦਰ ਘੁਗਿਆਣਵੀ ਜੀ ਬਾਰੇ ਕਿਹੜਾ ਨਹੀਂ ਜਾਣਦਾ ਹੈਗਾ, ਜਿਨ੍ਹਾਂ ਨੇ 70-80 ਕਿਤਾਬਾਂ ਲਿਖੀਆਂ ਹੈਗੀਆਂ, ਔਰ ਲਾਲ ਚੰਦ ਜਮਲਾ ਜੱਟ ਜੀ ਦੇ ਉਹ ਸ਼ਾਗਿਰਦ ਨੇ, ਕਿਉਂਕਿ ਮੇਰੇ ਖਿਆਲ ਵਿੱਚ ਵੀ ਅੱਜ ਕੱਲ੍ਹ ਉਹਨਾਂ ਦੀਆਂ ਜ਼ਿਆਦਾ ਰੀਲਾਂ ਵੀ ਲੋਕ ਦੇਖ ਕੇ ਖੁਸ਼ ਹੁੰਦੇ ਨੇ, ਕਿਉਂਕਿ IPS PCS ਆਫਿਸਰ ਤੱਕ ਨੂੰ ਉਹ ਮੋਟੀਵੇਸ਼ਨਲ ਜਿਹੜਾ ਹੈਗਾ ਲੈਕਚਰ ਦਿੰਦੇ ਨੇ। ਤਾਂ ਜਦੋਂ ਇਹੋ ਜਿਹੇ ਲੇਖਕ ਜਿਹੜੇ ਸਿਰਫ ਅਵਾਰਡ ਲੈਣ ਲਈ ਲਿਖਦੇ ਨੇ, ਤੇ ਗਾਂ ਫਿਰ ਉਹਨਾਂ ਦੇ ਜਿਹੜੇ ਕੋਈ ਜਾਣ ਪਛਾਣ ਵਾਲੇ ਹੁੰਦੇ ਉਹਨਾਂ ਨੂੰ ਅੱਗੇ ਕਰਦੇ ਨੇ, ਦੁੱਖ ਤਾਂ ਹੁੰਦਾ ਜੀ। ਪਰ ਜਦੋਂ ਤੱਕ ਅਸੀਂ ਸੋਹਣਾ ਪੜ੍ਹਦੇ ਨਹੀਂ, ਜਸਵੰਤ ਕਮਲ ਨੂੰ ਪੜ੍ਹੋ ਜੀ, ਜਿੰਨਾ ਭਾਵਕਤਾ ਜਸਵੰਤ ਕਮਲ ਦੇ ਨਾਵਲਾਂ 'ਚ ਹੈ,
1: ਠੀਕ ਹੈ ਜੀ,
0: ਅੰਮ੍ਰਿਤਾ ਪ੍ਰੀਤਮ ਨੂੰ ਪੜ੍ਹ ਕੇ ਦੇਖੋ ਜੀ, ਔਰ ਦਲੀਪ ਕੌਰ ਟਿਵਾਣਾ, ਇਹੋ ਹਮਾਰਾ ਜੀਵਨਾ, ਤੂੰ ਸਾਹਿਬ ਸੱਚੇ ਦੇਖ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲੈ ਕੇ ਉਹਨਾਂ ਨੇ ਸ਼ਬਦ ਆਪਣਾ ਨਾਵਲ ਲਿਖਿਆ, ਜਦੋਂ ਉਹਨੂੰ ਪੜ੍ਹਦੇ ਹੈਗੇ ਆ ਤੇ ਉਹ ਜਿਹੜੇ ਉਹਨਾਂ ਦੇ ਕਰੈਕਟਰ ਹੈਗੇ ਆ, ਭਾਵੇਂ ਉਹਨਾਂ ਦੇ ਕਰੈਕਟਰ ਜਿਉਂਦੇ ਆ ਕੁਛ ਵੀ ਹੈਗੇ ਆ, ਉਹਦੇ ਵਿੱਚ ਇੰਨੀਆਂ ਖੂਬਸੂਰਤ ਲਾਈਨਾਂ ਲਿਖੀਆਂ ਹੁੰਦੀਆਂ, ਇੰਨੀ ਖੂਬਸੂਰਤੀ ਹੁੰਦੀ ਹੈਗੀ ਉਹਨਾਂ ਦੇ ਵਾਕਾਂ ਦੇ ਵਿੱਚ, ਤੇ ਜੇਕਰ ਅਸੀਂ ਉਹਨਾਂ ਨੂੰ ਪੜ੍ਹ ਕੇ ਕੁਛ ਸਿੱਖਦੇ ਹੈਗੇ ਆ ਤਾਂ ਬੈਟਰ ਆ। ਅਗਰ ਜੇਕਰ ਅਸੀਂ ਕੁਛ ਪੜ੍ਹਦੇ ਹੀ ਨਹੀਂ ਹੈਗੇ ਤੇ ਸਿੱਖਾਂਗੇ ਕੀ ਜੀ, ਸਿੱਖਾਂਗੇ ਤਾਂ ਉਹੀ ਜਿਹੜਾ ਕੁਛ ਆਲੇ ਦੁਆਲੇ ਹੋ ਰਿਹਾ ਹੈਗਾ, ਫਿਰ ਉਹ ਰੀਲਾਂ ਹੀ ਬਣ ਗਈਆਂ ਜੀ।
1: ਸਰੋਤਿਓ, ਹੰਸ ਸਿੰਘ ਸੋਹੀ ਭਗਤਾ ਹੋਰਾਂ ਨਾਲ ਇਹ ਮੁਲਾਕਾਤ ਜਾਰੀ ਰੱਖਾਂਗੇ ਭਾਗ ਦੂਜੇ ਦੇ ਵਿੱਚ ਅਗਲੇ ਸ਼ਨੀਵਾਰ। ਹੁਣ ਮੈਨੂੰ ਮਨਦੀਪ ਰਜੌਰਾ ਨੂੰ ਪ੍ਰੋਗਰਾਮ ਸੁਖਨ ਦੇ ਵਾਰਸ ਇੱਥੇ ਹੀ ਖਤਮ ਕਰਨ ਦੀ, ਯਾਨੀ ਕਿ ਇਸ ਮੁਲਾਕਾਤ ਦਾ ਇਹ ਪਹਿਲਾ ਭਾਗ ਖਤਮ ਕਰਨ ਦੀ ਦਿਓ ਆਗਿਆ। ਤੁਸੀਂ ਸੁਣੋ ਸ਼ਿਵ ਕੁਮਾਰ ਬਟਾਲਵੀ ਦੀ ਇਹ ਰਚਨਾ ਜਗ

ਇਸ ਦੇ ਨਾਲ ਹੀ ਪ੍ਰੋਗਰਾਮ ਸੁਖਨ ਦੇ ਵਾਰਿਸ ਇੱਥੇ ਹੀ ਸੰਪੂਰਨ ਹੁੰਦਾ। ਅੱਜ ਇਸ ਪ੍ਰੋਗਰਾਮ ਦੇ ਤਹਿਤ ਤੁਹਾਡੀ ਮੁਲਾਕਾਤ ਅਸੀਂ ਕਰਵਾਈ ਉੱਗੇ ਗੀਤਕਾਰ ਅਤੇ ਨਾਵਲਕਾਰ ਹੰਸ ਸਿੰਘ ਸੋਹੀ ਭਗਤਾ ਹੋਰਾਂ ਦੇ ਨਾਲ, ਅਤੇ ਮੇਜ਼ਬਾਨ ਸਨ ਮਨਦੀਪ ਰਜੋਰਾ। ਅਤੇ ਅੱਜ ਤੁਸੀਂ ਇਸ ਮੁਲਾਕਾਤ ਦਾ ਭਾਗ ਪਹਿਲਾਂ ਸੁਣਿਆ, ਹੁਣ ਦੀਪਾ ਛਾਬੜਾ

ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ ਇਸ ਵੇਲੇ ਸਮਾਂ 10:59 ਤੇ 38 ਸਕਿੰਟ ਦਾ ਹੋ ਰਿਹਾ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 11:05 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ ਐਫਐਮ ਰੇਨਬੋ ਦਿੱਲੀ ਦਾ ਪ੍ਰਸਾਰਣ ਬਾਲੀਵੁੱਡ ਟ੍ਰੇਲਜ਼।

ਹੁਣੇ ਤੁਸੀਂ ਸੁਣ ਰਹੇ ਸੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 11:59 ਤੇ 24 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 12 ਵਜੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਰਿਲੇ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

0: double face host Japan in the final of the Men's Under 18 Asia Cup 2026 in Japan today. The match will start at 3:30 p.m. IST. Earlier, India beat its arch rival Pakistan 5-3 in the second semi-final in a high-scoring contest. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 12:10 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 7 ਜੂਨ, ਦਿਨ ਐਤਵਾਰ, ਸ਼ਾਮ 5 ਵਜੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਇਸ ਵਾਰੀ ਸੁਣੋਗੇ ਇੱਕ ਰੂਹਾਨੀ ਅਤੇ ਲੋਕ ਵਿਰਸੇ ਨਾਲ ਜੁੜਿਆ ਕਿੱਸਾ ਨਲ ਦਮਯੰਤੀ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, 6 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸਰਵਣ ਕਰੋਗੇ ਸਿਲਸਿਲਾ

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਪ੍ਰੋਗਰਾਮ ਸਰਵਣ ਕਰਨਾ ਨਾ ਭੁੱਲਿਓ। 6 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ FM ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ FM ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ ਹੈ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।

0: ਸਰੋਤਿਓ, ਇਸ ਸਾਡਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 12:30 ਦਾ ਸਮਾਂ ਹੋ ਚੁੱਕਾ ਹੈ। ਹੁਣ ਵੇਲਾ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ,
0: ਪ੍ਰੋਗਰਾਮ ਘਰ ਪਰਿਵਾਰ ਸੁਣਨ ਵਾਲੀਆਂ ਸਾਰੀਆਂ ਭੈਣਾਂ ਨੂੰ ਸੀਮਾ ਮਹਿਰਾ ਵੱਲੋਂ ਪਿਆਰ ਭਰੀ ਨਮਸਕਾਰ। ਜੀ ਭੈਣੋ, ਅੱਜ ਹੈ ਦਿਨ ਸ਼ਨੀਵਾਰ ਦਾ, ਤੇ ਸ਼ਨੀਵਾਰ ਵਾਲੇ ਦਿਨ ਜੀ ਬਿਲਕੁਲ ਅਸੀਂ ਉਹਨਾਂ ਭੈਣਾਂ ਨੂੰ ਕਾਲ ਕਰਦੇ ਹਾਂ ਜਿਨ੍ਹਾਂ ਦੀ ਕਾਲ ਕਦੇ ਵੀ ਆਕਾਸ਼ਵਾਣੀ ਐਫ ਐਮ ਬਠਿੰਡਾ 'ਤੇ ਨਹੀਂ ਮਿਲੀ, ਜਾਂ ਕੋਸ਼ਿਸ਼ ਕਰ ਰਹੀਆਂ ਨੇ ਉਹ ਨਹੀਂ ਮਿਲੀ, ਜਾਂ ਉਹਨਾਂ ਦੀ ਗੱਲਬਾਤ ਹੈ ਜਿਹੜੀ ਆਕਾਸ਼ਵਾਣੀ ਬਠਿੰਡਾ 'ਤੇ ਨਹੀਂ ਹੋਈ ਸਾਡੇ ਨਾਲ। ਸੋ ਜੀ, ਕੋਸ਼ਿਸ਼ ਅਸੀਂ ਉਹਨਾਂ ਭੈਣਾਂ ਨੂੰ ਕਰਾਂਗੇ ਅੱਜ, ਅਤੇ ਕੋਸ਼ਿਸ਼ ਸਾਡੇ ਵੱਲੋਂ ਹੋਊਗੀ, ਇਸ ਕਰਕੇ ਤੁਸੀਂ ਕੋਸ਼ਿਸ਼ ਨਹੀਂ ਕਰਨੀ ਡਾਇਲ ਕਰਨ ਦੀ ਸਾਡੇ ਸਟੂਡੀਓ ਦਾ ਨੰਬਰ। ਸੋ ਜੀ, ਗੀਤ ਸੰਗੀਤ ਪ੍ਰੋਗਰਾਮ ਦੇ ਵਿੱਚ ਹੋਊਗਾ, ਅਤੇ ਜਦੋਂ ਅਸੀਂ ਕਿਸੇ ਨਾਲ ਵੀ ਗੱਲ ਕਰਦੇ ਹਾਂ ਭੈਣ ਦੇ ਨਾਲ, ਹੈ ਨਾ, ਅਤੇ ਉਸਨੂੰ ਸੁਣ ਕੇ ਕੋਈ ਨਾ ਕੋਈ ਸਿੱਖਿਆ ਸਾਨੂੰ ਜ਼ਰੂਰ ਮਿਲਦੀ ਹੈ, ਅਤੇ ਉਹ ਸਿੱਖਿਆ ਅਸੀਂ ਜ਼ਰੂਰ ਲੈਣੀ ਹੈ, ਕਿਉਂਕਿ ਹਰ ਇੱਕ ਦੇ ਜੀਵਨ ਦੇ ਵਿੱਚ ਕੁਝ ਨਾ ਕੁਝ ਅਜਿਹਾ ਸਿੱਖਿਆਦਾਇਕ ਹੁੰਦਾ ਹੈ, ਚਾਹੇ ਖੁਸ਼ੀ ਹੋਵੇ ਚਾਹੇ ਗਮ ਹੋਵੇ, ਉਹ ਕਿੱਦਾਂ ਆਪਣੇ ਆਪ ਨੂੰ ਮੈਨੇਜ ਕਰਦੀਆਂ, ਕਿਸ ਤਰ੍ਹਾਂ ਘਰ ਬਾਹਰ ਨੂੰ ਮੈਨੇਜ ਕਰਦੀਆਂ, ਕਿਵੇਂ ਪਰਿਵਾਰ ਨੂੰ ਮੈਨੇਜ ਕਰਦੀਆਂ, ਜੋਬ ਕਰਦੀਆਂ ਤਾਂ ਉਹ ਕਿੱਦਾਂ ਮੈਨੇਜ ਕਰਦੀਆਂ, ਹੈ ਨਾ। ਸੋ ਇਹ ਗੱਲਾਂ ਕਈ ਵਾਰੀ ਅਸੀਂ ਸੁਣਦੇ ਹਾਂ, ਅਤੇ ਸਾਨੂੰ ਵੀ ਇਸ ਤੋਂ ਬਹੁਤ ਸਿੱਖਿਆ ਜਿਹੜੀ ਹੈਗੀ ਆ ਉਹ ਅਸੀਂ ਲੈਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਲੈਂਦੇ ਹਾਂ, ਅਤੇ ਅਸੀਂ ਕਈ ਵਾਰ ਸੋਚ ਰਹੇ ਹੁੰਦੇ ਹਾਂ ਕਿ ਅਸੀਂ ਇਹ ਸੋਚ ਰਹੇ ਸੀ, ਸਾਡਾ ਤਾਂ ਹੱਲ ਹੀ ਹੋ ਗਿਆ ਇਸ ਗੱਲ ਦਾ, ਹੈ ਨਾ। ਸੋ ਜੀ, ਜਦੋਂ ਕਹਿੰਦੇ ਹੁੰਦੇ ਤਿੰਨ ਚਾਰ ਭੈਣਾਂ ਰਲ ਕੇ ਬੈਠੀਆਂ ਹੋਣ ਤਾਂ ਅਸੀਂ ਇੱਕ ਦੂਜੇ ਨੂੰ ਸਲਾਹ ਵੀ ਦਿੰਦੇ ਹਾਂ, ਅਤੇ ਸਲਾਹ ਉਹਨਾਂ ਨਾਲ ਬੈਠ ਕੇ ਕਰਦੇ ਵੀ ਹਾਂ। ਸੋ ਇਹੀ ਗੱਲਾਂ ਬਾਤਾਂ ਦਾ ਸਾਡਾ ਅੱਜ ਦਾ ਵਿਸ਼ਾ ਕਹਿ ਲਓ, ਜਾਂ ਕਹਿ ਲਓ ਕਿ ਇਹੀ ਆਧਾਰ ਹੁੰਦਾ ਦੋ ਭੈਣਾਂ ਬੈਠਣ ਗੱਲਾਂ ਕਰਨ ਦੇ ਲਈ। ਸੋ ਵਾਰੀ ਵਾਰੀ ਨਾਲ ਅਸੀਂ ਭੈਣਾਂ ਨੂੰ ਟੈਲੀਫੋਨ ਲਾਈਨ 'ਤੇ ਲਵਾਂਗੇ ਅਤੇ ਗੱਲ ਕਰਾਂਗੇ ਉਹਨਾਂ ਦੇ ਨਾਲ, ਅਤੇ ਤੁਸੀਂ ਇੰਜੋਏ ਕਰਦੇ ਰਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ। ਅਤੇ ਹੁਣ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਹ ਹੈ ਪ੍ਰੋਗਰਾਮ ਘਰ ਪਰਿਵਾਰ।

FM ਬਠਿੰਡਾ ਦੇ ਪਿਆਰੇ ਸਰੋਤਿਓ, 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਤਹਿਤ ਹਫ਼ਤਾਵਾਰੀ ਸਿਲਸਿਲਾ ਮੇਰਾ ਪਿੰਡ ਦੌਰਾਨ ਤੁਸੀਂ ਸੁਣੋਗੇ ਪਿੰਡ

ਪੁਰਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਗੇੜੇ ਦਾ ਭਾਗ ਪਹਿਲਾ ਪੇਸ਼ਕਰਤਾ ਹੋਣਗੇ ਸੰਦੀਪ ਸ਼ੇਰਗਿੱਲ। ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਸਿਲਸਿਲਾ ਮੇਰਾ ਪਿੰਡ।

ਜੀ ਭੈਣੋ, ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ, 12:40 ਦਾ ਸਮਾਂ ਹੋ ਚੁੱਕਾ ਅਤੇ ਜਦੋਂ ਅਸੀਂ ਇੱਧਰੋਂ ਡਾਇਲ ਆਊਟ ਕਰ ਰਹੇ ਹਾਂ ਤਾਂ ਟੈਲੀਫੋਨ ਲਾਈਨ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ, ਸੋ ਸਾਡਾ ਸੰਪਰਕ ਭੈਣਾਂ ਦੇ ਨਾਲ ਨਹੀਂ ਹੋ ਰਿਹਾ, ਪਰ ਸਾਡੀ ਕੋਸ਼ਿਸ਼ ਜਾਰੀ ਹੈ ਅਤੇ ਜੇਕਰ ਇੱਕ ਦੋ ਕੋਸ਼ਿਸ਼ ਹੋਰ ਕਰਦੇ ਹਾਂ, ਜੇਕਰ ਕੋਸ਼ਿਸ਼ ਨਾਕਾਮਯਾਬ ਰਹੀ ਤਾਂ ਫਿਰ ਅਸੀਂ ਭੈਣਾਂ ਨੂੰ ਸੱਦਾ ਦੇਵਾਂਗੇ, ਉਹ ਸਾਡੇ ਸਟੂਡੀਓ ਦੇ ਨੰਬਰ 'ਤੇ ਸਾਨੂੰ ਕਾਲ ਕਰਨੀ ਹੈ। ਫਿਲਹਾਲ ਅਸੀਂ ਟਰਾਈ ਕਰ ਰਹੇ ਹਾਂ ਅਤੇ ਸੰਪਰਕ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਲਓ ਜੀ, ਫਿਰ ਪ੍ਰੋਗਰਾਮ ਚੱਲ ਰਿਹਾ ਹੈ ਘਰ ਪਰਿਵਾਰ, ਅਤੇ ਘਰ ਪਰਿਵਾਰ ਦੇ ਦੌਰਾਨ ਲਓ ਜੀ ਸੁਣ ਲੈਂਦੇ ਹਾਂ ਇੱਕ ਹੋਰ ਗੀਤ।

0: ਜੀ, ਗੀਤ ਤੁਹਾਨੂੰ ਪੂਰਾ ਜ਼ਰੂਰ ਸੁਣਾਵਾਂਗੇ, ਪਰ ਇਸ ਵੇਲੇ ਸਾਡਾ ਸੰਪਰਕ ਹੋ ਚੁੱਕਿਆ ਸਾਡੀ ਭੈਣ ਦੇ ਨਾਲ, ਤੇ ਲਓ ਜੀ ਫਿਰ ਗੱਲ ਕਰਦੇ ਹਾਂ ਉਹਨਾਂ ਨਾਲ। ਹੈਲੋ,
1: ਹਾਂਜੀ,
0: ਨਮਸਕਾਰ ਜੀ, ਕੌਣ ਬੋਲਦੇ ਹੋ?
1: ਮੈਂ ਨਮਸਕਾਰ ਜੀ, ਮੈਂ ਪਰਮਜੀਤ ਕੌਰ ਭੁੱਲਰ ਬੋਲ ਰਹੀ ਹਾਂ।
0: ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਅਸੀਂ ਤੁਹਾਨੂੰ ਕਾਲ ਮਿਲਾਈ ਹੈ ਇਧਰੋਂ,
1: ਓਕੇ ਜੀ।
0: ਹੈ ਨਾ, ਤੇ ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਜੀ।
0: ਕੀ ਕਰ ਰਹੇ ਸੀ?
1: ਮੈਂ ਬਸ ਘਰੇ ਹੀ ਥੋੜਾ ਜਿਹਾ ਟਹਿਲ ਰਹੀ ਸੀ, ਵਾਕ ਕਰ ਰਹੀ ਸੀ,
0: ਟਹਿਲ
1: ਨਾਲੇ
0: ਰਹੀ
1: ਦਰਸੀ
0: ਸੀ
1: ਕਰ ਰਹੀ ਸੀ।
0: ਟਹਿਲ ਰਹੀ ਸੀ?
1: ਹਾਂ ਹਾਂਜੀ।
0: ਓਕੇ, ਅੱਛਾ ਮੈਮ, ਕਰਦੇ ਕੀ ਹੋ ਤੁਸੀਂ?
1: ਮੈਂ ਹਾਊਸ ਵਾਈਫ ਰਹੀ ਹਾਂ ਸ਼ੁਰੂ ਤੋਂ ਹੀ ਜੀ,
0: ਠੀਕ ਹੈ ਜੀ।
1: ਤੇ ਫਿਲਹਾਲ ਮੈਂ ਨਾਲ ਪੜ੍ਹ ਰਹੀ ਹਾਂ।
0: ਪੜ੍ਹ ਰਹੀ ਹਾਂ?
1: ਹਾਂਜੀ, ਮੈਂ
0: ਕੀ?
1: ਕਰ ਰਹੀ ਹਾਂ ਡਿਪਲੋਮਾ ਇਨ ਨੈਚੁਰੋਪੈਥੀ ਐਂਡ ਯੋਗਾ।
0: ਵਾਹ ਜੀ ਵਾਹ, ਕਿਆ ਬਾਤ ਹੈ। ਅੱਛਾ ਮੈਮ, ਬੱਚੇ ਕਿੱਡੇ ਕਿੱਡੇ ਨੇ ਤੁਹਾਡੇ?
1: ਬੱਚੇ ਮੇਰੇ ਮੈਰਿਡ ਨੇ ਜੀ, ਦੋਨੇ ਬੱਚੇ ਬਾਹਰ ਨੇ।
0: ਠੀਕ ਹੈ, ਯਾਨੀ ਕਿ ਸਾਰੀ ਉਮਰ ਮੈਨੂੰ, ਮੈਂ ਨੋਰਮਲ ਸਭ ਦੀ ਗੱਲ ਕਰ ਰਹੀ ਹਾਂ, ਅਸੀਂ ਆਪਣੇ
1: ਹਾਂਜੀ
0: ਪਰਿਵਾਰ ਦੇ ਲਈ, ਆਪਣੇ ਬੱਚਿਆਂ ਦੇ ਲਈ ਕਰਦੇ ਰਹੇ ਨੇ, ਆਪਦੇ ਲਈ ਸੋਚਦੇ ਹੀ ਨਹੀਂ। ਮੈਨੂੰ ਲੱਗਦਾ ਹੁਣ ਤੁਸੀਂ ਫ੍ਰੀ ਹੋ ਗਏ ਹੋ, ਫਾਰਗ ਹੋ ਗਏ ਹੋ, ਤਾਂ ਤੁਹਾਨੂੰ ਲੱਗਦਾ ਕਿ ਜੋ ਤੁਹਾਡੇ ਇੰਟਰਸਟ ਸੀ ਹੁਣ ਤੁਸੀਂ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਨਹੀਂ?
1: ਹਾਂਜੀ ਹਾਂਜੀ ਹਾਂਜੀ ਬਿਲਕੁਲ।
0: ਤੇ ਤੁਹਾਨੂੰ ਕਦੇ ਇੱਦਾਂ ਫੀਲ ਹੋਇਆ ਵੀ ਸਾਰੀ ਮੈਂ ਐਂ ਟਾਈਮ ਨਿਕਾਲਤਾ, ਮੈਂ ਉਦੋਂ ਆਪਣੇ ਲਈ ਸਮਾਂ ਕਿਉਂ ਨਹੀਂ ਕੱਢਿਆ, ਲੱਗਦਾ ਕਦੇ ਜਾਂ ਨਹੀਂ?
1: ਨਹੀਂ ਦੇਖੋ, ਉਦੋਂ ਉਸ ਟਾਈਮ ਮੁਤਾਬਕ ਜ਼ਿੰਮੇਵਾਰੀਆਂ ਸੀ, ਹੈ ਨਾ। ਹਾਂ, ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ, ਹਸਬੈਂਡ ਪ੍ਰਤੀ ਜ਼ਿੰਮੇਵਾਰੀਆਂ, ਫਿਰ ਬਜ਼ੁਰਗਾਂ ਪ੍ਰਤੀ ਜ਼ਿੰਮੇਵਾਰੀਆਂ, ਸੱਸ ਸਹੁਰੇ ਪ੍ਰਤੀ, ਹੈ ਨਾ
0: ਜੀ।
1: ਉਹ ਟਾਈਮ ਵੀ ਬਹੁਤ ਵਧੀਆ ਸੀ,
0: ਬਹੁਤ ਵਧੀਆ ਸੀ,
1: ਮੈਂ ਉਹਨੂੰ ਵੀ ਇੰਜੋਏ ਕੀਤਾ।
0: ਹਾਂ, ਨਹੀਂ ਕੀਤਾ, ਪਰ ਇੱਕ ਗੱਲ ਇਹ ਵੀ ਹੁੰਦੀ ਹੈ ਨਾ ਕਿ ਅਸੀਂ ਜਦੋਂ ਸਾਡਾ ਪਰਿਵਾਰ ਸਾਡੇ ਅੱਗੇ ਆ ਜਾਂਦਾ ਨਾ, ਫਿਰ ਅਸੀਂ ਆਪਦੇ ਆਪ ਨੂੰ ਭੁੱਲ ਜਾਂਦੇ ਹਾਂ, ਇਹ ਵੀ ਚੀਜ਼ ਹੈਗੀ ਹੈ।
1: ਬਿਲਕੁਲ ਜੀ ਬਿਲਕੁਲ।
0: ਤੇ ਹੁਣ ਤੁਸੀਂ ਕਰ ਰਹੇ ਹੋ ਨੈਚੁਰੋਪੈਥੀ ਥੈਰੇਪੀ ਔਰ ਯੋਗਾ ਦੇ ਵਿੱਚ ਡਿਪਲੋਮਾ ਕਰ ਰਹੇ ਹੋ?
1: ਹਾਂਜੀ ਹਾਂਜੀ।
0: ਓਕੇ, ਤੇ ਇਹ ਤੁਸੀਂ ਆਨਲਾਈਨ ਕਰ ਰਹੇ ਹੋ ਜਾਂ ਆਫਲਾਈਨ, ਕਿੱਦਾਂ ਕਰ ਰਹੇ ਹੋ?
1: ਨਹੀਂ, ਮੈਂ ਆਨਲਾਈਨ ਕਰ ਰਹੀ ਹਾਂ।
0: ਆਨਲਾਈਨ ਕਰ ਰਹੇ ਹੋ? ਅੱਛਾ, ਤੇ ਫਿਰ ਮਤਲਬ ਸਿੱਖ ਗਏ ਤਾਂ ਹੋਰਾਂ ਨੂੰ ਸਿਖਾਓਗੇ?
1: ਬਿਲਕੁਲ ਜੀ,
0: ਸਾਨੂੰ ਸਿਖਾਓਗੇ?

0: ਬਿਲਕੁਲ, ਪਰ ਜਦੋਂ ਮੇਰਾ ਪੂਰਾ ਹੋ ਗਿਆ
1: ਜੀ ਬਿਲਕੁਲ
0: ਮੈਂ ਸਿਖਾਉਣ ਦੇ ਯੋਗ ਹੋਈ।
1: ਹਾਂਜੀ ਬਿਲਕੁਲ, ਕਿਉਂਕਿ ਜਿਹੜਾ ਯੋਗਾ ਦੀ ਗੱਲ ਕਰੀਏ ਆਪਾਂ, ਹੈ ਨਾ, ਇਸ ਪਾਸੇ ਲੋਕ ਆ ਰਹੇ ਨੇ ਹੌਲੀ ਹੌਲੀ, ਵਿੱਚ ਸਮਾਂ ਸੀਗਾ ਨਹੀਂ ਸੀ, ਹੁਣ ਅਵੇਅਰਨੈਸ ਕਾਫੀ ਹੋ ਗਈ ਹੈ ਇਸ ਪ੍ਰਤੀ, ਯੋਗਾ ਪ੍ਰਤੀ ਕਹਿ ਲਓ, ਨੈਚੁਰਲ ਥੈਰੇਪੀ ਜਿਹੜੀ ਹੈਗੀ ਹੈ ਉਸ ਪ੍ਰਤੀ ਕਹਿ ਲਓ, ਹੁਣ ਇਹ ਚੀਜ਼ਾਂ ਨੂੰ ਲੈ ਕੇ ਅਸੀਂ ਸਤਰਕ ਹਾਂ ਆਪਦੇ ਬੱਚਿਆਂ ਨੂੰ ਵੀ ਕਹਿੰਦੇ ਹਾਂ ਕਿ ਤੁਸੀਂ ਇੱਧਰਲੇ ਪਾਸੇ ਆਓ, ਹੈ ਨਾ, ਅਤੇ ਤੁਸੀਂ ਹੋਰਾਂ ਨੂੰ ਵੀ ਸੇਧ ਦਿੰਦੇ ਹੋ ਇਸ ਬਾਰੇ?
0: ਮੈਂ ਬਸ ਇਹੀ ਕਹਿ ਰਹੀ ਹਾਂ ਜੀ ਵੀ ਆਪਾਂ ਦਵਾਈਆਂ ਤੋਂ ਵੱਧ ਕਿਹੜਾ ਛਡਾਉਣਾ ਹੈ, ਤੇ ਨੈਚੁਰਲ ਵੇ ਨਾਲ ਆਪਣੀ ਹੈਲਥ ਨੂੰ ਠੀਕ ਕਰਨੀ।
1: ਬਿਲਕੁਲ ਜੀ, ਬਹੁਤ ਵਧੀਆ ਸੁਨੇਹਾ ਮੈਮ ਤੁਹਾਡਾ ਇਹ, ਤੇ ਤੁਸੀਂ ਕਰ ਰਹੇ ਹੋ, ਜਲਦੀ ਜਲਦੀ ਤੁਹਾਡਾ ਕੰਪਲੀਟ ਹੋਵੇ। ਤੇ ਕੋਈ ਹੋਰ ਭੈਣਾਂ ਲਈ ਸੰਦੇਸ਼ ਤੁਸੀਂ ਦੇਣਾ ਚਾਹੁੰਦੇ ਹੋ, ਜੋ ਭੈਣਾਂ ਘਰੇ ਬੈਠੀਆਂ ਨੇ ਤੇ ਜਿਹੜੀਆਂ ਮੇਰੇ ਵਰਗੀਆਂ ਵੀ ਬਹੁਤ ਸਾਰੀਆਂ ਨੇ, ਜਿਹੜੀਆਂ ਹਲੇ ਆਪਦੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੀਆਂ ਨੇ, ਬੱਚਿਆਂ ਨੂੰ ਸਾਂਭ ਰਹੀਆਂ ਨੇ, ਹਨਾ, ਜਿਹੜੀ ਜ਼ਰੂਰੀ ਹੈ, ਸਭ ਤੋਂ ਵੱਡੀ ਗੱਲ ਜਿਹੜੀ ਹੁੰਦੀ ਹੈ, ਅਸੀਂ ਕਹਿੰਦੇ ਹਾਂ ਬੱਚੇ ਸਾਡੇ ਸਟੈਂਡ ਹੋ ਜਾਣ, ਉਸ ਤੋਂ ਬਾਅਦ ਅਸੀਂ ਫ੍ਰੀ ਹੋਵਾਂਗੇ ਤੇ ਫਿਰ ਅਸੀਂ ਇਹ ਕਰ ਲਾਂਗੇ। ਹਾਲਾਂਕਿ ਕਹਿੰਦੇ ਆ ਕਿ ਸਾਨੂੰ ਨਹੀਂ ਇੱਦਾਂ ਕਰਨਾ ਚਾਹੀਦਾ, ਪਰ ਇਹ ਜਿਹੜੀਆਂ ਜ਼ਿੰਮੇਵਾਰੀਆਂ, ਸਭ ਤੋਂ ਵੱਡੀਆਂ ਜ਼ਿੰਮੇਵਾਰੀਆਂ ਇਹੀ ਹੁੰਦੀਆਂ ਘਰ ਪਰਿਵਾਰ ਨੂੰ ਸਾਂਭਣ ਦੀਆਂ।
0: ਹਾਂਜੀ ਬਿਲਕੁਲ, ਹੈ ਨਾ, ਪਹਿਲਾਂ ਤਾਂ ਮੈਂ ਕਹਿੰਦੀ ਹਾਂ ਵੀ ਬੱਚਿਆਂ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ,
0: ਕਿਉਂਕਿ ਫੇਰ ਬੱਚਿਆਂ ਕੋਲੇ ਟਾਈਮ ਨਹੀਂ ਰਹਿੰਦਾ, ਅੱਜ ਕੱਲ ਦਾ ਜੋ ਜ਼ਮਾਨਾ ਹੈ।
1: ਬਿਲਕੁਲ, ਆਪਦੇ ਉਹਦੇ ਕੰਮਾਂ ਚ ਬਿਜ਼ੀ ਹੋ ਜਾਂਦੇ ਬੱਚੇ,
0: ਬੱਚੇ ਬਿਜ਼ੀ ਹੋ ਜਾਂਦੇ ਹੈ, ਤੇ ਪਰ ਇਹੀ ਹੈਗਾ ਵੀ ਜੇ ਟਾਈਮ ਹੈਗਾ ਤਾਂ ਇਹਨੂੰ ਇੰਜੋਏ ਕਰੋ, ਜਿੱਧਰ ਤੁਹਾਡਾ ਇੰਟਰਸਟ ਹੈ, ਹੈ ਨਾ, ਜਿਹੜੀ ਚੀਜ਼ ਤੁਸੀਂ, ਜਿਵੇਂ ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ, ਮੈਂ ਕੁਛ ਨਾ ਕੁਛ ਪੜ੍ਹਦੀ ਰਹਿੰਦੀ ਹਾਂ, ਤੇ ਵਧੀਆ ਲੋਕਾਂ ਨਾਲ ਮਿਲਣਾ, ਹੈ ਨਾ, ਜਿੱਥੋਂ ਮੈਨੂੰ ਕੁਛ ਸਿੱਖਣ ਨੂੰ ਮਿਲੇ
1: ਜੀ। ਤੇ ਤੁਹਾਡਾ ਇਹ ਸ਼ੌਂਕ ਸ਼ੁਰੂ ਤੋਂ ਹੀ ਸੀਗਾ ਜਾਂ ਜਦੋਂ ਹੁਣ ਤੁਸੀਂ ਫ੍ਰੀ ਹੋਏ ਜਾਂ ਤੁਹਾਡੇ ਦਿਮਾਗ 'ਚ ਉਦੋਂ ਇਹ ਗੱਲ ਆਈ?
0: ਨਹੀਂ ਜੀ, ਮੈਨੂੰ ਨਾ ਸ਼ੁਰੂ ਤੋਂ ਹੀ ਸੀਗਾ ਇਹ।
1: ਓਕੇ, ਰੁਝਾਨ ਸੀਗਾ ਤੁਹਾਡਾ, ਇੰਟਰਸਟ ਸੀਗਾ ਇਸ ਪਾਸੇ ਵੱਲ
0: ਸੀਗਾ ਪੜ੍ਹਨ ਚ? ਹਾਂ, ਮੈਂ ਸ਼ੁਰੂ ਤੋਂ ਹੀ ਬੁੱਕਸ ਪੜ੍ਹਨੀ ਆ, ਤੇ ਮੇਰੇ ਫਾਦਰ ਬਹੁਤ ਪੜ੍ਹਦੇ ਹੁੰਦੇ ਸੀ, ਤਾਂ ਫਿਰ ਉਹਨਾਂ ਤੋਂ ਮੈਂ, ਹੈ ਨਾ, ਜੋ ਮੈਂ 84 ਦੀ ਮੇਰੀ BA ਕੀਤੀ ਹੈ, 87 ਚ ਮੈਂ ਮਾਸਟਰਸ ਕੀਤੀ ਹੈ, ਉਦੋਂ ਇੰਨਾ ਬੜਾ ਪਤਾ ਹੀ ਨਹੀਂ ਸੀ ਹੁੰਦਾ ਕਿਸੇ ਨੂੰ, ਤੇ ਪਰ ਮੈਂ ਕਹਿੰਦੀ ਹਾਂ ਕੋਈ ਗੁਰੂ ਦੀ ਮਿਹਰ ਹੈ ਵੀ ਸਾਡੇ ਘਰੇ ਉਦੋਂ ਏਡੀ ਵੱਡੀ ਲਾਇਬ੍ਰੇਰੀ ਹੁੰਦੀ ਸੀ, ਅੱਛੇ ਅੱਛੇ ਰਾਈਟਰਸ ਦੀਆਂ ਕਿਤਾਬਾਂ, ਜਸਵੰਤ ਸਿੰਘ ਕਮਲ, ਨਾਨਕ ਸਿੰਘ, ਹਾਂ ਇਹ ਸਾਰੇ, ਜਸਵੰਤ ਸਿੰਘ ਕਮਲ ਮੇਰੇ ਫਾਦਰ ਦੇ ਬਹੁਤ ਅੱਛੇ ਫਰੈਂਡ ਸੀਗੇ।
1: ਓਕੇ,
0: ਹਾਂ, ਤੇ ਮੈਨੂੰ ਉਹਨਾਂ ਨਾਲ ਮਤਲਬ ਗੱਲ ਤਾਂ ਨਹੀਂ ਕੀਤੀ ਕਦੇ, ਪਰ ਸਾਡੇ ਘਰੇ ਉਹਨਾਂ ਦੀਆਂ ਚਿੱਠੀਆਂ ਆਉਂਦੀਆਂ ਹੁੰਦੀਆਂ ਸੀ।
1: ਵਾਜੀ ਵਾ,
0: ਹਾਂ,
1: ਸੋ ਤੁਹਾਨੂੰ ਚੇਟਕ ਤਾਂ ਬਚਪਨ ਤੋਂ ਹੀ ਲੱਗ ਗਈ, ਕਿਉਂਕਿ ਘਰ ਚ ਜਿਹੜਾ ਮਾਹੌਲ ਹੋਵੇ ਮੈਨੂੰ ਲੱਗਦਾ ਉਹ ਸਾਰੀ ਉਮਰ ਸਾਡੇ ਨਾਲ ਰਹਿੰਦਾ। ਮੇਰੇ ਘਰ ਦਾ, ਹਨਾ, ਮੇਰੇ ਘਰ ਦਾ ਮਾਹੌਲ ਵੀ ਏਦਾਂ ਹੀ, ਮੇਰੇ ਫਾਦਰ ਵੀ ਘਰ ਚ ਲਾਇਬ੍ਰੇਰੀ ਸੀ, ਅਸੀਂ ਸਾਰਾ ਦਿਨ ਕਿਤਾਬਾਂ ਚ ਹੀ ਰਹਿੰਦੇ ਸੀ, ਤੇ ਜਦੋਂ ਵਿਆਹ ਹੋਇਆ ਫਿਰ ਏਦਾਂ ਹੀ ਲੱਗਿਆ, ਔਖਾ ਲੱਗਿਆ ਸਟਾਰਟਿੰਗ ਚ, ਕਿਉਂਕਿ ਸੁਬਹਾ ਨਿਊਜ਼ ਪੇਪਰ ਚ ਨਿਗਾਹ ਹੁੰਦੀ ਸੀ, ਨਿਊਜ਼ ਪੇਪਰ ਆਉਣਾ, ਸਭ ਦੀਆਂ ਅੱਖਾਂ ਏਦਾਂ ਹੋਣੀਆਂ, ਸਭ ਤੋਂ ਪਹਿਲਾਂ ਕਿਹਨੇ ਨਿਊਜ਼ ਪੇਪਰ ਚੁੱਕਣਾ, ਕਿਹਨੇ ਪੜ੍ਹਨਾ, ਵਿਆਹ ਤੋਂ ਬਾਅਦ ਇਹ ਜੀ ਜ਼ਿੰਮੇਵਾਰੀਆਂ ਪਈਆਂ, ਹੁਣ ਉਹ ਚੀਜ਼ਾਂ ਆਈਆਂ ਤਾਂ ਸਭ ਤੋਂ ਪਿੱਛੇ ਹੋ ਗਈਆਂ, ਪਰਿਵਾਰ ਅੱਗੇ ਹੋ ਗਿਆ, ਹਾਲਾਂਕਿ ਲੱਗਦਾ ਹੁੰਦਾ ਵੀ ਥੋੜ੍ਹਾ ਟਾਈਮ ਆਪਣੇ ਲਈ ਕੱਢੀਏ, ਤੇ ਹਾਂ ਬਿਲਕੁਲ ਜੀ, ਤੇ ਮੈਮ ਤੁਹਾਡੇ ਨਾਲ ਬਹੁਤ ਵਧੀਆ ਲੱਗਿਆ, ਬਹੁਤ ਵਧੀਆ ਸੇਧ ਵੀ ਸਾਡੀ ਭੈਣਾਂ ਨੂੰ ਮਿਲੀ ਹੋਣੀ ਹੈ, ਤੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ, ਸਾਡੇ ਨਾਲ ਗੱਲ ਕਰਨ ਦੇ ਲਈ,
0: ਸ਼ੁਕਰੀਆ
1: ਜੀ। ਸੋ ਜੀ ਦੇਖੋ, ਹੈ ਨਾ, ਕਹਿੰਦੇ ਹੁੰਦੇ ਕਿ ਪੜ੍ਹਨ ਲਿਖਣ ਦੀ ਜਾਂ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਜਦੋਂ ਅਸੀਂ ਚਾਹੀਏ, ਜਦੋਂ ਸਾਡਾ ਦਿਲ ਕਰਦਾ ਅਸੀਂ ਪੜ੍ਹ ਵੀ ਸਕਦੇ ਹਾਂ। ਕਈ ਵਾਰੀ ਇੱਦਾਂ ਹੁੰਦਾ ਕਿ ਸ਼ੌਂਕ, ਜਿਵੇਂ ਮੈਡਮ ਕਹਿ ਰਹੇ ਸੀਗੇ, ਉਹਨਾਂ ਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਸੀ, ਪਰ ਜਦੋਂ ਵਿਆਹ ਹੋਇਆ ਤਾਂ ਜ਼ਿੰਮੇਵਾਰੀ ਉਹਦੇ ਸਿਰ 'ਤੇ ਪੈਂਦੀ ਹੈ, ਅਤੇ ਫਿਰ ਉਹ ਸ਼ੌਂਕ ਕਿਤੇ ਨਾ ਕਿਤੇ ਭੈਣਾਂ ਸਾਡੀਆਂ ਇੱਕ ਪਾਸੇ ਰੱਖ ਦਿੰਦੀਆਂ ਕਿ ਹੁਣ ਇਹ ਸ਼ੌਂਕ ਮੈਂ ਇੱਕ ਪਾਸੇ ਰੱਖਤੇ, ਹੁਣ ਮੈਂ ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਦੇ ਲਈ ਜੋ ਕੁਛ ਕਰਨਾ ਕਰਨਾ। ਸੋ ਜੀ ਹੁਣ ਉਹਨਾਂ ਦੇ ਬੱਚੇ ਸਟੈਂਡ ਹੋ ਗਏ ਨੇ, ਆਪਣਾ ਕੰਮ ਕਰਨ ਦੇ ਲੱਗ ਗਏ ਨੇ, ਹੁਣ ਉਹਨਾਂ ਕੋਲ ਆਪਣਾ ਸ਼ੌਂਕ ਪੂਰਾ ਕਰਨ ਦੇ ਲਈ ਪੂਰਾ ਸਮਾਂ, ਅਤੇ ਉਹ ਆਪਣਾ ਸ਼ੌਂਕ ਵੀ ਪੂਰਾ ਕਰ ਰਹੇ ਨੇ। ਪਰ ਮੈਂ ਤਾਂ ਇਹੀ ਗੁਜ਼ਾਰਿਸ਼ ਕਰੂੰਗੀ ਭੈਣਾਂ ਲਈ ਕਿ ਕੁਛ ਨਾ ਕੁਛ ਥੋੜ੍ਹਾ ਨਾ ਥੋੜ੍ਹਾ ਸਮਾਂ ਜਿਹੜਾ ਹੈਗਾ ਨਾ, ਬਹੁਤ ਥੋੜ੍ਹਾ ਸਮਾਂ ਤੁਸੀਂ ਘੱਟੋ ਘੱਟ ਦਿਨ ਦੇ ਵਿੱਚ ਅੱਧਾ ਘੰਟਾ ਤਾਂ ਜ਼ਰੂਰ ਆਪਣੇ ਆਪ ਨੂੰ ਦਿਉ, ਜ਼ਿਆਦਾ ਨਹੀਂ। ਸੋ ਜੀ ਜ਼ਿੰਦਗੀ ਜਿਹੜੀ ਹੈਗੀ ਹੈ, ਪਤਾ ਨਹੀਂ ਕਹਿੰਦੇ ਹੁੰਦੇ ਆ ਕਿ ਕਿੰਨੀ ਕੁ ਹੈਗੀ ਹੈ, ਅਤੇ ਸਾਡੇ ਸ਼ੌਂਕ ਜਿਹੜੇ ਨੇ ਉਹ ਵੀ ਜ਼ਿੰਦਾ ਰਹਿਣੇ ਚਾਹੀਦੇ ਨੇ, ਜਦੋਂ ਸਾਡੇ ਸ਼ੌਂਕ ਸਾਡੇ ਨਾਲ ਹੁੰਦੇ ਨੇ ਤਾਂ ਸਾਡੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਸੌਖੀ ਲੱਗ ਜਾਂਦੀ ਹੈ। ਸੋ ਜੀ ਅਸੀਂ ਫਿਰ ਹੋਰ ਭੈਣ ਨਾਲ ਵੀ ਗੱਲ ਕਰਾਂਗੇ, ਅਤੇ ਲਓ ਜੀ ਗੀਤ ਸੁਣਦੇ ਹਾਂ ਅਤੇ ਰਾਬਤਾ ਕਾਇਮ ਕਰਦੇ ਹਾਂ ਅਗਲੀ ਭੈਣ ਦੇ ਨਾਲ।

0: ਜੀ ਭੈਣੋ, ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਤੇ 12:51 ਦਾ ਸਮਾਂ ਹੋ ਚੁੱਕਾ ਹੈ ਤੇ ਅਗਲੀ ਭੈਣ ਨਾਲ ਗੱਲ ਕਰਦੇ ਆ ਜੋ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ। ਹੈਲੋ
1: ਜੀ,
0: ਨਮਸਕਾਰ ਜੀ।
1: ਨਮਸਕਾਰ ਜੀ,
0: ਸੁਪਰਨਾ ਬੋਲ ਰਹੇ ਹੋ?
1: ਹਾਂਜੀ,
0: ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ। ਠੀਕ ਹੈ ਜੀ, ਓਕੇ। ਮਤਲਬ ਜਿਹੜੇ ਪ੍ਰੋਗਰਾਮ ਦੇ ਵਿੱਚ ਗੀਤ ਆ ਹਰੇਕ ਪ੍ਰੋਗਰਾਮ ਦੇ ਵਿੱਚ ਚੱਲਦੇ ਆ।
1: ਹਾਂਜੀ,
0: ਤੇ ਘਰ ਪਰਿਵਾਰ ਦੇ ਵਿੱਚ ਕਦੇ ਟਰਾਈ ਕੀਤਾ ਤੁਸੀਂ ਕਾਲ ਕਰਨ ਦੀ?
1: ਨਹੀਂ, ਮੈਂ ਪਹਿਲਾਂ ਡਾਕਟਰ ਦੀ ਸਲਾਹ ਤਾਂ ਹੁੰਦਾ ਸੀ ਨਾ, ਪ੍ਰੋਗਰਾਮ
0: ਜੀ
1: ਪਾਰਟਿਸਪੇਟ ਕੀਤਾ ਸੀਗਾ।
0: ਠੀਕ ਹੈ ਜੀ, ਤੇ ਮੈਮ ਕਰਦੇ ਕੀ ਹੋ ਤੁਸੀਂ?
1: ਮੈਂ ਹਾਊਸਵਾਈਫ ਹਾਂ।
0: ਹਾਊਸਵਾਈਫ ਸਭ ਤੋਂ ਵੱਡੀ ਜੌਬ ਹੈ ਜਿਹੜੀ ਲੇਡੀਜ਼ ਦੀ।
1: ਹਾਂਜੀ,
0: ਬੱਚੇ ਕਿੱਡੇ ਕਿੱਡੇ ਨੇ ਮੈਮ ਤੁਹਾਡੇ?
1: ਹਾਂਜੀ,
0: ਬੱਚੇ ਕਿੱਡੇ ਕਿੱਡੇ ਨੇ ਤੁਹਾਡੇ?
1: ਕਿੰਨੇ
0: ਬੱਚੇ ਨੇ ਤੁਹਾਡੇ? ਤਿੰਨ ਬੱਚੇ, ਠੀਕ ਹੈ। ਉਹ ਤਿੰਨੋ ਹੀ ਪੜ੍ਹ ਰਹੇ ਨੇ?
1: ਦੋ ਬੇਟੀਆਂ ਇੱਕ ਬੇਟਾ
0: ਜੀ। ਠੀਕ ਹੈ ਜੀ, ਤੇ ਇੱਕ ਜਿਹੜੀ ਹਾਊਸ ਵਾਈਫ ਹੁੰਦੀ ਹੈ ਨਾ ਸਿਰਫ ਘਰ ਦਾ ਕੰਮ ਕਰਦੀ ਹੈ, ਮੈਨੂੰ ਲੱਗਦਾ ਉਹ ਕਰੀਅਰ ਬਣਾਉਣ ਦੇ ਵਿੱਚ ਵੀ ਆਪਣੇ ਬੱਚਿਆਂ ਦੀ ਸਹਾਈ ਹੁੰਦੀ ਹੈ, ਹਰੇਕ ਮਾਂ ਵੈਸੇ, ਚਾਹੇ ਉਹ ਹਾਊਸ ਵਾਈਫ ਕਹਿ ਲਓ ਚਾਹੇ ਵਰਕਿੰਗ
1: ਹਾਊਸ ਵਾਈਫ ਲਈ। ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਸੈਕਰੀਫਾਈਜ਼, ਆਪਣਾ ਕੈਰੀਅਰ ਇੱਕ ਪਾਸੇ ਰੱਖ ਕੇ ਪਹਿਲਾਂ ਬੱਚਿਆਂ ਦਾ ਕੈਰੀਅਰ,
0: ਉਹ ਸੈਕਰੀਫਾਈਜ਼ ਕਰ ਲੈਂਦੀ ਹੈ ਨਾ ਕਿ ਮੈਂ ਆਪਣਾ ਪਾਸੇ ਕਰਤਾ, ਹੁਣ ਬੱਚਿਆਂ ਲਈ ਜਿਉਣਾ, ਇਹਦਾ ਜੋ ਫਿਊਚਰ ਹੋਏਗਾ ਉਹ ਮੇਰਾ ਹੀ ਫਿਊਚਰ ਹੈ।
1: ਬਿਲਕੁਲ,
0: ਤੇ ਬੱਚੇ ਜਿਵੇਂ ਹੁਣ ਦੇਖੋ ਬੱਚੇ ਜਦੋਂ ਵੱਡੇ ਹੋ ਜਾਂਦੇ, ਪਹਿਲਾਂ ਵੀ ਜਿਹੜੇ ਭੈਣ ਨੇ ਜੁੜੇ ਸੀ ਸਾਡੇ ਨਾਲ, ਉਹਨਾਂ ਨਾਲ ਗੱਲ ਹੋ ਰਹੀ ਸੀ ਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਆਪਣੀ ਲਾਈਫ ਉਹ ਜੀਣ ਲੱਗ ਜਾਂਦੇ, ਉਹਨਾਂ ਕੋਲ ਸਮਾਂ ਨਹੀਂ ਪੇਰੈਂਟਸ ਵਾਸਤੇ ਬੱਚਦਾ।
1: ਨਹੀਂ, ਬੱਚੇ ਵੱਡੇ ਹੋ ਕੇ ਇੱਕ ਤਰ੍ਹਾਂ ਨਾਲ ਫਰੈਂਡਸ ਬਣ ਜਾਂਦੇ ਨੇ, ਉਹ ਨਾਲ ਤੁਹਾਡੇ ਹਰ ਚੀਜ਼ ਨੂੰ ਡਿਸਕਸ ਕਰਨਾ ਚਾਹੁੰਦੇ ਨੇ, ਜਾਂ ਆਪਾਂ ਉਹਨਾਂ ਨਾਲ ਡਿਸਕਸ ਕਰਕੇ ਘਰ ਨੂੰ ਉਹਦੇ ਵਧੀਆ ਤਰੀਕੇ ਨਾਲ ਬਤਾ ਕਿਵੇਂ ਆ ਇਹ ਕਿਵੇਂ।
0: ਅੱਛਾ, ਹਾਂਜੀ,
1: ਫਰੈਂਡਸ ਬਣ ਜਾਂਦੇ ਨੇ, ਸਹੇਲੀਆਂ, ਕੁੜੀਆਂ ਤਾਂ ਖਾਸ ਤੌਰ ਤੇ ਆਪਣੀ ਮਾਵਾਂ ਦੀਆਂ ਸਹੇਲੀਆਂ ਬਣ ਜਾਂਦੀਆਂ ਨੇ।
0: ਬਿਲਕੁਲ ਬਿਲਕੁਲ, ਤੇ ਮੈਨੂੰ ਲੱਗਦਾ ਕੁੜੀਆਂ ਨਾ ਮਾਵਾਂ ਨੂੰ ਪੁਸ਼ ਵੀ ਕਰਦੀਆਂ ਨੇ ਕਿ ਮੰਮਾ ਤੁਸੀਂ ਹੁਣ ਟਾਈਮ ਬਹੁਤ ਕਰ ਲਿਆ ਸਾਡੀ, ਉਹ ਕਰ ਲਈ ਕੇਅਰ, ਹੁਣ ਤੁਸੀਂ ਆਪਣੇ ਲਈ ਜੀਓ।
1: ਬੱਚੇ ਜਿਹੜੇ ਜਦੋਂ ਨਾ ਬੇਟੀਆਂ ਮੈਨੂੰ ਬਹੁਤ ਜ਼ਿਆਦਾ ਕਰਦੀ, ਮੇਰਾ ਬੇਟਾ ਵੀ ਇਸ ਗੱਲ ਨੂੰ ਕਰਦਾ
0: ਜੀ,
1: ਮੈਨੂੰ ਹਰ ਚੀਜ਼ ਲਈ ਉਹ ਮੈਨੂੰ, ਕਿੰਨੇ ਬੱਚੇ ਇਹੀ ਕਰਦੇ ਨੇ, ਮੰਮਾ ਤੁਸੀਂ ਬਹੁਤ ਕਰ ਲਿਆ, ਹੁਣ ਤੁਸੀਂ ਸਾਡਾ ਕਰਨ ਦਾ ਵੇਲਾ ਹੈ, ਤੁਸੀਂ ਸਾਡੇ ਵੱਲੋਂ ਫ੍ਰੀ ਹੋ ਜਾਓ।
0: ਹਾਂ, ਜਦੋਂ ਬੱਚੇ ਇੰਨੀ ਗੱਲ ਕਹਿ ਦੇਣ ਤਾਂ ਫਿਰ ਮਾਂ ਤਾਂ ਕਹਿੰਦੀ ਆ ਕਿ ਮੈਂ ਉਹ ਸੈਕਰੀਫਾਈਸ ਕੀਤਾ ਸੀ ਨਾ, ਮਤਲਬ ਉਹ ਭੁੱਲ ਜਾਂਦੀ ਹੈ ਸਭ ਕੁਝ, ਹੈ ਨਾ।
1: ਹਾਂ ਬਿਲਕੁਲ ਜੀ, ਸਾਰੇ ਜਿਹੜੇ ਦੁੱਖ ਪਿੱਛੇ ਝੱਲੇ ਹੁੰਦੇ ਨੇ ਸੈਕਰੀਫਾਈਸ ਨੇ, ਉਹ ਲੱਗਦਾ ਵੀ ਹਾਂ ਸਹੀ ਕੀਤਾ ਜੋ ਮੈਨੂੰ ਡਿਸੀਜਨ ਲਿਖਿਆ।
0: ਬਿਲਕੁਲ, ਕਿਉਂਕਿ ਦੇਖੋ ਜੇ ਚਲੋ ਮਾਂ ਸੈਕਰੀਫਾਈਸ ਕਰਦੀ ਹੈ, ਜੇ ਬੱਚੇ ਅੱਗੋਂ ਚੰਗੇ ਨਹੀਂ ਨਿਕਲਦੇ ਨਾ, ਤੇ ਮਾਂ ਸੋਚਦੀ ਹੈ ਮੈਂ ਸਭ ਕੁਝ ਪਾਸੇ ਵੀ ਕੀਤਾ ਤੇ ਬੱਚੇ ਕੁਝ ਬਣੇ ਵੀ ਨਹੀਂ, ਤੇ ਜਦੋਂ ਬੱਚੇ ਕੁਝ ਬਣ ਜਾਂਦੇ ਆ ਫਿਰ
1: ਮਾਂ ਸੈਕਰੀਫਾਈਸ ਵੀ ਕਰਦੀ ਹੈ ਨਾ, ਤਾਂ ਉਹ ਮਤਲਬ ਕਿ ਬੱਚੇ ਉਸ ਚੀਜ਼ ਨੂੰ ਦੇਖਦੇ ਵੀ ਨੇ ਤੇ ਐਪਰੀਸ਼ੀਏਟ ਵੀ ਕਰਦੇ ਨੇ।
0: ਬਿਲਕੁਲ, ਅੱਜ ਕੱਲ ਦੇ ਬੱਚੇ ਐਪਰੀਸ਼ੀਏਟ ਸਭ ਕਰਦੇ ਨੇ, ਮੈਂ ਦੇਖਿਆ ਹੈ ਨਾ, ਮੇਰੀ ਦੋ ਬੇਟੀਆਂ ਉਹ ਵੀ ਕਰਦੀਆਂ ਕਿ ਮੰਮਾ ਹੁਣ ਅਸੀਂ ਵੱਡੇ ਹੋ ਗਏ ਆ, ਅਸੀਂ ਆਪਦਾ ਆਪ ਕਰ ਸਕਦੇ ਹਾਂ, ਤੁਸੀਂ ਇੰਜੋਏ ਕਰਿਆ ਕਰੋ ਲਾਈਫ, ਹੁਣ ਤੁਸੀਂ ਬਹੁਤ ਦੇਖ ਲਿਆ, ਤੁਸੀਂ ਬਹੁਤ ਕਰ ਲਿਆ, ਹੈ ਨਾ। ਤੇ ਕੋਈ ਮੈਮ ਹੋਰ ਦਿਲ ਦੀ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ?
1: ਦਿਲ ਦੀ ਗੱਲ ਇਹੀ ਹੈ ਜੀ, ਬਸ ਮੈਂ ਤਾਂ

0: ਪਹਿਲੀ ਲਾਈਫ ਸੀ ਦੇਖੋ ਪੇਰੈਂਟਸ ਦੇ ਅੰਦਰ ਜਾਂਦੀ ਹੈਗੀ ਆਪਾਂ ਕੁੜੀਆਂ ਦਾ ਤਾਂ ਖਾਸ ਤੌਰ ਤੇ ਹੁੰਦਾ ਸੀਗਾ, ਹੁਣ ਦਾ ਤਾਂ ਸਮਾਂ ਚਲੋ ਥੋੜਾ ਜਿਹਾ ਬਦਲ ਗਿਆ ਹੈਗਾ,
1: ਜੀ
0: ਪਰ ਪਹਿਲਾਂ ਤਾਂ ਇਹੀ ਹੁੰਦਾ ਸੀ ਮਾਂ ਬਾਪ ਦੇ ਹਿਸਾਬ ਨਾਲ ਚੱਲਣਾ, ਮਾਂ ਬਾਪ ਦੇ ਅਕੋਰਡਿੰਗ ਚੱਲਣਾ, ਫਿਰ ਇਹ ਹੁੰਦਾ ਸੀਗਾ ਵਿਆਹ ਗਿਆ ਤਾਂ ਮਤਲਬ ਸਾਰੇ ਘਰ ਦੇ ਹਿਸਾਬ ਨਾਲ,
1: ਬਿਲਕੁਲ,
0: ਫਿਰ ਬੱਚਿਆਂ ਦੇ ਅਕੋਰਡਿੰਗ ਚੱਲਣਾ ਹੁੰਦਾ, ਪਰ ਹੁਣ ਉਹ ਲਾਈਫ ਹੈ ਵੀ ਬੱਚੇ ਕਹਿੰਦੇ ਨੇ ਮੰਮਾ ਤੁਸੀਂ ਆਪਦੇ ਲਈ ਜੀਓ,
1: ਹਾਂ ਇਹ
0: ਤੁਸੀਂ ਆਪਣੇ
1: ਚੀਜ਼,
0: ਸੁਪਨੇ ਪੂਰੇ ਕਰੋ,
1: ਬਿਲਕੁਲ, ਤੇ ਬੱਚੇ ਇੰਨੀ ਗੱਲ ਕਹਿ ਦੇਣ ਤਾਂ ਫਿਰ ਤਾਂ ਸਾਡੀ ਜ਼ਿੰਦਗੀ ਸਫਲ ਹੈ।
0: ਬਿਲਕੁਲ ਜੀ ਬਿਲਕੁਲ, ਬਹੁਤ ਜ਼ਿਆਦਾ ਕਹਿੰਦੇ ਹੁੰਦੇ ਨੇ ਨਾ ਕਿ ਇਹ ਲੱਗਦਾ ਹੁੰਦਾ ਵੀ ਬਸ ਜਿਵੇਂ ਸਵਰਗ
1: ਅਸੀਂ
0: ਵਾਲੇ
1: ਸਵਰਗ 'ਚ ਹੀ
0: ਸੀ,
1: ਆ। ਹਾਂ ਬਿਲਕੁਲ, ਬੱਚੇ ਸਾਡੇ ਵੱਲ
0: ਹਾਂਜੀ
1: ਹੋਣ, ਸਾਡੇ ਸਾਡੇ ਨਾਲ ਬੈਠ ਕੇ ਗੱਲਾਂ ਕਰਨ ਪਿਆਰ ਭਰੀਆਂ, ਤੇ ਸਾਡੀ ਜ਼ਿੰਦਗੀ ਬਿਲਕੁਲ ਸਫਲ ਹੈ ਜੀ ਅੱਜ
0: ਬਿਲਕੁਲ
1: ਦੇ
0: ਜੀ
1: ਸਮੇਂ ਦੇ
0: ਬਿਲਕੁਲ
1: ਵਿੱਚ, ਜਦੋਂ ਕਿ ਬੱਚਿਆਂ ਕੋਲ ਟਾਈਮ
0: ਬਿਲਕੁਲ
1: ਨਹੀਂ
0: ਜੀ,
1: ਹੁੰਦਾ।
0: ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਹੈ।
1: ਸੋ ਮੈਮ ਸੁਪਰਨਾ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡਾ ਫੋਨ
0: ਬਹੁਤ ਬਹੁਤ
1: ਅਟੈਂਡ ਕੀਤਾ
0: ਧੰਨਵਾਦ
1: ਜੀ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ
0: ਜੀ, ਬਹੁਤ
1: ਜੀ
0: ਬਹੁਤ ਧੰਨਵਾਦ ਤੁਹਾਡਾ ਵੀ।

0: 10 ਵਜੇ ਸਾਡੇ ਨਿੱਕੇ ਨਿੱਕੇ ਸਰੋਤਿਆਂ ਦੇ ਲਈ, ਪਿਆਰੇ ਬੱਚਿਆਂ ਦੇ ਲਈ ਲੈ ਕੇ ਹਾਜ਼ਰ ਹੁੰਦਾ ਹੈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਇਸ ਵਾਰ ਯਾਨੀ ਕਿ ਮਿਤੀ 7 ਜੂਨ ਦਿਨ ਐਤਵਾਰ ਨੂੰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ 'ਚ ਭਾਗ ਲੈਣਗੇ ਸਰਕਾਰੀ ਪ੍ਰਾਇਮਰੀ ਸਕੂਲ ਗੋਨੀਆਣਾ ਕਲਾਂ ਦੇ ਵਿਦਿਆਰਥੀ। ਸੋ ਸੁਣਨਾ ਜ਼ਰੂਰ ਸਰਕਾਰੀ ਪ੍ਰਾਇਮਰੀ ਸਕੂਲ ਗੋਨੀਆਣਾ ਕਲਾਂ ਦੇ ਵਿਦਿਆਰਥੀਆਂ ਦੇ ਨਾਲ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਮਿਤੀ 7 ਜੂਨ ਦਿਨ ਐਤਵਾਰ ਸਵੇਰੇ 10 ਵਜੇ।
1: ਜੀ ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ, 1:01 ਦਾ ਸਮਾਂ ਤੇ ਅਗਲੀ ਭੈਣ ਨੂੰ ਲੈਣੇ ਆ ਟੈਲੀਫੋਨ ਲਾਈਨ ਤੇ ਕਰਦੇ ਹਾਂ ਨਾਲ ਗੱਲ। ਹੈਲੋ
2: ਹੈਲੋ
1: ਜੀ, ਹਰਦੀਪ ਬੋਲ ਰਹੇ ਹੋ?
2: ਹਾਂਜੀ ਹਾਂਜੀ
1: ਮੈਮ, ਸਤਿ ਸ਼੍ਰੀ ਅਕਾਲ। ਮੈਮ ਹਰਦੀਪ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
2: ਥੈਂਕ ਯੂ ਮੈਮ, ਥੈਂਕ ਯੂ ਸੋ ਮਚ
1: ਜੀ। ਹੋਰ ਕੀ ਹਾਲ ਚਾਲ ਨੇ ਤੁਹਾਡੇ?
2: ਹਾਂਜੀ ਮੈਮ, ਮੈਂ ਬਿਲਕੁਲ ਠੀਕ ਹਾਂ, ਬਹੁਤ ਵਧੀਆ।
1: ਬਹੁਤ ਵਧੀਆ, ਹੂੰ ਕੰਮ ਕਾਰ ਨਿਬੇੜਲੇ ਕਰਦੇ?
2: ਹਾਂਜੀ ਹਾਂਜੀ ਮੈਮ ਬਿਲਕੁਲ।
1: ਫ੍ਰੀ ਹੋ ਗਏ?
2: ਹਾਂਜੀ ਬਿਲਕੁਲ ਮੈਮ।
1: ਤੇ ਹੁਣ ਤਾਂ ਬੱਚਿਆਂ ਦੀ ਛੁੱਟੀਆਂ ਚੱਲ ਰਹੀਆਂ ਨੇ, ਹੈਨਾ?
2: ਹਾਂਜੀ ਮੈਮ, ਜੂਨ ਦੀਆਂ ਛੁੱਟੀਆਂ ਚੱਲ ਰਹੀਆਂ ਨੇ।
1: ਤੇ ਫਿਰ ਕੰਮ ਇੰਨੀ ਜਲਦੀ ਕਿਵੇਂ ਨਿਬੜ ਗਿਆ ਤੁਹਾਡਾ?
2: ਨਹੀਂ ਮੈਮ, ਕੰਮ ਤਾਂ ਮਤਲਬ ਜਦੋਂ ਬੱਚੇ ਘਰ ਹੁੰਦੇ ਨੇ ਉਦੋਂ ਤਾਂ ਚੱਲਦਾ ਹੀ ਰਹਿੰਦਾ ਨਾ ਸਾਰਾ ਦਿਨ, ਕਿਉਂਕਿ ਬੱਚੇ ਕੁਛ ਨਾ ਕੁਛ ਡਿਮਾਂਡ ਕਰਦੇ ਰਹਿੰਦੇ ਆ ਨਾ, ਜਿੱਦਾਂ ਪੀਟੀ ਹੈ ਮੇਰੀ ਕੁਛ ਨਾ ਕੁਛ ਖਾਣ ਲਈ, ਹੈ ਨਾ। ਤੇ ਬਾਕੀ ਇਹ ਹੈ ਕਿ ਹੁਣ ਇਸ ਟਾਈਮ ਹੁੰਦਾ ਕਿ ਬੱਚੇ ਨੂੰ ਜਿੱਦਾਂ ਹੋਲੀਡੇਜ਼ ਹੋਮਵਰਕ ਹੈ ਨਾ ਕਰਵਾ ਦੇਈਦਾ
1: ਥੋੜਾ ਬਹੁਤ
2: ਕਰਕੇ। ਹਾਂਜੀ ਹਾਂਜੀ ਮੈਮ।
1: ਤੇ ਅੱਛਾ, ਜਦੋਂ ਬੱਚੇ ਸਕੂਲ ਜਾਂਦੇ ਆ ਤਾਂ ਏਦਾਂ ਹੁੰਦਾ ਕਿ ਆਪਾਂ ਨੂੰ ਹੁੰਦਾ ਵੀ ਹੁਣ ਸੁਬਹਾ ਵਾਲਾ ਕੰਮ ਆਪਾਂ ਉਹ ਕਰ ਲਿਆ ਹੈਗਾ, ਹੁਣ ਥੋੜਾ ਲਈ ਥੋੜਾ ਸਮਾਂ ਆਪਣੇ ਲਈ ਵੀ ਮਿਲ ਜਾਂਦਾ। ਜਦੋਂ ਬੱਚੇ ਘਰੇ ਹੁੰਦੇ ਤੇ ਸਾਰਾ ਦਿਨ ਫਿਰ ਆਪਣਾ ਬੱਚਿਆਂ ਨਾਲ ਹੀ ਨਿਕਲਦਾ, ਹੈ ਨਾ? ਤੇ ਫਿਰ ਤੁਹਾਨੂੰ ਲੱਗਦਾ ਹੁੰਦਾ ਵੀ ਬੱਚਿਆਂ ਛੁੱਟੀਆਂ ਜਿਹੜੀਆਂ ਹੁੰਦੀਆਂ ਹੈਗੀਆਂ ਵਧੀਆ, ਜਾਂ ਲੱਗਦਾ ਕਿ ਨਹੀਂ ਹੋਣੀਆਂ ਚਾਹੀਦੀਆਂ?
2: ਉਹਦੇ ਤੇ ਡਿਪੈਂਡ ਕਰਦਾ ਮੈਮ। ਕਈ ਵਾਰ ਲੱਗਦਾ ਹੁੰਦਾ ਕਿ ਜਦੋਂ ਬੱਚੇ ਲਗਾਤਾਰ ਘਰੇ ਰਹਿੰਦੇ ਨੇ, ਜਿੱਦਾਂ ਬੇਟੀ ਲਗਾਤਾਰ ਘਰ ਰਹਿੰਦੀ ਹੈ, ਤਾਂ ਫਿਰ ਉਹ ਇੱਕ ਹੁੰਦਾ ਕਿ ਹੁਣ ਸਕੂਲ ਜਾਣਾ ਸ਼ੁਰੂ ਕਰਦੇ, ਕਿਉਂਕਿ ਫਿਰ ਉਹ ਬੱਚੇ ਦੀਆਂ ਥੋੜੀਆਂ ਜਿਹੀਆਂ ਆਦਤਾਂ ਵਿਗੜਨੀਆਂ ਸ਼ੁਰੂ ਹੋ ਜਾਂਦੀਆਂ ਹੈ ਨਾ। ਪਰ ਜਦੋਂ ਬੱਚਾ ਲਗਾਤਾਰ ਸਕੂਲ ਜਾ ਰਿਹਾ ਹੁੰਦਾ, ਫਿਰ ਹੁੰਦਾ ਕਿ ਥੋੜੀ ਬ੍ਰੇਕ ਮਿਲ ਜੇ, ਕਿਉਂਕਿ ਉਹਦੇ ਨਾਲ ਮਦਰਸ ਨੂੰ ਵੀ ਥੋੜੀ ਬ੍ਰੇਕ ਮਿਲ ਜਾਂਦੀ ਹੈ ਜਦੋਂ ਬੱਚੇ ਨੂੰ ਬ੍ਰੇਕ ਮਿਲਦੀ ਹੈ।
1: ਬਿਲਕੁਲ ਬਿਲਕੁਲ, ਸੁਬਹਾ
2: ਥੋੜਾ ਜਲਦੀ ਉੱਠਣ ਤੋਂ ਥੋੜੀ ਜਿਹੀ ਰਾਹਤ ਮਿਲ ਜਾਂਦੀ ਹੈ, ਥੋੜਾ ਇਹ ਵੀ ਹੁੰਦਾ ਕਿ ਆਪਾਂ ਨੂੰ ਬੱਚੇ ਨਾਲ ਜ਼ਿਆਦਾ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਦਾ ਹੈ ਨਾ। ਤਾਂ ਉਹ ਇਹ ਨਹੀਂ ਹੈਗਾ ਕਿ ਕਈ ਵਾਰ ਲੱਗਦਾ ਹੁੰਦਾ ਕਿ ਸਕੂਲ ਓਪਨ ਹੋ ਜਾਣ ਜਲਦੀ, ਕਿਉਂਕਿ ਜਦੋਂ ਬੱਚੇ ਲਗਾਤਾਰ ਘਰ ਰਹਿਣ ਲੱਗ ਜਾਂਦੇ ਨੇ ਫਿਰ ਉਹ ਤੰਗ ਵੀ ਕਰਨ ਲੱਗ ਜਾਂਦੇ,
1: ਤੰਗ ਵੀ ਕਰਦੇ ਨੇ। ਅੱਛਾ, ਉਹਨਾਂ ਦਾ ਸੌਣ ਉੱਠਣ ਖਾਣ ਪੀਣ ਦਾ ਸਾਰਾ ਸਿਸਟਮ ਵਿਗੜ ਜਾਂਦਾ ਮੈਨੂੰ ਲੱਗਦਾ।
2: ਬਿਲਕੁਲ ਬਿਲਕੁਲ ਮੈਮ ਬਿਲਕੁਲ, ਜਦੋਂ ਬੱਚੇ ਸਕੂਲ ਜਾਂਦੇ ਨੇ ਨਾ ਉਹਦੇ ਨਾਲ ਉਹ ਡਿਸਿਪਲਿਨ 'ਚ ਰਹਿੰਦੇ ਨੇ।
1: ਬਿਲਕੁਲ, ਸੁਬਹ ਉੱਠਣ ਦਾ ਟਾਈਮ ਹੈ, ਹਾਂਜੀ,
2: ਖਾਣਾ ਖਾਣ ਤੋਂ ਲੈ ਕੇ ਹੈ ਨਾ, ਟਿਫਨ ਵੀ ਸਕੂਲ 'ਚ ਜਿੱਦਾਂ ਜਾਂਦੇ ਨੇ ਬੱਚੇ ਦਾ ਲੰਚ ਫਿਨਿਸ਼ ਕਰਕੇ ਲੈ ਕੇ ਆਉਂਦੇ ਨੇ, ਨਹੀਂ ਤਾਂ ਜੇ ਘਰੇ ਹੁੰਦੇ ਨੇ ਤਾਂ ਉਹਨਾਂ ਦੇ ਖਾਣੇ ਦਾ ਕੋਈ ਸਿਸਟਮ ਨਹੀਂ ਹੁੰਦਾ
1: ਬਿਲਕੁਲ। ਤੇ ਜਦੋਂ ਬੱਚੇ, ਮੈਂ ਛੁੱਟੀਆਂ ਦੀ ਗੱਲ ਕਰ ਰਹੀ ਹਾਂ, ਹੁਣ ਛੁੱਟੀਆਂ 'ਚ ਘੁੰਮਣ ਫਿਰਨ ਜਾਂਦੇ ਹੋ ਤੁਸੀਂ?
2: ਨਹੀਂ ਮੈਮ, ਫਿਲਹਾਲ ਤਾਂ ਇਸ ਵਾਰ ਤੱਕ ਕਰ ਰਹੀ ਹਾਂ।
1: ਓਕੇ, ਤੇ ਕੋਈ ਪਲਾਨ ਪਲੂਨ ਕਰ ਰਹੇ ਹੋ ਤੁਸੀਂ?
2: ਨਹੀਂ ਮੈਮ, ਫਿਲਹਾਲ ਤਾਂ ਕੋਈ ਪਲੈਨਿੰਗ ਨਹੀਂ ਹੈਗੀ, ਇਸ ਵਾਰ ਤਾਂ ਮੈਂ ਕਰ ਰਹੀ ਹਾਂ।
1: ਓਕੇ, ਅੱਛਾ, ਛੁੱਟੀਆਂ 'ਚ ਚਲੋ ਇੱਕ ਤਾਂ ਹੁੰਦਾ ਸਕੂਲ ਦਾ ਹੋਮਵਰਕ ਵਗੈਰਾ ਆਪਾਂ ਬੱਚਿਆਂ ਨਾਲ ਕਰਾ ਦਿੰਦੇ ਹਾਂ, ਕੁਛ ਹੋਰ ਐਕਟੀਵਿਟੀਜ਼ ਜਾਂ ਕੁਛ ਹੋਰ ਤੁਸੀਂ ਐਕਸਟਰਾ ਬੱਚਿਆਂ ਦੀ ਕਲਾਸਿਸ ਲੱਗਦੀਆਂ ਜਾਂ ਸਮਰ ਕੈਂਪ ਵਗੈਰਾ ਲੱਗਦੇ ਨੇ, ਉਹਨਾਂ ਲਈ ਤੁਸੀਂ ਪ੍ਰੈਫਰ ਕਰਦੇ ਹੋ ਬੱਚਿਆਂ ਨੂੰ?
2: ਨਹੀਂ ਮੈਮ, ਮੈਂ ਸਮਰ ਕੈਂਪ ਦੇ ਵਿੱਚ ਹਜੇ ਤੱਕ ਨਹੀਂ ਬੇਟੀ ਨੂੰ ਭੇਜਿਆ ਹੈਗਾ, ਬਟ ਮੇਰੀ ਬੇਟੀ ਦਾ ਥੋੜਾ ਨਾ ਬੁੱਕਸ ਪੜ੍ਹਨ ਦਾ ਉਹਨੂੰ ਸ਼ੌਂਕ ਹੈ।
1: ਓਕੇ,
2: ਤਾਂ ਮੈਨੂੰ ਹੁੰਦਾ ਕਿ ਛੁੱਟੀਆਂ ਦੇ ਵਿੱਚ ਜਿੱਦਾਂ ਐਕਸਟਰਾ ਬੁੱਕਸ ਹੁੰਦੀਆਂ ਨੇ ਜਿਹੜੀਆਂ, ਹਨਾ, ਕਿ ਬੱਚਾ ਥੋੜਾ ਉਹਨਾਂ ਨਾਲ ਜੁੜੇ, ਜਿੱਦਾਂ ਪੰਜਾਬੀ ਦੀਆਂ ਵੀ ਆਪਾਂ ਬੱਚੇ ਨੂੰ ਪੰਜਾਬੀ ਨਾਲ ਜੋੜ ਸਕਦੇ ਹਾਂ, ਹਨਾ। ਪੰਜਾਬੀ ਦੀਆਂ ਜਿਹੜੀਆਂ ਕਿਤਾਬਾਂ ਨੇ ਛੋਟੇ ਬੱਚਿਆਂ ਵਾਲੀਆਂ ਹੁੰਦੀਆਂ ਨੇ, ਕਹਾਣੀਆਂ ਵਾਲੀਆਂ,
1: ਹਨਾ,
2: ਹਿੰਦੀ ਦੀਆਂ ਹੁੰਦੀਆਂ ਨੇ, ਇੰਗਲਿਸ਼ ਦੀਆਂ ਹੁੰਦੀਆਂ ਨੇ, ਜਿੱਦਾਂ ਸੁਧਾ ਮੂਰਤੀ ਦੀਆਂ ਕਿਤਾਬਾਂ ਬਹੁਤ ਸੋਹਣੀਆਂ ਹੁੰਦੀਆਂ, ਮੇਰੀ ਬੇਟੀ ਨੂੰ ਉਹਨਾਂ ਦੀਆਂ ਕਿਤਾਬਾਂ ਬਹੁਤ ਵਧੀਆ ਲੱਗਦੀਆਂ ਪੜ੍ਹਨੀਆਂ। ਤਾਂ ਮੇਰਾ ਹੁੰਦਾ ਕਿ ਮੈਂ ਬੇਟੀ ਨੂੰ ਉਧਰ, ਮੈਨੂੰ ਹੈਗਾ ਵੀ ਬੇਟੀ ਨਾ ਬੁੱਕਸ ਨਾਲ ਜੁੜੇ, ਕਿਤਾਬਾਂ ਨਾਲ ਜੁੜੇ।
1: ਯਾਨੀ ਕਿ ਬੱਚਿਆਂ ਦੇ ਇੰਟਰਸਟ ਨੂੰ ਮੈਨੂੰ ਲੱਗਦਾ ਮੇਨ ਲੈ ਕੇ ਸਾਨੂੰ ਚੱਲਣਾ ਚਾਹੀਦਾ, ਬੱਚਿਆਂ ਜਿੱਧਰ ਇੰਟਰਸਟ ਹੈ
2: ਜਦੋਂ।
1: ਤੇ ਹੁਣ ਜਦੋਂ ਛੁੱਟੀਆਂ ਹੁੰਦੀਆਂ, ਸਮਾਂ ਉਹੀ ਹੁੰਦਾ ਛੁੱਟੀਆਂ ਵਾਲਾ ਹੀ ਕਿ ਚਲੋ ਇਸ ਸਮੇਂ ਦੇ ਵਿੱਚ?
2: ਬਿਲਕੁਲ, ਛੁੱਟੀਆਂ ਵਾਲਾ ਹੀ ਸਮਾਂ ਹੁੰਦਾ ਜਦੋਂ ਅਸੀਂ ਨਾ ਬੱਚੇ ਨੂੰ ਕਿਸੇ ਹੋਰ ਚੀਜ਼ ਨਾਲ ਜੋੜ ਸਕਦੇ ਹਾਂ, ਜਿਵੇਂ ਜੇ ਉਹਨਾਂ ਨੂੰ ਬੁੱਕਸ ਪੜ੍ਹਨ ਦਾ ਸ਼ੌਂਕ ਹੈ ਤਾਂ ਉਹਨਾਂ ਨੂੰ ਕਿਤਾਬਾਂ ਨਾਲ ਜੋੜ ਸਕਦੇ ਹਾਂ, ਜਾਂ ਹੋਰ ਕਿਸੇ ਵੀ ਐਕਟੀਵਿਟੀ ਨਾਲ, ਸਪੋਰਟਸ ਨਾਲ, ਜਾਂ ਹਨਾ, ਕਿਉਂਕਿ ਜਦੋਂ ਰੂਟੀਨ 'ਚ ਸਕੂਲ ਜਾ ਰਿਹਾ ਉਦੋਂ ਤਾਂ ਹੋਮਵਰਕ ਵਗੈਰਾ ਜਾਂ ਸਕੂਲ ਦੇ ਕੰਮ ਦਾ ਹੀ ਬਰਡਨ ਬਹੁਤ ਹੋ ਜਾਂਦਾ।
1: ਬਿਲਕੁਲ, ਮੈਨੂੰ ਲੱਗਦਾ ਹੁੰਦਾ ਛੁੱਟੀਆਂ ਦਾ ਜਿਹੜਾ ਕੰਮ ਮਿਲਦਾ ਨਾ ਉਹ ਵੀ ਇੰਨਾ ਓਵਰ ਬਰਡਨ ਹੀ ਹੁੰਦਾ ਬੱਚਿਆਂ ਦੇ, ਬਹੁਤ ਜ਼ਿਆਦਾ ਦਿੰਦੇ ਆ
2: ਛੁੱਟੀਆਂ ਦਾ। ਬਿਲਕੁਲ ਬਿਲਕੁਲ ਮੈਮ, ਹਾਂਜੀ,
1: ਹੈ ਨਾ, ਬਹੁਤ ਮੈਨੂੰ ਲੱਗਦਾ ਹੁੰਦਾ, ਮੈਂ ਦੇਖਦੀ ਹਾਂ ਤਾਂ ਉਹ ਚਲੋ ਮਾਪੇ, ਅੱਛਾ ਮਾਵਾਂ ਦਾ ਵੀ ਇਹ ਹੁੰਦਾ ਕਿ ਉਹ ਸਿਰਫ ਬੱਚਿਆਂ ਲਈ ਹੋਮਵਰਕ ਨਹੀਂ ਹੁੰਦਾ, ਮੈਨੂੰ ਲੱਗਦਾ ਮਾਵਾਂ ਲਈ ਵੀ ਹੁੰਦਾ ਹੋਮਵਰਕ।
2: ਹਾਂਜੀ, ਹੁਣ ਤਾਂ ਮਤਲਬ ਜ਼ਮਾਨਾ ਹੀ ਇਹੋ ਜਿਹਾ ਆ ਗਿਆ ਮੈਮ,

0: ਕਿ ਹੁਣ ਬੱਚੇ ਨੀ ਪੜ੍ਹਦੇ, ਬੱਚੇ ਦੀਆਂ ਮਾਵਾਂ ਵੀ ਨਾਲ ਪੜ੍ਹਦੀਆਂ ਨੇ।
1: ਬਿਲਕੁਲ, ਤੇ ਤੁਹਾਨੂੰ ਕਿੱਦਾਂ ਲੱਗਦਾ ਇਸ ਜਿਹੜਾ ਜਿਹੜਾ ਸਿਸਟਮ ਇਹ ਚੱਲ ਰਿਹਾ ਹੈਗਾ, ਤੁਹਾਨੂੰ ਠੀਕ ਲੱਗਦਾ ਇਹ?
0: ਕਦੇ ਕਦੇ ਲੱਗਦਾ ਹੁੰਦਾ ਕਿ ਮਤਲਬ ਜਿੱਦਾਂ ਪੜ੍ਹਾਈ ਦਾ ਬਹੁਤ ਜ਼ਿਆਦਾ ਬਰਡਨ ਆ, ਕਦੇ ਕਦੇ ਲੱਗਦਾ ਹੁੰਦਾ ਕਿ ਬਹੁਤ ਜ਼ਿਆਦਾ ਹੀ ਹੋ ਰਿਹਾ ਹਨਾ, ਕਿ ਹੋਮਵਰਕ ਬਹੁਤ ਜ਼ਿਆਦਾ ਆ, ਮਤਲਬ ਸ਼ਾਇਦ ਬੱਚੇ ਦੀ ਉਮਰ ਓਨੀ ਨੀ ਹੁੰਦੀ ਜਿੰਨੀ ਔਖੀ ਉਹਨਾਂ ਦੀ ਪੜ੍ਹਾਈ ਆ, ਹੋ ਜਾਂਦੀ ਆ ਉਹਨਾਂ ਦੇ ਮੈਂਟਲ ਲੈਵਲ ਨਾਲੋਂ ਜ਼ਿਆਦਾ, ਮਤਲਬ ਕਿ ਹਨਾ। ਫਿਰ ਇਹ ਵੀ ਲੱਗਦਾ ਕਈ ਵਾਰ ਵੀ ਆਉਣ ਵਾਲੇ ਸਮੇਂ ਚ ਬੱਚਿਆਂ ਨੇ ਕੰਪੀਟੀਸ਼ਨ ਲੜਨਾ, ਤੇ ਸ਼ਾਇਦ ਜੇ ਹੁਣੇ ਤੋਂ ਉਹ ਕੰਪੀਟੀਸ਼ਨ ਦੇ ਵਿੱਚ ਪੈਣਗੇ ਤਾਂ ਫੇਰ ਹੀ ਸ਼ਾਇਦ ਉਹ 10ਵੀਂ 12ਵੀਂ ਤੋਂ ਬਾਅਦ ਕੰਪੀਟੀਸ਼ਨ ਦੇ ਵਿੱਚ ਸਰਵਾਈਵ ਕਰ ਸਕਣਗੇ ਹਨਾ। ਦੋਨੋਂ ਚੀਜ਼ਾਂ ਹੀ ਆਉਂਦੀਆਂ ਨੇ ਦਿਮਾਗ ਦੇ ਵਿੱਚ। ਇੱਕ ਵਾਰ ਨਾ ਮੇਰੀ ਇੱਕ ਫਰੈਂਡ ਆ, ਉਹ ਵੀ ਟੀਚਰ ਆ, ਬਠਿੰਡੇ ਦੇ ਇੱਕ ਵੈਲ ਨੋਨ ਸਕੂਲ ਦੇ ਵਿੱਚ ਟੀਚਰ ਆ, ਉਹਨਾਂ ਨਾਲ ਨਾ ਮੇਰੀ ਇਹੀ ਅਸੀਂ ਡਿਸਕਸ ਕਰ ਰਹੇ ਸੀ, ਮੈਂ ਮੇਰੀ ਫਰੈਂਡ ਦੇ ਨਾਲ।
1: ਜੀ,
0: ਉਹ ਕਹਿੰਦੇ ਕਿ ਆਪਾਂ ਕਹਿ ਦਿੰਦੇ ਹਾਂ ਕਿ ਪੜ੍ਹਾਈ ਬਹੁਤ ਔਖੀ ਹੋ ਗਈ, ਜੇ ਆਪਾਂ ਬੱਚੇ ਨੂੰ ਹੁਣ ਥੋੜਾ ਜਿਹਾ ਸੌਖਾ ਰਹਿਣ ਦੀ ਆਦਤ ਪਾਲਾਂਗੇ ਨਾ, ਤਾਂ ਫਿਰ 10ਵੀਂ 12ਵੀਂ ਤੋਂ ਬਾਅਦ ਜਦੋਂ ਬੱਚੇ ਨੇ ਬਹੁਤ ਜ਼ਿਆਦਾ ਕੰਪੀਟੀਸ਼ਨ ਦੇ ਵਿੱਚ ਜਾਣਾ, ਫਿਰ ਉੱਥੇ ਨਹੀਂ ਉਹ ਬੱਚੇ ਦਾ ਸਰਵਾਈਵ
1: ਨਹੀਂ ਕਰ ਪਾਏਗਾ ਉੱਥੇ।
0: ਹਾਂਜੀ, ਕਿਉਂਕਿ ਜੇ ਬੱਚੇ ਨੂੰ ਆਪਾਂ ਹੁਣੇ ਤੋਂ ਮਿਹਨਤ ਕਰਨ ਦੀ ਆਦਤ ਪਾਵਾਂਗੇ ਨਾ, ਕਿਉਂਕਿ ਮੈਮ ਆਪਾਂ ਨੂੰ ਪਤਾ ਹੀ ਹੈ, ਦੇਖੋ ਜਦੋਂ ਆਪਣੇ ਟਾਈਮ ਇੰਨਾ ਕੰਪੀਟੀਸ਼ਨ ਨਹੀਂ ਹੁੰਦਾ ਸੀਗਾ।
1: ਬਿਲਕੁਲ ਬਿਲਕੁਲ,
0: ਹੁਣ ਤਾਂ ਹਰ ਇੱਕ ਮਤਲਬ ਤੁਸੀਂ ਕੋਈ ਵੀ ਕਿਸੇ ਚੰਗੀ ਕਾਲਜ ਦੇ ਵਿੱਚ ਕਿਸੇ ਯੂਨੀਵਰਸਿਟੀ ਚ ਐਡਮਿਸ਼ਨ ਲੈਣੀ ਹੈ, ਤੁਹਾਨੂੰ ਪਹਿਲਾਂ ਕੰਪੀਟੀਸ਼ਨ ਐਗਜ਼ਾਮ ਹੈ ਜਿਹੜਾ ਉਹ ਕਲੀਅਰ ਕਰਨਾ ਪੈਂਦਾ ਹੈ ਨਾ।
1: ਬਿਲਕੁਲ,
0: ਤਾਂ ਉਹ ਚੀਜ਼ ਆ। ਪਰ ਜੇ ਆਪਾਂ ਦੂਜੇ ਪਾਸੇ ਦੂਸਰਾ ਆਸਪੈਕਟ ਦੇਖੀਏ, ਤਾਂ ਬੱਚੇ ਦੀ ਮੈਂਟਲ ਹੈਲਥ ਦੇ ਹਿਸਾਬ ਨਾਲ ਦੇਖੀਏ, ਤਾਂ ਉੱਥੇ ਫਿਰ ਇਹ ਲੱਗਦਾ ਹੁੰਦਾ ਵੀ ਥੋੜਾ ਜਿਹਾ ਫ੍ਰੀ ਹੋਣਾ ਵੀ ਜ਼ਰੂਰੀ ਹੈ ਬੱਚੇ ਲਈ, ਕਿਉਂਕਿ ਅੱਗੇ ਸਾਰੀ ਜ਼ਿੰਦਗੀ ਬੱਚਿਆਂ ਨੇ ਸੰਘਰਸ਼ ਹੀ ਕਰਨਾ ਹਨਾ।
1: ਜੀ ਜੀ,
0: ਅਪਸ ਐਂਡ ਡਾਊਨਸ ਆਉਂਦੇ ਹੀ ਰਹਿਣਗੇ, ਤਾਂ ਘੱਟੋ ਘੱਟ ਬਚਪਨ ਤਾਂ ਉਹਨਾਂ ਦਾ
1: ਸਾਨੂੰ ਬੱਚੇ ਉਸ ਪੱਖੋਂ ਵੀ ਰਿਲੈਕਸ ਫੀਲ ਕਰਨ, ਇਹ ਨਾ ਹੋਵੇ ਕਿ ਉਹਨਾਂ ਦਾ ਓਵਰ ਬਰਡਨ ਬੱਚਿਆਂ ਦੇ ਹੋ ਜਾਵੇ ਤੇ ਉਹ ਮਤਲਬ ਵਧੀਆ ਪਰਫੋਰਮ ਹੀ ਨਾ ਕਰ ਪਾਉਣ। ਉਹਨਾਂ ਨੂੰ ਰਿਲੈਕਸ ਵੀ ਚਾਹੀਦਾ, ਐਕਟੀਵਿਟੀਜ਼ ਇੱਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ, ਮੈਂਟਲ ਜਾਂ ਕੁਛ ਵੀ ਐਕਸਰਸਾਈਜ਼ ਇੱਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਜਿਹਨਾਂ ਨੂੰ ਉਹਨਾਂ ਨੂੰ, ਕਿਉਂਕਿ ਕੰਪੀਟੀਸ਼ਨ ਦੇਖੋ ਨੈਚੁਰਲੀ ਜ਼ਿਆਦਾ, ਉਹ ਵੀ ਸਟ੍ਰੈਸ ਹੁੰਦਾ ਬੱਚਿਆਂ ਤੇ। ਹਰੇਕ ਪੇਰੈਂਟਸ ਨੂੰ ਚਾਹੀਦਾ ਮੇਰਾ ਬੱਚਾ ਵਧੀਆ ਪਰਫੋਰਮ ਕਰੇ, ਤੇ ਉਹ ਕਈ ਵਾਰ ਨਾ ਪੇਰੈਂਟਸ ਵੀ ਬਰਡਨ ਦੇਣਾ ਸ਼ੁਰੂ ਕਰ ਦਿੰਦੇ ਨੇ ਬੱਚਿਆਂ ਨੂੰ, ਸਕੂਲੋਂ ਵੱਲੋਂ ਵੀ ਹੁੰਦਾ
0: ਕਿ ਇਹ ਜਿਹੜਾ ਕਲਾਸ ਦੇ ਵਿੱਚ ਫਸਟ ਸੈਕੰਡ ਆਉਣ ਵਾਲਾ ਬਰਡਨ ਹੈ ਨਾ, ਇਹ ਤਾਂ ਕਦੇ ਵੀ ਨਹੀਂ ਦੇਣਾ ਚਾਹੀਦਾ।
1: ਨਹੀਂ ਦੇਣਾ ਚਾਹੀਦਾ, ਬਿਲਕੁਲ।
0: ਮੈਂ ਆਪਦੀ ਬੇਟੀ ਨੂੰ ਕਦੇ ਵੀ ਨਹੀਂ ਦਿੱਤਾ ਕਿ ਪਹਿਲੇ ਨੰਬਰ ਤੇ ਹੀ ਆਉਣਾ, ਦੂਜੇ ਤੇ ਹੀ ਆਉਣਾ, ਕਿਉਂਕਿ ਤੁਸੀਂ ਆਪਦੇ ਸਕੂਲ ਦੇ ਵਿੱਚ ਤਾਂ ਫਸਟ ਸੈਕੰਡ ਆ ਜਾਏਗੀ, ਪਰ ਆਲ ਓਵਰ ਜੇ ਆਪਾਂ ਪੰਜਾਬ ਦੇ ਵਿੱਚ ਜਾਂ ਇੰਡੀਆ ਚ ਦੇਖੀਏ ਤਾਂ ਕਿੰਨੇ ਬੱਚੇ ਨੇ ਜਿਹੜੇ ਹੋਰ ਉਸ ਤੋਂ ਵੀ ਜ਼ਿਆਦਾ ਸੀਨੀਅਰ ਨੇ ਹਨਾ।
1: ਜੀ ਜੀ,
0: ਤਾਂ ਤੁਸੀਂ ਕੰਪੀਟੀਸ਼ਨ ਚ ਕਿੱਥੋਂ ਕੁ ਤੱਕ ਪਹੁੰਚ ਜਾਓਗੇ? ਨਹੀਂ ਪਹੁੰਚਿਆ ਜਾ ਸਕਦਾ,
1: ਨਹੀਂ ਪਹੁੰਚਿਆ ਜਾ ਸਕਦਾ ਜੀ।
0: ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਵੀ ਉਹਦੇ ਬੇਸਿਕ ਕਨਸੈਪਟ ਬੱਚੇ ਦੇ ਕਲੀਅਰ ਹੋਣ, ਬਸ ਚਾਹੇ ਪੋਜੀਸ਼ਨ ਉਹਦੀ ਕੋਈ ਵੀ ਨਾ ਆਵੇ।
1: ਬਿਲਕੁਲ, ਔਰ ਇਸ ਵਿਸ਼ੇ ਤੇ ਨਾ ਪਤਾ ਨੀ ਆਪਾਂ ਕਿੰਨੀਆਂ ਗੱਲਾਂ ਕਰ ਸਕਦੇ ਹਾਂ। ਮੈਨੂੰ ਲੱਗਦਾ ਇਹ ਟੌਪਿਕ ਮੈਂ ਛੇੜ ਤਾਂ ਬੈਠੀ ਆ, ਤੇ ਮੇਰਾ ਦਿਲ ਖੁਦ ਕਰ ਰਿਹਾ ਹੈਗਾ ਕਿ ਆਪਾਂ ਜਿਹੜੇ ਹੁਣ ਇਸ ਵੇਲੇ ਸੁਣ ਰਹੇ ਨੇ, ਭੈਣਾਂ ਦੇ ਬਹੁਤ ਸਾਰੇ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਨਾ, ਸਭ ਦੇ ਦਿਮਾਗ ਚ ਚੱਲ ਰਹੀਆਂ ਹੈਗੀਆਂ ਗੱਲਾਂ ਹਨ, ਚੱਲਦੀਆਂ ਨੇ, ਤੇ ਪਰ ਆਪਣੇ ਕੋਲ ਸਮਾਂ ਨੀ ਹੈਗਾ, ਤੇ ਫਿਰ ਕਿਸੇ ਦਿਨ ਆਪਾਂ ਜ਼ਰੂਰ ਮਿਲਾਂਗੇ ਤੇ ਇਸ ਵਿਸ਼ੇ ਤੇ ਹੋਰ ਗੱਲਾਂ ਜਿਹੜੀਆਂ ਨੇ ਉਹ ਕਰਾਂਗੇ।
0: ਹੈਨਾ
1: ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਮੈਨੂੰ ਬਹੁਤ ਵਧੀਆ ਲੱਗਿਆ, ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਜੀ, ਵੈਲਕਮ ਜੀ। ਸਮਾਂ ਥੋੜ੍ਹਾ ਰਹਿ ਜਾਂਦਾ, ਗੱਲਾਂ ਨਹੀਂ ਮੁੱਕਦੀਆਂ, ਸੋ ਇਹੀ ਹੈ ਜੀ। ਅਤੇ ਗੱਲਾਂ ਜਦੋਂ ਕਰਨ ਬੈਠਦੇ ਹਾਂ ਤਾਂ ਫਿਰ ਅਸੀਂ ਹਰੇਕ ਪੱਖ 'ਤੇ ਗੱਲ ਕਰਨਾ ਸਾਨੂੰ ਚੰਗਾ ਲੱਗਦਾ ਹੁੰਦਾ। ਸੋ ਜੀ, ਸਮਾਂ ਹੁਣ ਬਿਲਕੁਲ ਨਹੀਂ ਹੈਗਾ, ਅਤੇ ਲੈਂਦੀ ਹਾਂ ਮੈਂ ਤੁਹਾਡੇ ਤੋਂ ਹੁਣ ਆ ਗਿਆ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ। ਧੰਨਵਾਦ।
2: ਪ੍ਰੋਗਰਾਮ ਘਰ ਪਰਿਵਾਰ
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਜ਼ 1:09 ਤੇ 27 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

0: ਹੁਨਰ ਵਿਕਾਸ ਪ੍ਰੋਗਰਾਮਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੋੜਨ ਬਾਰੇ ਵੀ ਵਿਆਪਕ ਗੱਲਬਾਤ ਹੋਈ। ਦੋਵਾਂ ਸ਼ਖਸੀਅਤਾਂ ਨੇ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਯੁਵਾ ਸਸ਼ਕਤੀਕਰਨ ਤੇ ਹੁਨਰ ਵਿਕਾਸ ਨੂੰ ਮਹੱਤਵਪੂਰਨ ਥੰਮ ਦੱਸਿਆ ਤੇ ਇਸ ਦਿਸ਼ਾ ਵਿੱਚ ਨਿਰੰਤਰ ਯਤਨਾਂ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਫਿਰੋਜ਼ਪੁਰ ਵਿੱਚ ਅੱਜ ਸਵੇਰੇ ਫਿਰੋਜ਼ਪੁਰ ਫਾਜ਼ਿਲਕਾ ਸੜਕ ਤੇ ਇੱਕ ਵਾਹਨ ਤੇ ਟਰੱਕ ਨਾਲ ਟਕਰਾ ਜਾਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਜਦਕਿ 22 ਹੋਰ ਜ਼ਖਮੀ ਹੋ ਗਏ ਨੇ। ਇਹ ਸਾਰੇ ਪਰਿਵਾਰਕ ਮੈਂਬਰ ਸਨ ਤੇ ਬਿਆਸ ਦਰਿਆ ਵਿੱਚ ਕਿਸੇ ਮ੍ਰਿਤਕ ਰਿਸ਼ਤੇਦਾਰ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਬਿਆਸ ਜਾ ਰਹੇ ਸਨ। ਹਾਦਸੇ ਦੌਰਾਨ ਕਈਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਜ਼ਖਮੀਆਂ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਤੇ ਫਰੀਦਕੋਟ ਮੈਡੀਕਲ ਕਾਲਜ ਵਿਖੇ ਭਰਤੀ ਕਰਵਾਇਆ ਗਿਆ ਏ। ਪੁਲਿਸ ਸੂਤਰਾਂ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਜ਼ਖਮੀ 22 ਲੋਕਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਏ। ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਥਾਨਕ ਨਿਵਾਸੀਆਂ ਦੀ ਸਹਾਇਤਾ ਨਾਲ ਬਚਾਅ ਕਾਰਜ ਸ਼ੁਰੂ ਕੀਤੇ ਤੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ। ਪੰਜਾਬ ਦੇ ਕਰ ਵਿਭਾਗ ਨੇ ਟੈਕਸ ਚੋਰੀ ਤੇ ਕਾਰਵਾਈ ਕਰਦਿਆਂ 200 ਤੋਂ ਵੱਧ ਵਾਹਨਾਂ ਦੀ ਜਾਂਚ ਦੌਰਾਨ ਲਗਭਗ 7 ਕਰੋੜ ਰੁਪਏ ਦਾ ਮਾਲ ਜ਼ਬਤ ਕੀਤਾ ਏ। ਇਸ ਬਾਰੇ ਆਬਕਾਰੀ ਤੇ ਕਾਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਕਾਰਵਾਈ ਮੁੱਖ ਤੌਰ ਤੇ ਮੰਡੀ ਗੋਬਿੰਦਗੜ੍ਹ ਖੰਨਾ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਕੀਤੀ ਗਈ। ਇਸ ਕਾਰਵਾਈ ਦੌਰਾਨ ਲੋਹੇ ਦਾ ਸਕਰੈਪ ਤੇ ਸਟੀਲ ਦਾ ਮਾਲ ਲੈ ਕੇ ਜਾ ਰਹੇ 200 ਤੋਂ ਵੱਧ ਵਾਹਨਾਂ ਨੂੰ ਜਾਂਚ ਲਈ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਬੋਗਸ ਬਿਲਿੰਗ ਤੇ ਲੋੜੀਂਦੇ ਦਸਤਾਵੇਜ਼ਾਂ ਦੇ ਬਿਨਾਂ ਮਾਲ ਦੀ ਢੋਆ ਢੁਆਈ 'ਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 3.5 ਕਰੋੜ ਰੁਪਏ ਤੋਂ ਵੱਧ ਜੁਰਮਾਨਾ ਲਗਾਇਆ ਜਾਵੇਗਾ। ਪੰਜਾਬ ਸਰਕਾਰ ਨੇ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ 2 ਕੈਡਟਾਂ ਨੂੰ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਮੈਰਿਟ ਸੂਚੀਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਏ। ਕਿਸਾਨ ਦੀ ਧੀ ਮਹਿਕਪ੍ਰੀਤ ਕੌਰ ਨੇ ਏਅਰ ਫੋਰਸ ਅਕੈਡਮੀ ਮੈਰਿਟ ਸੂਚੀ ਵਿੱਚ ਦੇਸ਼ ਭਰ ਵਿੱਚੋਂ ਸਿਖਰਲਾ ਸਥਾਨ ਪ੍ਰਾਪਤ ਕੀਤਾ ਏ, ਜਦਕਿ ਕੋਮਲਪ੍ਰੀਤ ਕੌਰ ਨੇ NDA ਖੜਕ ਵਾਸਲਾ ਵਿੱਚ ਦਾਖਲੇ ਲਈ AIR 18 ਰੈਂਕ ਹਾਸਲ ਕੀਤਾ ਏ। ਇਹ ਰੱਖਿਆ ਸੇਵਾਵਾਂ ਵਿੱਚ ਔਰਤਾਂ ਲਈ ਇੱਕ ਵੱਡਾ ਮੀਲ ਪੱਥਰ ਏ। ਪੰਜਾਬ ਭਵਨ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਰੁਜ਼ਗਾਰ ਉਤਪਤੀ ਮੰਤਰੀ ਅਮਨ ਅਰੋੜਾ ਨੇ ਦੋਵਾਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ, ਜਦਕਿ ਰੋਪੜ ਨਿਵਾਸੀ ਅਤੇ ਮੌਜੂਦਾ ਸਮੇਂ ਮੋਹਾਲੀ ਵਿਖੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਕੰਮ ਕਰ ਰਹੇ ਗੁਰਸਿਮਰਨ ਸਿੰਘ ਨੇ ਵੀ ਏਅਰਫੋਰਸ ਕਾਮਨ ਐਡਮਿਸ਼ਨ ਟੈਸਟ ਪਾਸ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਏ। ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਪਾਇਲਟ ਕੋਰਸ ਲਈ ਭਾਰਤੀ ਹਵਾਈ ਫੌਜ ਦੀ ਫਲਾਇੰਗ ਬ੍ਰਾਂਚ ਵਿੱਚ ਸ਼ਾਮਲ ਹੋਣਗੇ। ਡਰਾਈਵਰ ਪਿਤਾ ਅਤੇ ਕੱਪੜੇ ਸਿਉਣ ਦਾ ਕੰਮ ਕਰਨ ਵਾਲੀ ਮਾਂ ਦਾ ਪੁੱਤਰ 2022 ਵਿੱਚ 12ਵੀਂ ਜਮਾਤ ਤੋਂ ਬਾਅਦ ਪੁਲਿਸ ਵਿੱਚ ਭਰਤੀ ਹੋਇਆ ਸੀ ਅਤੇ ਨਾਲ ਨਾਲ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਸੀ। ਉਸਨੇ ਨੈਸ਼ਨਲ ਡਿਫੈਂਸ ਅਕੈਡਮੀ ਦੀਆਂ ਪ੍ਰੀਖਿਆਵਾਂ ਵਿੱਚ ਕਈ ਵਾਰ ਸ਼ਮੂਲੀਅਤ ਕੀਤੀ ਅਤੇ ਅੰਤ ਵਿੱਚ ਰੱਖਿਆ ਬਲਾਂ ਵਿੱਚ ਸ਼ਾਮਲ ਹੋਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਵਿੱਚ ਸਫਲ ਹੋਇਆ। ਚੋਣ ਕਮਿਸ਼ਨ ਵੱਲੋਂ ਚੰਡੀਗੜ੍ਹ ਵਿਖੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਚੋਣ ਅਧਿਕਾਰੀਆਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਚੋਣ ਕਮਿਸ਼ਨ ਵੱਲੋਂ ਅਧਿਕਾਰੀਆਂ ਨੂੰ ਸੂਚਨਾ ਤਕਨਾਲੋਜੀ ਪ੍ਰਣਾਲੀਆਂ ਅਤੇ ਸਾਫਟਵੇਅਰ ਐਪਲੀਕੇਸ਼ਨਾਂ ਨਾਲ ਚੰਗੀ ਤਰ੍ਹਾਂ ਜਾਣੂ ਕਰਵਾਇਆ ਗਿਆ। ਇਸ ਪਹਿਲ ਦਾ ਉਦੇਸ਼ ਇੱਕ ਸਾਰ ਪ੍ਰਕਿਰਿਆਤਮਕ ਸਮਝ ਪੈਦਾ ਕਰਨਾ, IT ਤਿਆਰੀ ਨੂੰ ਮਜ਼ਬੂਤ ਕਰਨਾ ਅਤੇ ਵੋਟਰ ਸੂਚੀਆਂ ਦੀ ਸੋਧ ਪ੍ਰਕਿਰਿਆ ਦੇ ਸਹਿਜ ਕੁਸ਼ਲ ਲਾਗੂ ਕਰਨ ਨੂੰ ਯਕੀਨੀ ਬਣਾਉਣਾ ਏ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਤਤਾ ਮਿੱਤਰਾ ਨੇ ਕਿਹਾ ਕਿ ਵਿਸ਼ੇਸ਼ ਤੀਬਰ ਸੋਧ ਇਹ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਅਭਿਆਸ ਏ ਕਿ ਅੰਤਿਮ ਵੋਟਰ ਸੂਚੀਆਂ ਪੂਰੀ ਤਰ੍ਹਾਂ ਸਹੀ, ਸਮਾਵੇਸ਼ੀ ਅਤੇ ਅਪ ਟੂ ਡੇਟ ਹੋਣ। ਉਨ੍ਹਾਂ ਕਿਹਾ ਕਿ ਲੋਕਤੰਤਰੀ ਪ੍ਰਕਿਰਿਆ ਦੀ ਪੂਰਨ ਅਖੰਡਤਾ ਅਤੇ ਪਾਰਦਰਸ਼ਤਾ ਬਣਾਈ ਰੱਖਣ ਲਈ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਕਰਮਚਾਰੀ ਅਤੇ ਨਵੀਨਤਮ ਤਕਨਾਲੋਜੀ ਦੀ ਰਣਨੀਤਿਕ ਵਰਤੋਂ ਬੁਨਿਆਦੀ ਪਹਿਲੂ ਨੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਬ ਡਿਵੀਜ਼ਨ ਹਸਪਤਾਲ ਸੁਲਤਾਨਪੁਰ ਲੋਧੀ ਨੂੰ ਅਤਿ ਆਧੁਨਿਕ ਆਰਥੋ ਆਪਰੇਸ਼ਨ ਟੇਬਲ ਭੇਟ ਕੀਤਾ ਏ। ਸੰਤ ਸੀਚੇਵਾਲ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਸਿਹਤ ਸਹੂਲਤਾਂ ਲਈ ਹੁਣ ਤੱਕ ਆਪਣੇ ਅਖਤਿਆਰੀ ਫੰਡ ਵਿੱਚੋਂ 73,42,000 ਰੁਪਏ ਤੋਂ ਵੱਧ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ। ਸੰਤ ਸੀਚੇਵਾਲ ਨੇ ਦੱਸਿਆ ਕਿ ਹਸਪਤਾਲ ਵਿੱਚ ਲਗਾਈ ਗਈ ਇਹ ਅਤਿ ਆਧੁਨਿਕ ਆਰਥੋ ਟੇਬਲ ਰਿਮੋਟ ਕੰਟਰੋਲ ਰਾਹੀਂ ਚੱਲੇਗੀ, ਜਿਸ ਨਾਲ ਹੱਡੀਆਂ ਅਤੇ ਗੋਡੇ ਬਦਲਣ ਵਰਗੇ ਔਖੇ ਆਪਰੇਸ਼ਨ ਵੀ ਸੁਚਾਰੂ ਢੰਗ ਨਾਲ ਕੀਤੇ ਜਾ ਸਕਣਗੇ। ਇਸ ਮੌਕੇ ਕਪੂਰਥਲਾ ਸਿਵਲ ਸਰਜਨ ਡਾਕਟਰ ਸੰਜੀਵ ਭਗਤ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਹਤਰ ਅਤੇ ਆਧੁਨਿਕ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ XHandle @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ, FM ਬੈਂਡ 1.1 ਮੈਗਾਹਰਟਜ਼ ਤੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:15 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ

0: پروگرام ہیلو فرمائش دا.
1: ہیلو فرمائش.

ਪ੍ਰੋਗਰਾਮ ਹੈਲੋ ਫਰਮਾਇਸ਼ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਸੀਮਾ ਮਹਿਰਾ ਵੱਲੋਂ ਪਿਆਰ ਭਰੀ ਨਮਸਕਾਰ ਜੀ। ਤੁਸੀਂ ਡਾਇਲ ਕਰੋ ਸਰੋਤਿਓ ਸਾਡੇ ਸਟੂਡੀਓ ਦਾ ਨੰਬਰ 0164-22-40-331 ਤੇ ਜੁੜ ਜਾਓ ਆਕਾਸ਼ਵਾਣੀ FM ਬਠਿੰਡਾ ਦੇ ਨਾਲ ਤੇ ਸੁਣ ਲਓ ਆਪਣੀ ਪਸੰਦ ਦਾ ਹਿੰਦੀ ਫਿਲਮੀ ਗੀਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, 6 ਜੂਨ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸਰਵਣ ਕਰੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 7 ਜੂਨ, ਦਿਨ ਐਤਵਾਰ, ਸ਼ਾਮ 5 ਵਜੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਇਸ ਵਾਰੀ ਸੁਣੋਗੇ ਇੱਕ ਰੂਹਾਨੀ ਅਤੇ ਲੋਕ ਵਿਰਸੇ ਨਾਲ ਜੁੜਿਆ ਕਿੱਸਾ ਨਲ ਦਮਯੰਤੀ।

0: ਸਰੋਤੇ ਤੁਸੀਂ ਵੀ ਡਾਇਲ ਕਰ ਸਕਦੇ ਹੋ ਸਾਡੇ ਸਟੂਡੀਓ ਦਾ ਨੰਬਰ 0164-22-40-331 ਤੇ ਇਹ ਨੰਬਰ ਡਾਇਲ ਕਰਕੇ ਜੁੜ ਜਾਣਾ ਜੀ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਨਾਲ ਸਰੋਤੇ ਆਪਣੀ ਪਸੰਦ ਦਾ ਜੇਕਰ ਤੁਸੀਂ ਹਿੰਦੀ ਫਿਲਮੀ ਗੀਤ ਸੁਣਨਾ ਚਾਹੁੰਦੇ ਹੋ ਤੇ ਲਓ ਜੀ ਫਿਰ ਅਗਲੀ ਫਰਮਾਇਸ਼ ਪੂਰੀ ਕਰਾਉਣ ਦੇ ਲਈ ਸਰੋਤਾ ਸਾਡੇ ਨਾਲ ਬਣ ਚੁੱਕੇ ਨੇ ਕਰਦਿਆਂ ਨਾਲ ਗੱਲਬਾਤ ਹੈਲੋ
1: ਸਤਿ ਸ਼੍ਰੀ ਅਕਾਲ ਮੈਡਮ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਹੋ
1: ਮੈਂ ਪੂਰਨ ਚੰਦ ਬੋਲ

0: ਨਾ ਜੀ, ਬੀਬੀਆ ਰੋਡ ਗਲੀ ਨੰਬਰ 15।
1: ਠੀਕ ਹੈ ਜੀ, ਸਵਾਗਤ ਹੈ ਪ੍ਰੋਗਰਾਮ ਚ ਤੁਹਾਡਾ।
0: ਹਾਂਜੀ,
1: ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਆਵਾਜ਼ ਨਹੀਂ ਆ ਰਹੀ ਮੇਰੀ?
0: ਧੰਨਵਾਦ।
1: ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ?
0: ਹਾਂਜੀ ਹਾਂਜੀ।
1: ਅੱਛਾ ਜੀ, ਤੇ ਗੀਤ ਦੱਸ ਦੋ, ਗੀਤ ਕਿਹੜਾ ਸੁਣਨਾ ਹੈ?
0: ਗੀਤ ਸੁਣਨਾ ਜੀ, ਫਿਲਮ ਹੈ ਆਪਕੇ ਹਮ ਹੈ ਆਪਕੇ ਕੌਣ।
1: ਹਾਂਜੀ,
0: ਉਹ ਤੁਸੀਂ ਸੁਣਾ ਦੋ।
1: ਠੀਕ ਹੈ ਜੀ, ਤੁਹਾਡੀ ਪਸੰਦ ਤੇ ਗੀਤ ਤੁਹਾਨੂੰ ਸੁਣਾ ਰਹੇ ਹਾਂ। ਕਾਲ ਕਰਨ ਦੇ ਲਈ ਧੰਨਵਾਦ।
0: ਸ਼ੁਕਰੀਆ।

ਸਰੋਤਿਓ, ਹਰ ਐਤਵਾਰ ਆਕਾਸ਼ਵਾਣੀ ਐਫ ਐਮ ਬਠਿੰਡਾ ਸਵੇਰੇ 10 ਵਜੇ ਸਾਡੇ ਨਿੱਕੇ ਨਿੱਕੇ ਸਰੋਤਿਆਂ ਦੇ ਲਈ, ਪਿਆਰੇ ਬੱਚਿਆਂ ਦੇ ਲਈ ਲੈ ਕੇ ਹਾਜ਼ਰ ਹੁੰਦਾ ਹੈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਇਸ ਵਾਰ ਯਾਨੀ ਕਿ ਮਿਤੀ 7 ਜੂਨ ਦਿਨ ਐਤਵਾਰ ਨੂੰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਚ ਭਾਗ ਲੈਣਗੇ ਸਰਕਾਰੀ ਪ੍ਰਾਇਮਰੀ ਸਕੂਲ ਗੋਨੀਆਣਾ ਕਲਾਂ

0: ਦੇ ਵਿਦਿਆਰਥੀ
1: ਮਤਾਂ ਦੇ ਗਹਿਣੇ ਮਾਏ ਧੀਆਂ ਸੰਗ ਰਹਿਣੇ ਅੱਗੇ ਪੜ੍ਹਦੇ ਸੀ ਬੂਹੇ ਪੈ ਗਿਆ ਦਿਲ ਕਾਲਾ ਨੀ ਪਾ ਦੇ ਮੇਰੀ ਗੁੱਤ ਚੜੋਰੀਆਂ ਮੇਰੇ ਵਿਆਹ ਵਾਲਾ ਨੀ ਸ਼ਗਨਾਂ ਦੇ ਨਾਲ ਹੀ ਤੋਰਨੇ ਰੋਈ ਨਾ ਬਾਲਾ ਨੀ।
0: ਸੋ ਸੁਣਨਾ ਜ਼ਰੂਰ ਸਰਕਾਰੀ ਪ੍ਰਾਇਮਰੀ ਸਕੂਲ ਗੋਨਿਆਣਾ ਕਲਾਂ ਦੇ ਵਿਦਿਆਰਥੀਆਂ ਦੇ ਨਾਲ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਮਿਤੀ 7 ਜੂਨ ਦਿਨ ਐਤਵਾਰ ਸਵੇਰੇ 10 ਵਜੇ।
2: ਸਰੋਤਿਓ 0164-22-4031 ਡਾਇਲ ਕਰਦੇ ਰਹਿਣਾ ਜੀ, ਤੇ ਇਹੀ ਡਾਇਲ ਨੰਬਰ ਕਰਕੇ ਸਾਡੇ ਨਾਲ ਸਰੋਤੇ ਜੁੜ ਰਹੇ ਨੇ ਤੇ ਅਗਲੇ ਸਰੋਤਿਆਂ ਨਾਲ ਵੀ ਕਰਦੇ ਹਾਂ ਗੱਲ ਤੇ ਪੁੱਛਦੇ ਹਾਂ ਉਹਨਾਂ ਤੋਂ ਉਹਨਾਂ ਦੀ ਫਰਮਾਇਸ਼। ਹੈਲੋ
3: ਜੀ। ਹੈਲੋ
2: ਜੀ, ਨਮਸਕਾਰ, ਕੌਣ ਬੋਲਦੇ ਹੋ?
3: ਮੈਂ ਸ਼ੇਖ ਜ਼ਫਰ ਹਸਨ, ਜ਼ਿਲ੍ਹਾ ਰੋਹਤਾਸ, ਬਿਹਾਰ ਸੇ ਬੋਲ ਰਹਾ ਹੂੰ। ਮੈਡਮ, ਯੇ ਪਹਿਲੀ ਬਾਰ ਕਾਲ ਲਗੀ ਹੈ
2: ਜੀ। ਸਵਾਗਤ ਹੈ ਔਰ ਬਹੁਤ ਬਹੁਤ ਮੁਬਾਰਕਬਾਦ ਆਪਕੋ, ਆਪਕੀ ਕਾਲ ਪਹਿਲੀ ਬਾਰ ਲਗੀ ਹੈ
3: ਜੀ। ਆਪਕੋ ਵੀ ਮੁਬਾਰਕਬਾਦ, ਅੱਛੀ ਪ੍ਰਸਤੁਤਿ ਕਰ ਰਹੀ, ਆਪਕੀ ਜ਼ਬਾਨ ਵੀ ਬਹੁਤ ਸਾਫ਼ ਹੈ
2: ਜੀ। ਧੰਨਵਾਦ।
3: ਆਪਕੋ ਵੀ ਮੈਂ ਮੁਬਾਰਕਬਾਦ ਦੇਤਾ ਹੂੰ
2: ਜੀ। ਧੰਨਵਾਦ।
3: ਨਾਮ ਤੋ ਨਹੀਂ ਆਪਕਾ ਜਾਨ ਰਹਾ ਹੂੰ, ਬਤਾ ਦੇਤੇ
2: ਜੀ। ਮੇਰਾ ਨਾਮ ਸੀਮਾ ਮਹਿਰਾ ਹੈ।
3: ਅੱਛਾ ਸਰ ਜੀ ਜੀ
2: ਜੀ। ਪ੍ਰੋਗਰਾਮ ਸੁਣਤੇ ਹੋ ਆਕਾਸ਼ਵਾਣੀ ਬਠਿੰਡਾ
3: ਕੇ? ਪਹਿਲੀ ਬਾਰ ਹਮਕੋ ਦੋਸਤ ਬਤਾਇਆ ਹੈ ਤੋ ਆਪ ਨਾ ਸੁਣੇਂਗੇ।
2: ਅੱਛਾ ਅੱਛਾ ਅੱਛਾ, ਅਭੀ ਆਪ ਸੁਣਨਾ ਸ਼ੁਰੂ ਕੀਆ ਆਪਨੇ
3: ਜੀ?
2: ਅਭੀ ਸੁਣਨਾ ਸ਼ੁਰੂ ਕੀਆ ਪ੍ਰੋਗਰਾਮ ਆਪਨੇ?
3: ਤੋ ਅਭੀ ਤੋ ਜੋ ਹੈ ਆਪਕੋ ਇੱਕ ਘੰਟਾ ਕਬਲ ਹਮਕੋ ਦੋਸਤ ਨੇ ਦਿਆ ਨੰਬਰ, ਕਿਸ ਪਰ ਲਗਾਓ।
2: ਠੀਕ ਹੈ,
3: ਤੋ ਪਹਿਲੀ ਬਾਰ ਤੋ ਹਮਕੋ ਮਿਲਾ, ਉਸਕੇ ਬਾਅਦ ਜੋ ਆਪਸੇ ਕਾਲ ਲਗਾਇਆ, ਇਤਫਾਕ ਦੇਖੀ,
2: ਬਹੁਤ ਬੜੀ ਉਪਲਬਧੀ ਹੈ। ਲੋਗੋ ਕੋ ਕਿਤਨੇ ਕਿਤਨੇ ਸਾਲ ਲਗ ਜਾਤੇ ਹੈ, ਮਿਲਤਾ ਨਹੀਂ ਹੈ ਉਨਕੀ ਕਾਲ। ਆਪਕੀ ਮਿਲੀ, ਆਪਕੋ ਮੁਬਾਰਕਬਾਦ। ਔਰ ਆਪ ਆਪਣੀ ਪਸੰਦ ਬਤਾ ਦੋ, ਆਪਕੀ ਪਸੰਦ ਕਿਆ ਹੈ, ਆਪ ਕਿਆ ਗੀਤ ਸੁਣਨਾ ਚਾਹਤੇ ਹੋ, ਕੌਨ ਸਾ?
3: ਸ਼ੇਰ ਨਹੀਂ ਸੁਣੇਗਾ?
2: ਅੱਛਾ, ਸ਼ੇਰ ਸੁਣਾਓਗੇ ਆਪ? ਚਲੋ ਸੁਣਾ ਦੀਜੀਏ ਜਲਦੀ ਸੇ।
3: ਜਲਦੀ ਸੇ ਸੁਣਾ
2: ਜੀ ਜੀ।
3: ਗੁਮਾਨ ਹੋਤਾ ਹੈ ਵੋ ਭੂਲ ਸਕਤਾ ਹੈ ਮੁਝੇ, ਕਿਉਂਕਿ ਆਜ ਮੇਰੀ ਤਸਵੀਰ ਇਸਨੇ ਮਾਂਗੀ ਹੈ
2: ਜੀ।
3: ਮੇਰੇ ਖੁਦਾ ਮੁਝੇ ਇਸਕੇ ਨਸੀਬ ਮੇ ਲਿਖ ਦੇ, ਕਿ ਮੁਝਸੇ ਮੇਰੀ ਹੀ ਤਕਦੀਰ ਇਸਨੇ ਮਾਂਗੀ ਹੈ
2: ਜੀ।
3: ਛੋਟਾ ਸਾ।
2: ਅੱਛਾ, ਆਪਨੇ ਬਣਾਇਆ ਯੇ? ਆਪਨੇ ਲਿਖਾ ਯੇ?
3: ਨਹੀਂ ਮੈਡਮ, ਸ਼ਾਇਰੋ ਕਾ
2: ਲਿਖਾ ਹੋ ਆਪਨੇ ਆਪਨੇ ਸੁਣਾਇਆ? ਠੀਕ ਹੈ।
3: ਰੇਡੀਓ ਮੇ ਹੋਤਾ ਹੈ, ਉਸਕੋ ਨੋਟ ਕਰ ਲੇਤਾ ਹੂੰ, ਕੁਛ ਅਖਬਾਰ ਮੇ ਹੋਤਾ ਹੈ।
2: ਠੀਕ ਹੈ, ਆਪਕੋ ਸ਼ੌਕ ਹੈ ਸ਼ਾਇਰੀ ਕਾ?
3: ਜੀ ਜੀ, 1000 ਸ਼ੇਰੋ ਸ਼ਾਇਰੀ ਲਿਖ ਕਰ ਰੱਖਾ ਹੂੰ।
2: ਅੱਛਾ, ਆਪ ਜੁੜੇ ਹੋ ਨਏ ਨਏ? ਆਪ ਪੈਗਾਮ, ਹਮਾਰਾ ਪ੍ਰੋਗਰਾਮ ਚਲਤਾ ਹੈ ਸ਼ਨੀਵਾਰ ਕੋ, ਰਿਕਾਰਡ ਕਰਤੇ ਹੈ ਹਮ ਉਸਕੋ, ਔਰ ਐਤਵਾਰ ਕੋ ਵੋ ਸੁਬਹ 7 ਵਜੇ ਚਲਤਾ ਹੈ ਪ੍ਰੋਗਰਾਮ ਪੈਗਾਮ। ਅਗਰ ਆਪਕੋ ਸ਼ਾਇਰੀ ਕਾ ਸ਼ੌਕ ਹੈ, ਆਪ ਲਿਖਤੇ ਹੋ, ਔਰ ਆਪ
3: ਜੀ ਜੀ
2: ਭੇਜਾ ਕਰੋ, ਆਪ ਸ਼ਾਇਰੀ ਭੇਜਾ ਕਰੋ ਸ਼ਨੀਵਾਰ ਕੋ ਆਪ ਨਾ ਸੁਬਹ 10 ਵਜੇ ਤੱਕ।
3: ਹਾਂ ਤੋ ਜੀ ਹੈ, ਆਪਕੋ ਕਰਤਾ ਹੂੰ, ਮਤਲਬ ਕਿ ਸ਼ਾਇਰੋ ਕਾ ਲਿਖਾ ਹੁਆ ਹੈ, ਤੋ ਇੱਕ ਛੋਟਾ ਸਾ ਸ਼ੇਰ ਸੁਣ ਲੀਜੀਏ। ਖਾਬ ਮੇ ਜੋ ਕੁਛ ਦੇਖ ਰਹਾ ਹੂੰ
2: ਜੀ,
3: ਇਸਕਾ ਦਿਖਾਨਾ ਮੁਸ਼ਕਿਲ ਹੈ
2: ਜੀ।
3: ਖਾਬ ਮੇ ਜੋ ਕੁਛ ਦੇਖ ਰਹਾ ਹੂੰ, ਇਸਕਾ ਦਿਖਾਨਾ ਮੁਸ਼ਕਿਲ ਹੈ। ਆਈਨੇ ਮੇ ਫੂਲ ਖਿਲਾ ਹੈ, ਹੱਥ ਲਗਾਨਾ ਮੁਸ਼ਕਿਲ ਹੈ
2: ਜੀ।
3: ਮੈਡਮ
2: ਹਾਂ, ਵੈਸੇ ਹਮ ਨਾ ਇਸ ਪ੍ਰੋਗਰਾਮ ਮੇ ਸ਼ੇਰ ਸ਼ਾਇਰੀ ਸੁਣਤੇ ਨਹੀਂ ਹੈ, ਲੇਕਿਨ ਆਪ ਨਏ ਹੋ ਇਸ ਲਈ ਆਪਸੇ ਸੁਣ ਰਹੇ ਹੈ।
3: ਮੈਡਮ, ਇਹ ਦੋ ਲਾਈਨ ਗਾਣਾ ਸੁਣਤੇ ਜਾਈਏ, ਉਸਕੇ ਬਾਅਦ ਮੈਂ ਆਪਕਾ ਗਾਣਾ ਸੁਣਾ ਦੀਜੀਏਗਾ ਰਿਕਾਰਡਿੰਗ। ਸੁਣ ਲੀਜੀਏ ਪਹਿਲੀ ਬਾਰ ਲਗੀ, ਇਸੀ ਕੋ ਗਾ ਦੇਤਾ ਹੂੰ ਦੋ ਲਾਈਨ।
2: ਜੀ ਜੀ ਜਲਦੀ।
3: ਮੈਂ ਨਿਗਾਹੇ ਤੇਰੇ ਚਿਹਰੇ ਸੇ ਹਟਾਉਂ ਕੈਸੇ, ਲੁਕ ਗਏ ਹੋਸ਼ ਤੋ ਫਿਰ ਹੋਸ਼ ਮੇਂ ਆਉਂ ਕੈਸੇ। ਮੈਂ ਨਿਗਾਹੇ
2: ਜੀ, ਬਹੁਤ ਬਹੁਤ ਧੰਨਵਾਦ, ਆਪਕੇ ਲਈ ਗੀਤ ਆ ਰਹਾ ਹੈ
3: ਜੀ। ਮੈਡਮ ਨਮਸਕਾਰ।

ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਤਹਿਤ ਹਫਤਾਵਾਰੀ ਸਿਲਸਿਲਾ ਮੇਰਾ ਪਿੰਡ ਦੌਰਾਨ ਤੁਸੀਂ ਸੁਣੋਗੇ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਗੇੜੇ ਦਾ ਭਾਗ ਪਹਿਲਾ। ਪੇਸ਼ਕਰਤਾ ਹੋਣਗੇ ਸੰਦੀਪ ਸ਼ੇਰਗਿੱਲ, ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਸਿਲਸਿਲਾ ਮੇਰਾ ਪਿੰਡ।

0: ਜੀ ਅਗਲੇ ਸਰੋਤਾ ਨਾਲ ਕਰਦੇ ਹਾਂ ਗੱਲ। ਹੈਲੋ ਹੈਲੋ ਜੀ ਨਮਸਕਾਰ ਜੀ।
1: ਨਮਸਕਾਰ ਜੀ ਮੈਡਮ,
0: ਨਾਮ ਦੱਸ ਦਿਓ ਆਪਣਾ।
1: ਮੇਰਾ ਨਾਮ ਅਖਿਲੇਸ਼ ਕੁਮਾਰ ਹੈ, ਪਰਸਰਾਮ ਨਗਰ ਤੋਂ ਬੋਲ ਰਹਾ ਹੂੰ
0: ਜੀ, ਬਠਿੰਡਾ ਸੇ।
1: ਹਾਂਜੀ
0: ਜੀ, ਸਵਾਗਤ ਹੈ ਪ੍ਰੋਗਰਾਮ ਮੇਂ ਆਪਕਾ।
1: ਥੈਂਕ ਯੂ ਮੈਡਮ।
0: ਹਾਂਜੀ, ਤੋ ਅਬ ਗੀਤ ਬਤਾ ਦੋ, ਆਪ ਗੀਤ ਕੌਨ ਸਾ ਸੁਣੋਗੇ?
1: ਗੀਤ ਰਾਜਾ ਔਰ ਰੰਗ ਫਿਲਮ ਕਾ ਮੈਡਮ, ਉਹ ਫਿਰਤੀ ਵਾਲੀ ਸੇ ਕੰਮ ਕਰ ਰਹੇ ਹੈ।
0: ਠੀਕ ਹੈ ਜੀ, ਠੀਕ ਹੈ, ਆਪਕੇ ਲਈ ਗੀਤ ਆ ਰਿਹਾ ਹੈ, ਕਾਲ ਕਰਨੇ ਕੇ ਲੀਏ ਧੰਨਵਾਦ।
1: ਥੈਂਕ ਯੂ
0: ਜੀ।

ਤੇ ਸਰੋਤਿਓ ਐਸੇ ਹੀ ਗੀਤ ਦੇ ਨਾਲ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਵੇਲਾ ਹੁਣ ਮੁੱਕਦਾ ਹੈ। ਮੈਨੂੰ ਸੀਮਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਆਕਾਸ਼ਵਾਣੀ ਐਫਐਮ ਬਠਿੰਡਾ, ਐਫਐਮ ਬੈਂਡ 101.1 ਮੈਗਾਹਰਟਜ਼ ਤੇ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:59 ਤੇ 24 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 2:30 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲੇ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ।

ਨਮਸਕਾਰ ਇੱਕ ਵਾਰ ਫਿਰ ਤੋਂ ਜੀ ਸਰੋਤਿਓ, ਅੱਜ ਦਾ ਪ੍ਰੋਗਰਾਮ ਹੈ ਤੁਹਾਡੇ ਖਤਾਂ 'ਤੇ ਆਧਾਰਿਤ ਅਤੇ ਵਟਸਐਪ ਮੈਸੇਜਸ 'ਤੇ ਆਧਾਰਿਤ, ਅਤੇ ਜਿਹੜੇ ਸਰੋਤੇ ਵੀ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਣੀ ਫਰਮਾਇਸ਼ ਭੇਜਣਾ ਚਾਹੁੰਦੇ ਨੇ ਅਤੇ ਉਹ ਨੰਬਰ ਨੋਟ ਕਰ ਲਓ ਜੀ ਤੁਸੀਂ ਵਟਸਐਪ ਦਾ, 7710-73-143। ਇਸ ਨੰਬਰ 'ਤੇ ਤੁਸੀਂ ਆਪਣਾ ਨਾਮ, ਪਤਾ ਅਤੇ ਆਪਣੀ ਫਰਮਾਇਸ਼ ਲਿਖ ਭੇਜਣੀ ਹੈ। ਫਰਮਾਇਸ਼ ਤੁਹਾਡੀ ਪੰਜਾਬੀ ਗੀਤਾਂ ਦੀ ਹੋਣੀ ਚਾਹੀਦੀ ਹੈ। ਅਤੇ ਲਓ ਜੀ ਫਿਰ ਪਹਿਲੀ ਫਰਮਾਇਸ਼ ਪੂਰੀ ਕਰਦੇ ਹਾਂ। ਫਿਲਮ ਚੰਨੋ ਵਿੱਚੋਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਹੈ, ਅਤੇ ਇਸ ਗੀਤ ਨੂੰ ਸੁਣੋ ਅਤੇ ਉਸ ਤੋਂ ਬਾਅਦ ਦੱਸਾਂਗੇ ਤੁਹਾਨੂੰ ਸਰੋਤਿਓ ਇਸ ਗੀਤ ਨੂੰ ਪਸੰਦ ਕਰਨ ਵਾਲੇ ਸਰੋਤਿਆਂ ਦੇ ਨਾਮ।

ਸਰੋਤੇ ਤੁਸੀਂ ਸੁਣ ਰਹੇ ਸੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਫਿਲਮ ਸੀ ਚੰਨੋ ਅਤੇ ਇਸ ਗੀਤ ਨੂੰ ਸੁਣਨ ਵਾਲੇ ਸਾਡੇ ਸਰੋਤਿਆਂ ਦੇ ਨਾਮ ਸਾਂਝੇ ਕਰਦੇ ਹਾਂ ਜੀ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ, ਮੁੱਲਾਪੁਰ ਦਾਖਾ ਮੰਡੀ ਤੋਂ ਬਿੱਟੂ ਜੈਨ ਮੱਟੂ ਜੈਨ ਬਿੱਟੀ ਜੈਨ ਰਜੇਸ਼ ਅਰੁਣਾ ਅਭਿਸ਼ੇਕ ਜੈਨ ਦੀਪਕ ਗੌਤਮ ਮਨੋਜ ਜੈਨ ਸਮਤਾ ਜੈਨ ਬਾਵਾ ਜੈਨ ਸੁਨੀਤਾ ਅਤੇ ਅਰਿਹੰਤ ਜੈਨ। ਮੁਕਤਸਰ ਤੋਂ ਬਾਬੂ ਸਿੰਘ ਧੀਮਾਨ ਬਲਜਿੰਦਰ ਕੌਰ ਧੀਮਾਨ ਰਵਨੀਤ ਅਤੇ ਨਿਸ਼ੂ। ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ ਗੁਰਿੰਦਰ ਗਿੱਲ ਗੁਰਲੀਨ

0: ਤੇ ਇਹਨਾਂ ਦਾ ਸਾਰਾ ਪਰਿਵਾਰ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ ਲਕਸ਼ਮਣ ਸਿੰਘ ਘਾਰੂ, ਵੀਰ ਸਿੰਘ ਘਾਰੂ, ਰਾਜਵੀਰ ਘਾਰੂ, ਰਹਿਮਤ ਇਹਨਾਂ ਦੇ ਨਾਲ ਨੇ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ ਅਤੇ ਮਲਕੀਤ ਘੁੜਿਆਣਾ। ਗਾਂਵ ਕੈਰੂ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਇਹਨਾਂ ਦਾ ਪੋਤਰਾ ਗੁਰਸ਼ਬਦ। ਬਠਿੰਡਾ ਰੋਡ ਡੱਬ ਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ ਅਤੇ ਮੋਹਿਤ ਨਾਰੰਗ। ਸ਼ਾਹਤੁਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ। ਕੋਟਵਾ, ਨਾਰਾਇਣਪੁਰ, ਬਾਬਾ ਪੱਟੀ, ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਉਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬੀਹਾ, ਨਿਵਾਦਾ, ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ। ਪਿੰਡ ਕੋਰਸ਼ਮੀਰ ਨੇੜੇ ਗੋਰੇਵਾਲਾ ਛੱਪੜ ਤੋਂ ਬੁੱਗਰ ਸਿੰਘ, ਗੁਲਾਬੂਕਾ, ਹਰਚੇਤ, ਬੁੱਟਰ, ਬਾਬਾ ਪਾਲਨਾਥ, ਟਿੱਲੇ ਵਾਲੇ ਇਹਨਾਂ ਦੇ ਨਾਲ ਨੇ। ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈਵਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ, ਕਾਲਕਾ ਤੋਂ ਸੁਭਾਸ਼ ਅੰਦਰ, ਬਜਾਜ, ਬਿੱਟਾ ਬਜਾਜ ਦੇ ਨਾਲ ਨੇ ਇਹਨਾਂ ਦੇ ਸਾਹਿਲ। ਪਿੰਡ ਗੰਗਾ, ਤਹਿਸੀਲ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਨਵਜਿੰਦ, ਸੋਨੀ ਅਤੇ ਰਮੀ ਸਿੱਧੂ। ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ ਅਤੇ ਮੀਕਾ ਬਿਰਕ। ਮੱਖ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਪਤਰੋੜਾ ਤੋਂ ਮੰਗਲ ਜਨਾਗਲ, ਅੰਕੁਰ ਜਨਾਗਲ ਅਤੇ ਸੁਨੀਲ ਜਨਾਗਲ। ਪਿੰਡ ਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਰ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਕਨੇਰਾ ਮੁਹੱਲਾ, ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਕਰਨਵੀਰ ਹਾਊਸ, ਸ੍ਰੀ ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੇ, ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਇਹਨਾਂ ਦੇ ਨਾਲ ਅਭਿਜੋਤ। ਜੀ ਸਰੋਤਿਓ, ਅਤੇ ਪ੍ਰੋਗਰਾਮ ਦੇ ਵਿੱਚ ਆਓ ਸੁਣ ਲੈਂਦੇ ਹਾਂ ਇੱਕ ਸੰਦੇਸ਼।
1: ਆਕਾਸ਼ਵਾਣੀ FM ਬਠਿੰਡਾ ਦੇ ਰਵ ਵਰਗੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 6 ਜੂਨ ਦਿਨ ਸ਼ਨੀਵਾਰ ਸ਼ਾਮ 7:45 ਦੀ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਹਿੰਦੀ ਫਿਲਮੀ ਅਦਾਕਾਰ ਅਨਿਲ ਕਪੂਰ ਦੀ ਜ਼ਿੰਦਗੀ ਦੇ ਬਾਰੇ। ਪ੍ਰੋਗਰਾਮ ਦੀ ਵਾਚਕ ਅਤੇ ਸੰਪਾਦਨ ਕਮਲ ਸਿੱਧੂ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ 6 ਜੂਨ ਸ਼ਾਮ 7:45 ਦੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ।
2: ਸਰੋਤਿਓ, ਹਰ ਐਤਵਾਰ ਆਕਾਸ਼ਵਾਣੀ FM ਬਠਿੰਡਾ ਸਵੇਰੇ 10 ਵਜੇ ਸਾਡੇ ਨਿੱਕੇ ਨਿੱਕੇ ਸਰੋਤਿਆਂ ਦੇ ਲਈ, ਪਿਆਰੇ ਬੱਚਿਆਂ ਦੇ ਲਈ ਲੈ ਕੇ ਹਾਜ਼ਰ ਹੁੰਦਾ ਹੈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਇਸ ਵਾਰ ਯਾਨੀ ਕਿ ਮਿਤੀ 7 ਜੂਨ ਦਿਨ ਐਤਵਾਰ ਨੂੰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਚ ਭਾਗ ਲੈਣਗੇ ਸਰਕਾਰੀ ਪ੍ਰਾਇਮਰੀ ਸਕੂਲ ਗੋਨੀਆਣਾ ਕਲਾਂ ਦੇ ਵਿਦਿਆਰਥੀ। ਸੋ ਸੁਣਨਾ ਜ਼ਰੂਰ ਸਰਕਾਰੀ ਪ੍ਰਾਇਮਰੀ ਸਕੂਲ ਗੋਨੀਆਣਾ ਕਲਾਂ ਦੇ ਵਿਦਿਆਰਥੀਆਂ ਦੇ ਨਾਲ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਮਿਤੀ 7 ਜੂਨ ਦਿਨ ਐਤਵਾਰ ਸਵੇਰੇ 10 ਵਜੇ।
0: ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸੁਨੇਹੀ ਦੁਪਹਿਰ ਤੇ 2:39 ਦਾ ਸਮਾਂ ਹੋ ਚੁੱਕਿਆ ਜੀ। ਅਗਲਾ ਗੀਤ ਤੁਹਾਨੂੰ ਸੁਣਾਉਂਦੇ ਹਾਂ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਫਿਲਮ ਵਿੱਚੋਂ ਗੀਤ, ਤੇ ਗੀਤ ਕਮਲ ਖਾਨ ਦੀ ਆਵਾਜ਼ ਦੇ ਵਿੱਚ ਹੈ। ਤੇ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਕਰਨ ਵਾਲੇ ਸਰੋਤਿਆਂ ਦੇ ਨਾਮ ਲਓ ਜੀ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਵਟਸਐਪ ਰਾਹੀਂ ਸਾਡੇ ਕੋਲ ਸਰੋਤਿਆਂ ਦੇ ਮੈਸੇਜ ਆ ਚੁੱਕੇ ਨੇ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ, ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ ਇਹਨਾਂ ਦੇ ਨਾਲ ਨੇ, ਇਹਨਾਂ ਦਾ ਪਰਿਵਾਰ ਸਾਰਾ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਇਹਨਾਂ ਦੇ ਨਾਲ ਕਰੁਣਾ ਵਰਮਾ। ਚਰਨਜੀਤ ਖੋਖਰ ਸ਼੍ਰੀ ਮੁਕਤਸਰ ਸਾਹਿਬ ਤੋਂ, ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਾ, ਸੋਨੀ, ਮੋਹਨੀ, ਰਿਤਕ, ਬਲਵੀਰ ਸਿੰਘ, ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁੱਲਾਪੁਰ, ਉੱਤਰ ਪ੍ਰਦੇਸ਼ ਤੋਂ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜਾ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ। ਸੁਖੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ। ਪਿੰਡ ਤੇ ਡਾਕਖਾਨਾ ਖੂਹੀਆ ਸਰਵਰ, ਤਹਿਸੀਲ

0: ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਤਹਿਤ ਹਫਤਾਵਾਰੀ ਸਿਲਸਿਲਾ ਮੇਰਾ ਪਿੰਡ ਦੌਰਾਨ ਤੁਸੀਂ ਸੁਣੋਗੇ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਗੇੜੇ ਦਾ ਭਾਗ ਪਹਿਲਾ। ਪੇਸ਼ਕਰਤਾ ਹੋਣਗੇ ਸੰਦੀਪ ਸ਼ੇਰਗਿੱਲ, ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਸਿਲਸਿਲਾ ਮੇਰਾ ਪਿੰਡ।
1: ਸਰੋਤਿਓ, ਸਮਾਂ 2:47 ਦਾ ਹੋ ਚੁੱਕਾ ਹੈ ਅਤੇ ਅਗਲਾ ਗੀਤ ਤੁਹਾਨੂੰ ਸੁਣਾਉਂਦੇ ਹਾਂ। ਦੱਸਦੇ ਹਾਂ ਜੀ ਤੁਹਾਨੂੰ ਕਿਹੜਾ ਗੀਤ ਸੁਣਾਉਂਦੇ ਹਾਂ, ਪਹਿਲਾਂ ਸਰੋਤਿਆਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਦੀਵਾਨ, ਸ਼੍ਰੀਮਤੀ ਕ੍ਰਿਸ਼ਨਾ ਦੀਵਾਨ, ਰਾਹੁਲ ਦੀਵਾਨ, ਸ਼ੁਭਮ ਦੀਵਾਨ, ਪ੍ਰਿੰਕਾ ਦੀਵਾਨ, ਆਂਚਲ ਕੁੰਜ ਪਰਵ, ਪ੍ਰਵੀਨ ਦੀਵਾਨ, ਚਿਰਾਗ ਦੀਵਾਨ, ਰਜਤ ਦੀਵਾਨ, ਰਾਜੇਸ਼ ਦੀਵਾਨ ਇਹਨਾਂ ਦੇ ਨਾਲ ਨੇ। ਵਟਸਐਪ ਰਾਹੀਂ ਸਾਡੇ ਕੋਲ ਸਾਡੇ ਸਰੋਤਿਆਂ ਦੇ ਮੈਸੇਜ ਪਹੁੰਚ ਰਹੇ ਨੇ ਅਤੇ ਕਰਦੇ ਹਾਂ ਜੀ ਸ਼ਾਮਿਲ। ਅਗਲਾ ਮੈਸੇਜ ਪਿੰਡ ਅਤੇ ਡਾਕਖਾਨਾ ਲੋਗਾ ਠਾਕਰਾਵਾਲਾ, ਜ਼ਿਲ੍ਹਾ ਫਿਰੋਜ਼ਪੁਰ ਤੋਂ। ਸਵਰ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ ਭੁੱਖਿਆਲੀ ਤੋਂ, ਪਿੰਡ ਮਿੱਡੂ ਖੇੜਾ ਬਲਾਕ ਲੰਬੀ ਨੇੜੇ ਮੰਡੀ ਡੱਬ ਵਾਲੀ ਤੋਂ, ਕ੍ਰਿਸ਼ਨ ਕੁਮਾਰ, ਕਮਲਾ ਦੇਵੀ, ਰਾਮ ਪ੍ਰਤਾਪ, ਜੋਤੀ ਸੁਮਨ ਅਤੇ ਇਹਨਾਂ ਦੇ ਨਾਲ ਨੇ ਮਨੀਸ਼ਾ। ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ, ਦਾਤਾਰ ਸਿੰਘ, ਸੰਗੀਤਾ, ਤੁਸ਼ਾਰ ਸਿੰਘ, ਰਿੰਕੀ ਦੇ ਨਾਲ ਸ਼ੇਖਾਵਤ, ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ, ਜਸਪ੍ਰੀਤ ਅਤੇ ਰੁਪਿੰਦਰ ਕੌਰ, ਨੈਸ਼ਨਲ ਕਲੋਨੀ ਬਠਿੰਡਾ ਤੋਂ, ਪਿੰਡ ਲਾਲਬਾਈ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ, ਨਛੱਤਰ ਸਿੰਘ ਢਿੱਲੋਂ, ਪਿੰਡ ਕਦਰਾਨੇ ਤੋਂ, ਜੈਲਾ ਸਿੰਘ, ਪਿੰਡ ਲੈਪੂ ਗੈਰੀ ਤੋਂ, ਗੁਰਮੀਤ ਸਿੰਘ, ਪਿੰਡ ਢਿੱਲਵਾਂ ਤੋਂ, ਪ੍ਰਗਟ ਸਿੰਘ, ਪਿੰਡ ਰਾਕੇ ਕਲਾ ਤੋਂ, ਸੁਖਦੇਵ ਸਿੰਘ, ਗਾਮ ਜੋਗੀ ਵਾਲਾ ਸ਼੍ਰੀ ਗੰਗਾਨਗਰ ਤੋਂ, ਪ੍ਰੇਮ ਸਹਾਰਨ, ਮੋਨਿਕਾ ਅਤੇ ਮਨੀਸ਼ ਸਹਾਰਨ, ਗਾਮ ਦੌਲਤਪੁਰ ਅਬੋਹਰ ਤੋਂ, ਅਜੇ ਗੁਦਾਰਾ ਅਤੇ ਇਹਨਾਂ ਦੇ ਨਾਲ ਰੇਣੂ, ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ, ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ ਤੋਂ, ਦੀਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ ਅਤੇ ਇਹਨਾਂ ਦਾ ਸਾਰਾ ਪਰਿਵਾਰ, ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਤੋਂ, ਕੁਲਵੰਤ ਗਿੱਲ ਇਹਨਾਂ ਦੇ ਨਾਲ ਮਲੋਟ ਤੋਂ, ਪਵਨ ਸ਼ਰਮਾ, ਪਰਵਿਸ਼ ਕੌਸ਼ਲ, ਲਕਸ਼ ਸ਼ਰਮਾ, ਰਾਮਾ ਮੰਡੀ ਤੋਂ, ਪਿੰਡ ਵਹਿਮਨ ਦੀਵਾਨਾ, ਜ਼ਿਲ੍ਹਾ ਬਠਿੰਡਾ ਤੋਂ, ਅੰਮ੍ਰਿਤ ਸਿੰਘ, ਦੀਪੀ, ਜਸਕਰਨ, ਵੀਰਪਾਲ, ਲਕਸ਼ਦੀਪ, ਤਰੁਣ ਬੇਦੀ ਇਹਨਾਂ ਦੇ ਨਾਲ ਨੇ, ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ ਤੋਂ, ਅਮਰਜੀਤ ਜੱਸਲ, ਚਰਨਜੀਤ ਬੱਟੂ ਦੇ ਨਾਲ ਨੇ ਇਹਨਾਂ ਦੇ ਚੂਚੀ, ਪਿੰਡ ਫੁੱਲੋ ਮਿੱਠੀ ਤੋਂ ਹਰਜਤ ਸਿੰਘ ਢਿੱਲੋਂ, ਦੀਪਿੰਦਰ ਸਿੰਘ ਢਿੱਲੋਂ, ਤਾਰੀ ਪੈਂਚਰਾ ਵਾਲਾ, ਦਰਸ਼ਨ ਸਿੰਘ ਬੇਦੀ, ਬਲਕੌਰ ਸਿੰਘ ਸਿੱਧੂ, ਦਰਸ਼ਨ ਸਿੰਘ ਕੌਲਧਰ, ਜੀਤ ਸਿੰਘ ਕੌਲਧਰ, ਭੋਲਾ ਸਿੰਘ ਬੈਣੀਵਾਲ, ਰਾਮ ਸਿੰਘ ਗਹਿਰੀ ਬੁੱਟਰ ਜੀ, ਪਿੰਡ ਸਾਵਤ ਖੇੜਾ ਨੇੜੇ ਮੰਡੀ ਡਾ ਵਾਲੇ ਤੋਂ, ਕ੍ਰਿਸ਼ਨ ਲਾਲ, ਸਿਬਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਇਹਨਾਂ ਦੇ ਨਾਲ ਨੇ। ਅਤੇ ਅਗਲਾ ਮੈਸੇਜ ਵੀ ਜਲਦੀ ਨਾਲ ਸ਼ਾਮਿਲ ਕਰਦੇ ਹਾਂ। ਮਾਰਾਰਾ ਦਰਵਾਜ਼ਾ ਏਟਾ ਤੋਂ, ਨਬੀ ਹਸਨ ਅਬਾਸੀ, ਸ਼ਹਿਨਾਜ਼ ਅਬਾਸੀ, ਨਵੇਦ ਹਸਨ ਅਬਾਸੀ, ਸੁਹੇਲ ਹਸਨ ਅਬਾਸੀ, ਅਨਬ ਅਬਾਸੀ ਅਤੇ ਯਸ਼ਫ ਅਬਾਸੀ। ਅਤੇ ਸਰੋਤਿਓ, ਹੁਣ ਗੀਤ ਸੁਣਦੇ ਹਾਂ ਜੀ, ਤੁਹਾਨੂੰ ਸੁਣਵਾ ਰਹੇ ਹਾਂ ਗੀਤ, ਆਵਾਜ਼ ਤੁਹਾਨੂੰ ਦੱਸਦੀ ਕਿ ਆਵਾਜ਼ ਜਿਹੜੀ ਹੈਗੀ ਹੈ

ਉਹ ਤੁਹਾਨੂੰ ਦੱਸਦੇ ਹਾਂ ਕਿੰਨਾ ਦੀ ਹੈਗੀ ਹੈ ਜੀ। ਆਵਾਜ਼ ਮੇਰੇ ਦਿਮਾਗ ਵਿੱਚੋਂ ਨਿਕਲ ਗਿਆ, ਰੇਸ਼ਮਾ ਦੀ ਆਵਾਜ਼ ਦੇ ਵਿੱਚ ਹੈ ਜੀ, ਬਹੁਤ ਖੂਬਸੂਰਤ ਇਹ ਗੀਤ ਹੈ ਅਤੇ ਤੁਹਾਨੂੰ ਹੁਣੇ ਇਹ ਗੀਤ ਸੁਣਵਾ ਰਹੇ ਹਾਂ। ਸੁਣੋ ਇਹ ਗੀਤ।

ਜਿਸ ਰੋਤੇ 2:55 ਦਾ ਸਮਾਂ ਅਤੇ ਅਗਲਾ ਗੀਤ ਤੁਹਾਨੂੰ ਸੁਣਵਾਵਾਂਗੇ, ਗੀਤਾ ਜ਼ੈਲਦਾਰ ਦਾ। ਅਤੇ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਕਰਨ ਵਾਲੇ ਸੋਤੇ ਨਾਮ ਜਲਦੀ ਨਾਲ ਤੁਹਾਡੇ ਨਾਲ ਸਾਂਝੇ ਕਰਦੇ, ਕਾਕਾ ਸਿੰਘ ਮਾਨ, ਸਰਬਜੀਤ ਕੌਰ ਮਾਨ, ਸਿਮਰਜੀਤ ਮਾਨ, ਲਵਪ੍ਰੀਤ, ਜਸਪ੍ਰੀਤ ਮਾਨ, ਸਾਹਿਬਜੀਤ ਕੌਰ ਗਿੱਲ ਪਿੰਡ ਉੜਤ ਭਗਤ ਰਾਮ ਮਾਨਸਾ ਤੋਂ, ਸਤੀਸ਼ ਅਨੇਜਾ, ਬਿਮਲਾ, ਸ਼ੈਫਾਲੀ, ਸ਼ੈਫੀ, ਮਾਸਟਰ ਡੇਵਿਸ, ਇਹ ਚੰਡੀਗੜ੍ਹ ਤੋਂ ਸਾਨੂੰ ਮੈਸੇਜ ਕਰ ਰਹੇ ਨੇ, ਕਰਨਵੀਰ ਹਾਊਸ, ਸ਼੍ਰੀ ਗੁਰੂ ਗੋਬਿੰਦ ਸਿੰਘ ਨਗਰ, ਪੂਜਾ ਕੈਂਚੀਆ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਿੰਦਰ, ਸਿਮਰਨ ਏਕਮ, ਦਮਨ ਤੇ ਇਹਨਾਂ ਦੇ ਨਾਲ ਅਭਿਜੋਤ। ਮਾਘਾ ਪੁਰਾਣਾ ਤੋਂ ਸੁਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਤੇਗ ਫਤਿਹ ਸਿੰਘ ਰੱਖੜਾ, ਜਸਗੁਣ ਰੱਖੜਾ। ਅਗਲਾ ਮੈਸੇਜ ਨੱਥੂ ਰਾਮ ਸ਼ਰਮਾ, ਨਾਜ ਮੰਡੀ, ਕਾਲਾਂਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ। ਏਕਤਾ ਕਲੋਨੀ ਰੋਹਤਕ ਤੋਂ ਸੀਤਾਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਤਨਵੀ ਬੋਟ ਤੇ ਅੰਕਿਤ ਕਾਂਗੜਾ ਇਹਨਾਂ ਦੇ ਨਾਲ ਨੇ। ਪਿੰਡ ਮੂਲਿਆਂਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਤੇ ਇਹਨਾਂ ਦਾ ਸਾਰਾ ਪਰਿਵਾਰ। ਸਿਵਿਆਂ ਰੋਡ ਗਲੀ ਨੰਬਰ 3 ਨੇੜੇ ਪਿੰਡ ਗਿਲਪੱਤੀ ਬਠਿੰਡਾ ਤੋਂ ਅਮਰਜੀਤ ਸਿੰਘ ਸਿੱਧੂ, ਮਨਜੀਤ ਕੌਰ ਸਿੱਧੂ, ਵੰਸ਼ਵੀਤ ਕੌਰ ਸਿੱਧੂ ਤੇ ਮੀਤਾ ਸਿੱਧੂ। ਮਾਤਾ ਜੀ ਵੀ ਨਗਰ ਬਠਿੰਡਾ ਤੋਂ ਜਗਸੀਰ ਸਿੰਘ ਸਿੱਧੂ, ਰਮਨਦੀਪ ਕੌਰ ਸਿੱਧੂ, ਮਨਜੀਤ ਕੌਰ ਸਿੱਧੂ, ਨਿਰਗੁਣ ਸਿੰਘ ਸਿੱਧੂ, ਮੀਤਾ

ਨਿੰਮੀ ਅਤੇ ਨਾਲ ਇਹਨਾਂ ਦੇ ਜੋਤਾ ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਘ ਦਾ ਜਸਵੀਰ ਜੱਸੀ ਗੀਤਾ ਅਤੇ ਨਾਲ ਇਹਨਾਂ ਦੇ ਸੀਤਾ। ਅਤੇ ਲਓ ਜੀ ਫਿਰ ਸੁਣਦੇ ਹਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਗੀਤਾ ਜ਼ੈਲਦਾਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 2:59 ਤੇ 30 ਸਕਿੰਟ ਦਾ ਸਮਾਂ ਹੋ ਚੁੱਕਾ ਹੈ। 3 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 3:30 ਤੁਸੀਂ ਇਸ ਦੌਰਾਨ ਸੁਣੋਗੇ ਪ੍ਰੋਗਰਾਮ ਮਨ ਚਾਹੇ ਗੀਤ। 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਬੰਬੇ ਟਾਕੀਜ਼ ਦਾ ਤੇ ਸ਼ਾਮੀ 5 ਵਜੇ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਫਿਰ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ।

ਹੁਣੇ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਸ਼ਾਮ ਦੇ 5:15। ਪੇਸ਼ ਹੈ ਕਿਸਾਨ ਵੀਰਾਂ ਦਾ ਪ੍ਰੋਗਰਾਮ ਕਿਸਾਨ ਬਾਣੀ। ਅੱਜ ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੰਗੀ ਰੁਲਦੂ ਦੇ ਅਗਾਂਹਵਧੂ ਡੇਅਰੀ ਪਾਲਕ ਮਨਦੀਪ ਸਿੰਘ ਨਾਲ ਮੁਲਾਕਾਤ। ਮੁਲਾਕਾਤੀ ਹੋਣਗੇ ਤਰਸੇਮ ਸਿੰਘ ਬੂਟਰ।

0: ਕਿਸਾਨ ਵੀਰੋ ਤੇ ਭੈਣੋ ਤਰਸੇਮ ਸਿੰਘ ਬੁੱਟਰ ਦੇ ਵੱਲੋਂ ਤੁਹਾਡਾ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਸਵਾਗਤ ਹੈ। ਆਕਾਸ਼ਬਾਣੀ ਐਫਐਮ ਬਠਿੰਡਾ ਦੀ ਟੀਮ ਅੱਜ ਪਹੁੰਚੀ ਹੈ ਜੀ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਬੰਗੀ ਰੁਲਦੂ ਵਿਖੇ। ਤਾਂ ਪਿੰਡ ਬੰਗੀ ਰੁਲਦੂ ਦੇ ਜਿਹੜੇ ਕਿਸਾਨ ਨੇ ਜਾਂ ਨੌਜਵਾਨ ਨੇ ਉਹ ਖੇਤੀਬਾੜੀ ਦੇ ਨਾਲ ਨਾਲ ਖੇਤੀਬਾੜੀ ਦੇ ਆਧਾਰਿਤ ਕਈ ਪ੍ਰਕਾਰ ਦੇ ਸਹਾਇਕ ਕਿੱਤਿਆਂ ਦੇ ਨਾਲ ਜੁੜੇ ਹੋਏ ਨੇ। ਤਾਂ ਜਿਹੜੇ ਵੱਖ ਵੱਖ ਕਿਸਮ ਦੇ ਸਹਾਇਕ ਕਿੱਤੇ ਨੇ ਜੋ ਖੇਤੀਬਾੜੀ ਦੇ ਉੱਤੇ ਨਿਰਭਰ ਕਰਦੇ ਨੇ ਉਹਨਾਂ ਦੇ ਵਿੱਚੋਂ ਪ੍ਰਮੁੱਖ ਹੈ ਜੀ ਪਸ਼ੂ ਪਾਲਣ ਦਾ ਕਿੱਤਾ ਜਾਂ ਡੇਅਰੀ ਫਾਰਮਿੰਗ ਦਾ ਕਿੱਤਾ। ਤਾਂ ਪਿੰਡ ਬੰਗੀ ਰੋਲਦੂ ਦੇ ਵਿੱਚ ਜਿਹੜੇ ਚੰਗੀ ਨਸਲ ਦੇ ਜਾਨਵਰ ਰੱਖਣ ਦਾ, ਪਾਲਣ ਦਾ ਜਾਂ ਨਸਲ ਤਿਆਰ ਕਰਨ ਦਾ ਜਾਂ ਦੁੱਧ ਵੇਚਣ ਦਾ ਜਾਂ ਦੁੱਧ ਦੇ ਆਧਾਰਿਤ ਜਿਹੜੇ ਵੱਖ ਵੱਖ ਕਿਸਮ ਦੇ ਉਤਪਾਦ ਤਿਆਰ ਕਰਕੇ ਵੇਚਣ ਦੀ ਜਿਹੜੀ ਇੱਕ ਲਹਿਰ ਹੈ, ਇੱਕ ਰੁਝਾਨ ਬਣਿਆ ਹੋਇਆ ਹੈ। ਤੇ ਅਗਾਂਹ ਵਧੂ ਡੇਅਰੀ ਪਾਲਕਾਂ ਦੇ ਵਿੱਚੋਂ ਇੱਕ ਨੇ ਸਰਦਾਰ ਮਨਦੀਪ ਸਿੰਘ ਜੀ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ ਜੀ ਗਰਮੀਆਂ ਦੇ ਵਿੱਚ ਪਸ਼ੂਆਂ ਦੀ ਸੁਚੱਜੀ ਸਾਂਭ ਸੰਭਾਲ ਵਿਸ਼ੇ ਨੂੰ ਲੈ ਕੇ। ਤਾਂ ਸਭ ਤੋਂ ਪਹਿਲਾਂ ਸਰਦਾਰ ਮਨਦੀਪ ਸਿੰਘ ਜੀ, ਆਕਾਸ਼ਬਾਣੀ ਐਫਐਮ ਬਠਿੰਡਾ ਦੇ ਵੱਲੋਂ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਤੁਹਾਡਾ ਸਵਾਗਤ ਹੈ।
1: ਬੁੱਟਰ ਸਾਹਿਬ, ਤੁਹਾਡਾ ਤੇ ਤੁਹਾਡੀ ਟੀਮ ਦਾ ਤੇ ਆਪਣੇ ਪਿੰਡ ਤੇ ਆਪਣੇ ਘਰ ਪਹੁੰਚਣ ਦੇ ਵੀ ਸਵਾਗਤ ਆ ਜੀ।
0: ਤੁਹਾਡੇ ਨਗਰ ਦੇ ਵਿੱਚ ਜਿਹੜੇ ਤੁਹਾਡੇ ਕਿਸਾਨ ਹੈ ਉਹ ਵਧੀਆ ਕਿਸਮ ਦੇ ਜਾਨਵਰ ਰੱਖ ਰਹੇ ਨੇ, ਭਾਵੇਂ ਉਹ ਮੱਝਾਂ ਨੇ, ਭਾਵੇਂ ਉਹ ਗਾਵਾਂ ਨੇ, ਭਾਵੇਂ ਉਹ ਬੱਕਰੀਆਂ, ਭਾਵੇਂ ਉਹ ਘੋੜੇ ਹੈ, ਤੁਹਾਡੇ ਪਿੰਡ ਦੇ ਵਿੱਚ ਜਿਹੜੇ ਉਹਨਾਂ ਜਾਨਵਰਾਂ ਨੂੰ ਪਾਲਣ ਦਾ, ਸੰਭਾਲਣ ਦਾ ਇੱਕ ਵੱਖਰਾ ਰੁਝਾਨ ਹੈ, ਇੱਕ ਵੱਖਰੀ ਲਹਿਰ ਚੱਲੀ ਹੈ ਨਾ। ਤੁਹਾਡਾ ਪਿੰਡ ਹੋਰਨਾਂ ਪਿੰਡਾਂ ਦੇ ਵਾਸਤੇ ਵੀ ਉਦਾਹਰਨ ਅਤੇ ਪ੍ਰੇਰਨਾ ਦਾ ਸਰੋਤ ਬਣਿਆ ਹੋਇਆ, ਇਹਦੇ ਬਾਰੇ ਤੁਹਾਡਾ ਕੀ ਕਹਿਣਾ?
1: ਹਾਂਜੀ ਬੁੱਟਰ ਸਾਹਿਬ, ਆਪਣੇ ਜ਼ਿਆਦਾਤਰ ਪਹਿਲਾਂ ਖੇਤੀ ਦੇ ਨਾਲ ਨਾਲ ਪਸ਼ੂ ਘਰੇਲੂ ਵਰਤੋਂ ਵਾਸਤੇ ਰੱਖਦੇ ਸੀਗੇ। ਜ਼ਿਆਦਾਤਰ ਪਹਿਲਾਂ ਮੱਝਾਂ ਹੁੰਦੀਆਂ ਸੀਗੀਆਂ, ਉਸ ਤੋਂ ਬਾਅਦ ਹੌਲੀ ਹੌਲੀ ਐਚ ਐਫ ਅਮਰੀਕਨ ਗਾਂ ਕਹਿੰਦੇ ਨੇ ਜਿਹਨੂੰ ਆਪਾਂ, ਉਹ ਹੌਲੀ ਹੌਲੀ ਆਪਣੇ ਇੰਡੀਆ ਦੇ ਵਿੱਚ ਜਦੋਂ ਆਈਆਂ, ਲੋਕਾਂ ਦਾ ਥੋੜ੍ਹਾ ਜਿਹਾ ਰੁਝਾਨ ਉਹਦੇ ਵੱਲ ਹੋਇਆ। ਉਹਦੇ

0: ਆਪਣੇ ਪਿੰਡ 'ਚ ਇੱਕ ਦੋ ਲਾਰਜ ਸਕੇਲ 'ਤੇ ਕੰਮ ਕੀਤਾ ਬੰਦਿਆਂ ਨੇ HF 'ਤੇ, ਉਹਦੇ ਨਾਲ ਨਾਲ ਇਸ ਮੱਝਾਂ ਦੇ ਕੰਮ ਦੇ ਵਿੱਚ, ਮੁਰਾਂ ਮੱਝਾਂ ਦੇ ਬਰੀਡ ਦੇ ਉੱਤੇ ਲੋਕਾਂ ਨੇ ਕਾਫੀ ਕੰਮ ਕੀਤਾ, ਅਤੇ ਦੋਨਾਂ HF 'ਤੇ ਮੁਰਾਂ ਦਾ ਆਪਣੇ ਪਿੰਡ ਦੇ ਵਿੱਚ ਕਾਫੀ ਕਰੇਜ਼ ਹੈ, ਨਾਲ ਬੱਕਰੀ ਪਾਲਣ ਦਾ ਵੀ, ਅਤੇ ਇਹਨਾਂ ਤਿੰਨਾਂ ਸਿਸਟਮਾਂ ਦਾ ਹੈਗਾ ਜਿਹੜਾ ਆਪਣਾ ਨਸਲਾਂ ਦਾ ਆਪਣੇ ਪਿੰਡ ਦੇ ਵਿੱਚ ਪੂਰਾ ਵਧੀਆ ਕੰਮ ਹੋ ਰਿਹਾ ਜੀ। ਆਪਣੇ ਪੰਜਾਬ ਦੇ ਵਿੱਚ ਜਾਂ ਆਪਣੇ ਨਾਲ ਲੱਗਦੇ ਗੁਆਂਢੀ ਸੂਬੇ ਹਰਿਆਣਾ ਰਾਜਸਥਾਨ ਦੇ ਵਿੱਚ ਕੰਪੀਟੀਸ਼ਨ ਹੁੰਦੇ ਰਹਿੰਦੇ ਹੈਗੇ ਪ੍ਰਾਈਵੇਟ ਜਾਂ ਸਰਕਾਰੀ ਤੌਰ ਦੇ ਉੱਤੇ, ਉਹਦੇ ਵਿੱਚ ਵੀ ਆਪਣੇ ਪਿੰਡ ਦੇ ਕਾਫੀ ਵਧੀਆ ਪਸ਼ੂ ਜਾਂਦੇ ਹੈਗੇ ਵਧੀਆ ਗਿਣਤੀ ਦੇ ਵਿੱਚ ਚੰਗੀ ਨਸਲ ਹੋਣ ਕਰਕੇ, ਅਤੇ ਉੱਥੇ ਵਧੀਆ ਨਾਮਾਂ 'ਚ ਵੀ ਆਏ ਆਪਣੇ ਪਿੰਡ ਦੇ ਕਾਫੀ ਪਸ਼ੂ। ਮੰਨ ਲਓ ਕਿਸੇ ਮੇਲੇ ਤੋਂ ਪਸ਼ੂ ਆਪਣੇ ਪਿੰਡ ਦੇ ਖਾਲੀ ਨਹੀਂ ਆਏ, ਬੱਕਰੀਆਂ 'ਚ ਲਾ ਲਓ ਚਾਹੇ ਗਾਵਾਂ 'ਚ ਲਾ ਲਓ ਚਾਹੇ ਮੱਝਾਂ 'ਚ ਲਾ ਲਈਏ ਜੀ, ਪੰਜਾਬ ਹਰਿਆਣਾ ਰਾਜਸਥਾਨ ਤਿੰਨਾਂ ਸਟੇਟਾਂ ਜੀ ਵਿੱਚ ਵੀ ਆਪਣਾ ਵਧੀਆ ਪਿੰਡ ਦਾ ਨਾਂ ਬਣਿਆ ਗਾ ਜੀ। ਉਹਦਾ ਕਰਕੇ ਜਿਹੜਾ ਆਪਣੇ ਨਵੇਂ ਬੰਦੇ ਉਹਨਾਂ ਦਾ ਇਸ ਚੀਜ਼ ਵੱਲ ਰੁਝਾਨ ਵਧਿਆ ਜੀ, ਅਤੇ ਨਵੇਂ ਹੋਰ ਮੁੰਡੇ ਅੱਗੇ ਇਸ ਕੰਮ ਪ੍ਰਤੀ ਉਤਸ਼ਾਹਿਤ ਹੋ ਰਹੇ ਜੀ।
1: ਪ੍ਰਮੁੱਖ ਤੌਰ 'ਤੇ ਜਿਹੜਾ ਪਸ਼ੂ ਪਾਲਣ ਦੇ ਕਿੱਤੇ ਦੇ ਨਾਲ ਤੁਸੀਂ ਜੁੜੇ ਹੋਏ ਹੋ, ਹੈ ਨਾ, ਇਹਦੇ ਨਾਲ ਨਾਲ ਤੁਸੀਂ ਖੇਤੀ ਵੀ ਕਰਦੇ ਹੋ, ਖੇਤੀ ਫਿਰ ਤੁਹਾਡੀ ਕਿਸ ਭਾਂਤ ਦੀ, ਕਿਸ ਪ੍ਰਕਾਰ ਦੀ ਖੇਤੀ ਹੁੰਦੀ ਹੈ?
0: ਹਾਂਜੀ ਪੁੱਤ ਸਾਹਿਬ, ਆਪਣੇ ਪਹਿਲਾਂ ਤਾਂ ਦੋ ਪ੍ਰਮੁੱਖ ਫਸਲਾਂ ਸੀਗੀਆਂ ਜਿਵੇਂ ਕਣਕ ਅਤੇ ਝੋਨਾ ਜੀ। ਹੁਣ 5-4 ਸਾਲਾਂ ਦਾ ਜੀ ਤੀਸਰੀ ਫਸਲ ਮੱਕੀ ਅਤੇ ਜਾਂ ਆਪਣੀ ਮੂੰਗੀ ਦੀ ਫਸਲ ਨਾਲ ਉਹ ਵੀ ਕਰਨ ਲੱਗੇ ਜੀ।
1: ਜੇ ਮੈਂ ਤੁਹਾਡੇ ਤੋਂ ਜਾਣਨਾ ਚਾਹਾਂ ਤਾਂ ਡੇਅਰੀ ਫਾਰਮਿੰਗ ਦੇ ਕਿੱਤੇ ਦੇ ਨਾਲ ਜਾਂ ਕਹਿ ਲਓ ਪਸ਼ੂ ਪਾਲਣ ਦੇ ਕਿੱਤੇ ਦੇ ਨਾਲ ਜੁੜਨ ਦਾ ਫਿਰ ਤੁਹਾਨੂੰ ਕਦੋਂ ਸਬੱਬ ਮਿਲਿਆ ਜਾਂ ਕਦੋਂ ਤੁਹਾਨੂੰ ਮੌਕਾ ਮਿਲਿਆ, ਅਤੇ ਕੀ ਉਹ ਕਾਰਨ ਬਣਿਆ ਕਿ ਤੁਸੀਂ ਇਸ ਕਿੱਤੇ ਨੂੰ ਇੱਕ ਸਹਾਇਕ ਕਿੱਤੇ ਨਹੀਂ ਸਗੋਂ ਮੁੱਖ ਕਿੱਤੇ ਵਜੋਂ ਅਪਣਾ ਲਿਆ?
0: ਇਹ ਬੁੱਟ ਸਾਹਿਬ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਇਹ ਪਿਤਾ ਪੁਰਖ ਹੀ ਕਿੱਤਾ ਗਾ, ਦਾਦੇ ਪੜਦਾਦੇ ਤੋਂ ਹੀ ਚੱਲਦਾ ਆ ਰਿਹਾ ਗਾ। ਪਰ ਫਾਦਰ ਸਾਹਿਬ ਜੋਬ ਕਰਦੇ ਸੀਗੇ ਅਤੇ ਅਸੀਂ ਛੋਟੇ ਸੀਗੇ ਜਦੋਂ, ਉਦੋਂ ਆਪਾਂ ਬੀਜਦੀ ਪਸ਼ੂ ਰੱਖਣੇ ਬੰਦ ਕਰਤੇ ਸੀਗੇ ਜੀ। ਆਪਣਾ ਸੋਸ਼ਲ ਮੀਡੀਆ ਦਾ ਰੁਝਾਨ ਚੱਲਿਆ ਜੀ, ਅਤੇ ਸੋਸ਼ਲ ਮੀਡੀਆ 'ਤੇ ਮੈਂ ਦੇਖ ਕੇ ਇਸ ਕੰਮ ਦੇ ਪ੍ਰਤੀ ਮੇਰਾ ਥੋੜ੍ਹਾ ਜਿਹਾ ਇੰਟਰਸਟ ਬਣ ਗਿਆ ਜੀ। ਇੰਟਰਸਟ ਤੋਂ ਬਾਅਦ ਮੈਂ ਇੱਕ ਦੋ ਮੱਝਾਂ ਪਰਚੇਜ਼ ਕੀਤੀਆਂ ਜੀ ਹਰਿਆਣੇ 'ਚੋਂ ਖਰੀਦੀਆਂ, ਉਹ ਫਿਰ ਉਹ ਮੱਝਾਂ ਮੈਨੂੰ ਵਧੀਆ ਨਿਕਲੀਆਂ, ਦੁੱਧ ਆਪਣੀ ਬਰੀਡ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਸੀਗਾ ਉਹਨਾਂ ਦੇ, ਤਾਂ ਉਸ ਤੋਂ ਬਾਅਦ ਮੈਂ ਇਸ ਕੰਮ ਦੇ ਵਿੱਚ ਅੱਗੇ ਅੱਗੇ ਵੱਧਦਾ ਗਿਆ ਜੀ। ਉਸ ਤੋਂ ਬਾਅਦ ਆਪਣੀ ਨਸਲ ਤਿਆਰ ਕੀਤੀ ਘਰੇ ਟੀਕੇ ਭਰਵਾ ਕੇ ਜੀ, ਉਸ ਤੋਂ ਬਾਅਦ ਜਿਹੜਾ ਆਪਣੇ ਘਰ ਦੀਆਂ ਕੱਟੀਆਂ ਵੀ ਆਈਆਂ ਉਹਨਾਂ ਨੇ ਵੀ ਵਧੀਆ ਦੁੱਧ ਦਿੱਤਾ ਜੀ। 7 ਸਾਲ ਹੋ ਗਏ ਹੋਣਗੇ ਜੀ ਇਸ ਆਪਣੇ ਕਿੱਤੇ ਨੂੰ ਬਣਾਈ ਨੂੰ, ਅਤੇ ਪਰ ਮੈਂ ਬਾਹਲਾ ਲਾਰਜ ਸਕੇਲ 'ਤੇ ਨਹੀਂ ਕੀਤਾ ਜੀ, ਬਸ ਬਰੀਡ 'ਤੇ ਹੀ ਕੰਮ ਕੀਤਾ ਗਾ।
1: ਤਾਂ ਤੁਹਾਡੇ ਕੋਲ ਜਿਹੜੀਆਂ ਇਹ ਮੱਝਾਂ ਨੇ ਜਾਂ ਕੱਟੀਆਂ ਜਾਂ ਝੋਟੀਆਂ ਨੇ, ਇਹ ਮੋਹਰਾ ਨਸਲ ਦੀਆਂ ਰੱਖੀਆਂ ਹੋਈਆਂ ਨੇ, ਹੈ ਨਾ? ਤਾਂ ਸਰਦਾਰ ਮਨਦੀਪ ਸਿੰਘ ਜੀ, ਜਿਹੜੀ ਮੋਹਰਾ ਨਸਲ ਹੈ ਜਾਂ ਨੀਲੀ ਰਾਵੀ ਹੈ ਨਾ, ਪੰਜਾਬ ਦੇ ਵਿੱਚ ਦੋ ਪ੍ਰਮੁੱਖ ਇਹ ਮੱਝਾਂ ਦੀਆਂ ਨਸਲਾਂ ਨੇ, ਹੈ ਨਾ? ਤਾਂ ਜਿਹੜੀ ਮੋਹਰਾ ਨਸਲ, ਜੇ ਕਿਸੇ ਸਾਡੇ ਕਿਸਾਨ ਭਰਾ ਨੇ ਇਹ ਖਰੀਦਦਾਰੀ ਇਸ ਦੀ ਕਰਨੀ ਹੈ, ਕੋਈ ਕੱਟੀ ਲੈਣੀ ਹੈ ਜਾਂ ਉਹਨੇ ਮੱਝ ਲੈਣੀ ਹੈ, ਹੈ ਨਾ, ਤਾਂ ਇਹਦੀ ਕੀ ਪਹਿਚਾਣ ਹੁੰਦੀ ਹੈ, ਇਹਦੀ ਖਾਸੀਅਤ ਕੀ ਹੁੰਦੀ ਹੈ, ਇਸ ਨਸਲ ਦੇ ਜਾਨਵਰ ਦੀਆਂ ਜਾਂ ਮੱਝ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ?
0: ਜਿਹੜੀ ਮੁਰਾ ਮੱਝ ਹੈ ਜੀ, ਇਹ ਰੰਗ ਇਹਦਾ ਕਾਲਾ ਹੁੰਦਾ ਜੀ ਬਿਲਕੁਲ, ਅਤੇ ਪੂਛ 4 ਤੋਂ ਲੈ ਕੇ 6 ਇੰਚ ਤੱਕ ਚਿੱਟੀ ਚੱਲ ਵੀ ਜਾਂਦੀ ਹੈ, ਵੈਸੇ ਜ਼ਿਆਦਾ ਕਾਲੀ ਵੀ ਹੁੰਦੀ ਹੈ ਜੀ ਲਗਭਗ। ਮੇਨ ਮੈਟਰ ਇਹਦੇ ਵਿੱਚ ਕਰਦਾ ਜੀ ਦੁੱਧ, ਆਪਾਂ ਨੂੰ ਰੰਗ ਦਾ ਕੋਈ ਐਡਾ ਵੱਡਾ ਚੱਕਰ ਵਾਲੀ ਗੱਲ ਨਹੀਂ ਹੁੰਦੀ, ਮੇਨ ਨਸਲ ਜਿਹੜਾ ਦੁੱਧ ਦਿੰਦੀ ਹੈ ਜੀ, ਦੁੱਧ ਨੂੰ ਹੀ ਨਸਲ ਆਪਾਂ ਗਿਣਾਂਗੇ, ਮੁਰਾ ਕਹਿ ਲਓ ਚਾਹੇ ਨੀਲੀ ਰਾਵੀ ਕਹਿ ਲਈਏ ਜੀ। ਸਿੰਘ ਵਗੈਰਾ ਇਹਦੇ ਦੇ ਗੋਲ ਹੁੰਦੇ ਆ ਜੀ, ਛੋਟਾ ਸਿੰਘ ਹੁੰਦਾ ਗਾ, ਸਕਿਨ ਦਾ ਰੰਗ ਕਲਰ ਹੁੰਦਾ ਜਿਹੜਾ ਪੂਰਾ ਉਹ ਕਾਲਾ ਹੁੰਦਾ ਗਾ ਜੀ, ਅਤੇ ਥਣਾਂ ਦੇ ਵਿੱਚ, ਚਾਰੇ ਥਣਾਂ ਦੇ ਵਿੱਚ ਆਪਸ ਦੇ ਵਿੱਚ ਪੂਰਾ ਫਰਕ ਹੋਣਾ ਚਾਹੀਦਾ ਜੀ, ਦੂਰੀ ਹੋਣੀ ਚਾਹੀਦੀ ਹੈ ਥਣਾਂ ਦੀ ਆਪਸ ਦੇ ਵਿੱਚ, ਅਤੇ ਸਰੀਰਕ ਢਾਂਚਾ ਹੈਗਾ ਜਿਹੜਾ ਬਣਤਰ, ਉਹ ਪਿੱਛੇ ਤੋਂ ਚੌੜੀ ਹੁੰਦੀ ਹੈ ਜੀ, ਅੱਗੇ ਤੋਂ ਭੀੜੀ ਹੁੰਦੀ ਹੈ, ਮਤਲਬ ਕਿ ਵੀ ਸ਼ੇਪ ਜਿਹੇ 'ਚ ਹੁੰਦੀ ਹੈ ਜੀ, ਪਿੱਛੇ ਖੜਿਆਂ ਨੂੰ ਆਪਾਂ ਨੂੰ ਅਗਲਾ ਸਾਈਡ ਨਹੀਂ ਦਿਸਣੀ ਚਾਹੀਦੀ ਜੀ ਇਹਦੀ, ਅਤੇ ਜਿਹੜੀ ਚਮੜੀ ਹੈ ਇਹਦੀ, ਉਹ ਚਮੜੀ ਬਿਲਕੁਲ ਪਤਲੀ ਹੋਣੀ ਚਾਹੀਦੀ ਹੈ ਜੀ। ਇਹ ਵੈਸੇ ਮੇਨ ਮੇਨ ਨਿਸ਼ਾਨੀਆਂ ਦੁੱਧ ਵਾਲੇ ਪਸ਼ੂ ਜਾਨਵਰ ਦੀਆਂ ਜੀ। ਸੁਭਾਅ ਪੱਖੋਂ ਲਗਭਗ ਸ਼ਾਂਤੀ ਹੁੰਦੀ ਹੈ ਜੀ, ਵਿੱਚ ਕੋਈ ਪਸ਼ੂ ਥੋੜ੍ਹਾ ਜਿਹਾ ਹੁੰਦੇ ਵੀ ਹੈ ਕੌੜ, ਪਰ ਜ਼ਿਆਦਾਤਰ ਸ਼ਾਂਤ ਹੀ ਹੁੰਦਾ ਪਸ਼ੂ ਇਹ। ਦੁੱਧ ਦੀ ਪੈਦਾਵਾਰ ਇਹਦੀ ਜੀ 10-12 ਲੀਟਰ ਤੋਂ ਸਟਾਰਟ ਹੋ ਕੇ ਜੀ 27-28 ਲੀਟਰ ਤੱਕ ਚਲੀ ਗਈ ਹੈ ਮੁਰਾ ਜੀ, ਜਿਹੜਾ ਨੈਚੁਰਲ ਦੁੱਧ ਹੈ ਜੀ। ਇਹ ਗੱਭਣ ਹੋਣ ਤੋਂ ਬਾਅਦ 6-7 ਮਹੀਨੇ 8 ਮਹੀਨੇ ਤੱਕ, ਕੁਛ ਪਸ਼ੂ ਤਾਂ ਇਹੋ ਜਿਹੇ ਵੀ ਜਿਹੜੇ 8 ਮਹੀਨੇ ਤੱਕ ਛੱਡਣੇ ਪੈਂਦੇ ਜੀ ਆਪਣੇ ਆਪ ਦੁੱਧ ਤੋਂ, ਲੰਮਾ ਟਾਈਮ ਦੁੱਧ ਦੇਣ ਵਾਲੀ ਨਸਲ ਹੈ ਜੀ ਇਹ ਮੁਰਾ।
1: ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਜੀ, ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਬਹੁਤ ਹੀ ਸੋਹਣੇ ਪਿਆਰੇ ਖੂਬਸੂਰਤ ਨਗਰ ਪਿੰਡ ਬੰਗੀ ਰੁਲਦੂ ਦੇ ਅਗਾਂਹ ਵਧੂ ਪਸ਼ੂ ਪਾਲਕ ਸਰਦਾਰ ਮਨਦੀਪ ਸਿੰਘ ਦੇ ਨਾਲ ਗੱਲਬਾਤ ਦਾ ਵਿਸ਼ਾ ਰੱਖਿਆ ਹੈ ਜੀ, ਗਰਮੀਆਂ ਦੇ ਵਿੱਚ ਪਸ਼ੂਆਂ ਦੀ ਸੁਚੱਜੀ ਸਾਂਭ ਸੰਭਾਲ। ਤਾਂ ਜੇਕਰ ਆਪਾਂ ਗੱਲ ਕਰੀਏ ਤਾਂ ਗਰਮ ਰੁੱਤ ਦੇ ਵਿੱਚ ਜਿਹੜੀਆਂ ਇਹ ਤੁਹਾਡੇ ਕੋਲ ਮੱਝਾਂ ਨੇ ਜਾਂ ਕਿਸੇ ਭਰਾ ਨੇ, ਹੋ ਸਕਦਾ ਵੀ ਵੱਖ ਵੱਖ ਭਾਂਤ ਦੀਆਂ, ਭਾਵੇਂ ਉਹ HF ਹੈ, ਭਾਵੇਂ ਉਹ ਜਰਸੀ ਹੈ, ਭਾਵੇਂ ਉਹ ਕ੍ਰੋਸ ਬਰੀਡ ਹੈ, ਕੋਈ ਹੋ ਸਕਦਾ ਕਿਸੇ ਨੇ ਗਾਵਾਂ ਰੱਖੀਆਂ ਹੋਣ ਜਾਂ ਕਿਸੇ ਨੇ ਬੱਕਰੀਆਂ ਰੱਖੀਆਂ ਹੋਣ, ਤਾਂ ਗਰਮ ਰੁੱਤ ਦੇ ਵਿੱਚ ਫਿਰ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਦੇ ਲਈ, ਤਪਸ਼ ਤੋਂ ਬਚਾਉਣ ਦੇ ਲਈ, ਵੱਧ ਤਾਪਮਾਨ ਤੋਂ ਬਚਾਉਣ ਦੇ ਲਈ, ਤਾਂ ਜੋ ਇਹਨਾਂ ਦਾ ਨੁਕਸਾਨ ਨਾ ਹੋਵੇ, ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ?
0: ਇਹਦੇ ਜੀ ਬੁੱਟਰ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਆਪਣੇ ਆ ਗਿਆ ਸ਼ੈੱਡ ਦਾ ਪ੍ਰਬੰਧ ਜੀ, ਜਿਹੜੀ ਛੱਤ ਆ ਗਈ ਉਹ ਥੋੜ੍ਹੀ ਜਿਹੀ ਉੱਚੀ ਹੋਣੀ ਚਾਹੀਦੀ ਹੈ, ਹਾਈਟ ਉਹਦੀ ਜ਼ਿਆਦਾ ਹੋਣੀ ਚਾਹੀਦੀ ਹੈ ਜੀ। ਇੱਕ

0: ਉਹ ਬੰਦ ਨਹੀਂ ਹੋਣੀ ਚਾਹੀਦੀ ਬਿਲਕੁਲ, ਉਹਦੇ ਵਿੱਚ ਹਵਾ ਕਰੋਸ ਹੋਊਗੀ ਨਾ, ਉਹਦੇ ਨਾਲ ਵੀ ਪਸ਼ੂ ਗਰਮੀ ਘੱਟ ਮੰਨਦਾ ਜੀ। ਉਸ ਤੋਂ ਅਗਲਾ ਸਟੈਪ ਆ ਗਿਆ ਪੱਖਿਆਂ ਦਾ ਪ੍ਰਬੰਧ ਹੋ ਜਾਏ ਜੀ। ਇੱਕ ਜਿਹੜੀ ਛੱਤ ਆ ਜੀ ਉਹ ਆਪਣੀ ਟੀਨ ਵਾਲੀ ਛੱਤ ਆ ਜਿਹੜੀ ਉਹ ਗਰਮ ਬਹੁਤ ਹੁੰਦੀ ਹੈ ਜੀ, ਉਹ ਜੇ ਪਾਈ ਵੀ ਹੋਣੀ ਚਾਹੀਦੀ ਉਹਦੀ ਹਾਈਟ ਘੱਟੋ ਘੱਟ 24-25 ਫੁੱਟ ਹੋਵੇ ਜੀ, ਫਿਰ ਉਹ ਕਾਮਯਾਬ ਆ, ਖੁੱਲ੍ਹੀ ਜਗ੍ਹਾ 'ਤੇ ਕਾਮਯਾਬ ਆ ਜੀ। ਜਿਹੜਾ ਆਮ ਆਪਣੇ ਘਰਾਂ ਦੇ ਵਿੱਚ ਉਹ ਗਰਮ ਬਹੁਤ ਹੁੰਦੀ ਹੈ ਜੀ, ਉਹ ਤੋਂ ਉਹਦੇ ਨਾਲ ਤਾਂ ਸਿਰਕੀ ਕੰਨ ਦੀ ਛੱਤ ਜ਼ਿਆਦਾ ਕਾਮਯਾਬ ਆ ਜੀ, ਉਹ ਠੰਡੀ ਵੀ ਰਹਿੰਦੀ ਹੈ ਜੀ। ਪਾਣੀ ਦਾ ਪ੍ਰਬੰਧ ਹੋ ਗਿਆ ਜੀ, ਗਰਮੀ ਦੇ ਵਿੱਚ ਘੱਟੋ ਘੱਟ ਪਸ਼ੂ 4-5 ਵਾਰ ਪਾਣੀ ਪੀਂਦੇ ਜੀ, ਹੋ ਸਕੇ ਤਾਂ ਆਪਾਂ ਉਹਦੇ ਅੱਗੇ 24 ਘੰਟੇ ਦਾ ਪ੍ਰਬੰਧ ਵੀ ਕਰ ਸਕਦੇ ਹਾਂਗੇ ਵੀ ਪਾਣੀ 24 ਘੰਟੇ ਅੱਗੇ ਰਹੇ ਪਸ਼ੂ ਦੇ, ਪਰ ਜੇ ਆਪਾਂ ਉਹ ਪ੍ਰਬੰਧ ਨਹੀਂ ਕਰ ਸਕਦੇ ਘੱਟ ਤੋਂ ਘੱਟ 5 ਵਾਰ ਪਸ਼ੂ ਨੂੰ ਪਾਣੀ ਪਿਆ ਜਾਵੇ ਜੀ। ਪਸ਼ੂ ਨੂੰ ਦਿਨ ਦੇ ਵਿੱਚ ਵੱਧ ਤੋਂ ਵੱਧ ਜਿੰਨੇ ਵਾਰੀ ਹੋ ਸਕੇ ਨਵਾਉਣ ਦਾ ਪ੍ਰਬੰਧ ਹੋਣਾ ਚਾਹੀਦਾ ਜੀ, ਵਧੀਆ ਠੰਡੇ ਪਾਣੀ ਨਾਲ ਨਵਾਓ ਜੀ ਪਸ਼ੂ ਨੂੰ। ਇੱਕ ਦਰਖਤ ਹੋਣ ਜੀ ਆਪਣੇ ਬਿਲਡਿੰਗ ਦੇ ਨਾਲ, ਅਤੇ ਉੱਥੇ ਦਰਖਤਾਂ ਦੀ ਛਾਂ ਰਵੇ, ਉਹਦੇ ਨਾਲ ਵੀ ਪਸ਼ੂਆਂ ਨੂੰ ਰਾਹਤ ਮਿਲਦੀ ਜੀ। ਅਤੇ ਫੀਡ ਦਾ ਪ੍ਰਬੰਧ ਹੋ ਗਿਆ ਜਿਹੜਾ, ਉਹਦੇ ਵਿੱਚ ਜੌਂ ਵਗੈਰਾ ਆਪਾਂ ਐਡ ਕਰ ਸਕਦੇ ਹਾਂ ਜੀ।
1: ਤੁਸੀਂ ਜਿਹੜੀ ਖਾਦ ਖੁਰਾਕ ਦੀ ਗੱਲ ਕੀਤੀ ਹੈ ਨਾ ਗਰਮੀ ਦੇ ਮੌਸਮ ਦੇ ਵਿੱਚ, ਫਿਰ ਜਿਹੜੇ ਪਸ਼ੂਆਂ ਨੂੰ ਤੁਸੀਂ ਸਵੇਰ ਤੋਂ ਲੈ ਕੇ ਜੇ ਸ਼ਾਮ ਤੱਕ ਦੀ ਆਪਾਂ ਗੱਲ ਕਰੀਏ, ਇਹਨਾਂ ਦਿਨਾਂ ਦੀ ਗੱਲ ਕਰੀਏ, ਤਾਂ ਕਿਹੋ ਜਿਹੀ ਖਾਦ ਖੁਰਾਕ ਦੀ ਜਿਹੜੀ ਵਰਤੋਂ ਕਰਦੇ ਹਾਂ, ਸਵੇਰ ਵੇਲੇ ਕੀ ਪਾਉਂਦੇ ਹੋ, ਦੁਪਹਿਰ ਵੇਲੇ ਕੀ ਪਾਉਂਦੇ ਹੋ, ਸ਼ਾਮ ਨੂੰ ਕੀ ਪਾਉਂਦੇ ਹੋ?
0: ਆਪਣਾ ਜੀ ਵਿਗਿਆਨਕ ਤਰੀਕੇ ਨਾਲ ਜਿਹੜਾ ਯੂਨੀਵਰਸਿਟੀ ਦੱਸਦੀ ਹੈ ਜੀ, ਉਸੇ ਤਰੀਕੇ ਨਾਲ ਆਪਾਂ ਫੀਡ ਤਿਆਰ ਕਰਵਾਉਣੇ ਆ ਜੀ, ਜਿਹਦੇ ਵਿੱਚ ਅਨਾਜ ਹੈਗੇ ਆ, ਖਲਾਂ ਹੈਗੀਆਂ ਜੀ, ਜਾਂ ਚੌਕਰ ਛਿਲਕੇ ਵਗੈਰਾ ਹੁੰਦੇ ਜਿਹੜੇ। ਸਰਦੀ ਦੇ ਵਿੱਚ ਆਪਾਂ ਬਾਜਰਾ ਐਡ ਕਰ ਦਿੰਦੇ ਹਾਂ 5-7 ਕਿਲੋ ਕੁਇੰਟਲ ਦਾ ਜੀ, ਗਰਮੀ ਦੇ ਵਿੱਚ ਜੌਂ ਐਡ ਕਰ ਦਿੰਦੇ ਹਾਂ ਜੀ ਉਹਦੇ ਵਿੱਚ, ਅਤੇ ਦੁੱਧ ਦੇ ਹਿਸਾਬ ਨਾਲ ਆਪਾਂ ਫੀਡ ਵਰਤਦੇ ਹਾਂ ਜੀ। ਜਿਹੜਾ ਪਸ਼ੂ ਆਪਣਾ 20 ਲੀਟਰ ਦੁੱਧ 'ਤੇ ਚੱਲਦੀ ਹੈ ਮੱਝ ਜੀ, ਉਹਨੂੰ ਘੱਟੋ ਘੱਟ 10-11 ਕਿਲੋ ਫੀਡ ਦਿੰਦੇ ਹਾਂ ਜੀ। ਉਸ ਤੋਂ ਬਾਅਦ ਜਿਵੇਂ ਜਿਵੇਂ ਦੁੱਧ ਘੱਟਦਾ ਜਾਂਦਾ, ਪਸ਼ੂ 16-17 'ਤੇ ਆ ਕੇ ਉਹਨੂੰ 8-9 ਕਿਲੋ ਕਰ ਦਿੰਦੇ ਹਾਂ ਜੀ। ਜਿਹੜਾ ਪਸ਼ੂ 10 ਕਿਲੋ ਤੋਂ ਆ ਗਿਆ, 5-6 ਕਿਲੋ ਤਾਂ ਆਪਾਂ ਫੀਡ, ਜਿੰਨਾ ਚਿਰ ਪਸ਼ੂ ਦੁੱਧ ਦਿੰਦਾ, ਚਾਹੇ ਦੁੱਧ 5 ਕਿਲੋ ਹੀ ਦਿੰਦਾ, ਆਪਾਂ 6 ਕਿਲੋ ਤੋਂ ਘੱਟ ਫੀਡ ਉਹਨੂੰ ਨਹੀਂ ਪਾਉਂਦੇ ਜੀ। ਪਰ ਜਦੋਂ ਪਸ਼ੂ ਆਪਾਂ ਦੁੱਧੋਂ ਛੱਡਤਾ ਜੀ, ਟਰਾਈ ਕਰਤਾ, ਫਿਰ ਉਹਨੂੰ 2-3 ਕਿਲੋ ਫੀਡ ਆਪਾਂ ਲਗਾਤਾਰ ਦਿੰਦੇ ਰਹਿੰਦੇ ਜੀ, ਪਸ਼ੂ ਚਾਹੇ ਆਪਣਾ ਝੋਟੀਆਂ ਗੀਆਂ, ਚਾਹੇ ਆਪਣੀਆਂ ਮੱਝਾਂ ਗੱਭਣਾ ਜੀ। ਫੀਡ ਆਪਾਂ ਦਿਨ ਦੇ ਵਿੱਚ 2 ਵਾਰੀ ਕਰ ਪਾਉਣੇ ਜੀ, ਤੂੜੀ ਦੇ ਵਿੱਚ ਮਿਕਸ ਕਰਕੇ ਵਾਸਤੇ ਸੁਬਾਹ ਅਤੇ ਸ਼ਾਮ ਲਈ, ਨਹੀਂ ਹੋਰ ਦਾਣਾ ਆਪਾਂ ਲੇਟੀ ਵਗੈਰਾ ਰਿੰਨਿਆ ਹੋਇਆ ਦਾਣਾ ਜਾਂ ਹੋਰ ਕੁਛ ਨਹੀਂ ਪਾਉਂਦੇ ਜੀ ਇਸ ਤੋਂ ਬਿਨਾਂ
1: ਜੀ। ਤਾਂ ਸਰਦਾਰ ਮਨਦੀਪ ਸਿੰਘ ਜੀ, ਜਿਹੜੀ ਬਾਜ਼ਾਰ ਦੇ ਵਿੱਚੋਂ ਅਸੀਂ ਜਾਨਵਰਾਂ ਦੇ ਵਾਸਤੇ ਖੁਰਾਕ ਖਰੀਦਦੇ ਹਾਂ ਜਾਂ ਫੀਡ ਖਰੀਦਦੇ ਹਾਂ, ਹੈ ਨਾ, ਕਈ ਵਾਰੀ ਉਹਦੀ ਗੁਣਵੱਤਾ ਦੇ ਉੱਤੇ ਯਕੀਨ ਕਰਨਾ ਵੀ ਔਖਾ ਹੋ ਜਾਂਦਾ, ਸਾਨੂੰ ਨਹੀਂ ਪਤਾ ਹੁੰਦਾ ਕਿ ਉਹਦੇ ਵਿੱਚ ਕਿਸ ਪ੍ਰਕਾਰ ਦੀ ਸਮੱਗਰੀ ਨੂੰ ਵਰਤ ਕੇ ਉਸ ਨੂੰ ਤਿਆਰ ਕੀਤਾ, ਉਹ ਪਸ਼ੂਆਂ ਦੇ ਵਾਸਤੇ ਚੰਗੀ ਹੈ ਜਾਂ ਮਾੜੀ ਹੈ, ਹੈ ਨਾ। ਤੁਸੀਂ ਜਿਹੜੀ ਪਸ਼ੂਆਂ ਦੇ ਵਾਸਤੇ ਖੁਰਾਕ ਤਿਆਰ ਕਰਾਉਂਦੇ ਹੋ, ਉਹ ਆਪ ਤਿਆਰ ਕਰਾਉਂਦੇ ਹੋ, ਆਪਦੇ ਹੱਥੀਂ ਤਿਆਰ ਕਰਾਉਂਦੇ ਹੋ, ਅੱਖੀਂ ਦੇਖ ਕੇ ਤਿਆਰ ਕਰਵਾਉਂਦੇ ਹੋ, ਹੈ ਨਾ, ਤਾਂ ਜੇ ਸਾਡਾ ਕੋਈ ਕਿਸਾਨ ਭਰਾ ਗਰਮ ਰੁੱਤ ਦੇ ਵਾਸਤੇ ਆਪਣੇ ਦੁਧਾਰੂ ਜਾਨਵਰਾਂ ਦੇ ਵਾਸਤੇ, ਭਾਵੇਂ ਉਹਨੇ ਘਰ ਦੇ ਵਿੱਚ ਆਪਦੇ ਪਰਿਵਾਰਕ ਜੀਆਂ ਦੀ ਗਿਣਤੀ ਦੇ ਹਿਸਾਬ ਨਾਲ ਦੁੱਧ ਦੀਆਂ ਲੋੜਾਂ ਦੇ ਮੁਤਾਬਕ ਜਾਨਵਰ ਰੱਖੇ ਨੇ, ਜਾਂ ਫਿਰ ਉਹ ਵਪਾਰਕ ਪੱਧਰ 'ਤੇ ਪਸ਼ੂਆਂ ਦਾ ਜਿਹੜਾ ਕੰਮ ਧੰਦਾ ਕਰ ਰਿਹਾ, ਦੁੱਧ ਦੀ ਵੇਚ ਵੱਟ ਦੇ ਨਾਲ ਜੁੜਿਆ ਹੋਇਆ, ਜੇਕਰ ਕਿਸੇ ਨੇ ਪਸ਼ੂਆਂ ਦੇ ਵਾਸਤੇ ਖੁਰਾਕ ਤਿਆਰ ਕਰਾਉਣੀ ਹੈ, ਹੈ ਨਾ, ਤਾਂ ਉਸ ਨੂੰ ਕਿਹੜੀ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ, ਅਤੇ ਇਹਦੇ ਵਿੱਚ ਜੇ ਆਪਾਂ ਕੁਇੰਟਲ ਨੂੰ, 1 ਕੁਇੰਟਲ ਨੂੰ ਜਾਂ 100 ਕਿਲੋ ਨੂੰ ਲੈ ਕੇ ਚੱਲੀਏ, ਤਾਂ ਕੀ ਕੁਛ ਮਿਲਾਇਆ ਜਾਂਦਾ ਹੈ
0: ਇਹਦੇ 'ਚ? ਸਭ ਤੋਂ ਪਹਿਲਾਂ ਆਪਾਂ ਅਨਾਜ ਪਾਉਣੇ ਜੀ, 40-45% ਅਨਾਜ ਦੀ ਮਾਤਰਾ ਹੁੰਦੀ ਹੈ, ਜਿਹਦੇ ਵਿੱਚ ਕਣਕ, ਮੱਕੀ ਅਤੇ ਗਰਮ ਰੁੱਤ ਦੇ ਵਿੱਚ ਆਪਾਂ ਜੌਂ ਐਡ ਕਰ ਦਿੰਦੇ ਹਾਂ ਜੀ। ਜੌਂ ਆਪਾਂ 5-7 ਕਿਲੋ ਹੀ ਰੱਖਦੇ ਹਾਂਗੇ, ਬਾਕੀ ਕਣਕ ਦੇ ਮੱਕੀ ਉਹ ਆਪਣੀ, ਜੇ ਕਣਕ ਵੱਧ ਪਾਉਣੀ ਕਣਕ ਵੱਧ ਪਾ ਸਕਦੇ ਹੋ, ਜੇ ਮੱਕੀ ਪਾਉਣੀ ਮੱਕੀ ਪਾ ਸਕਦੇ ਹੋ ਜੀ। 40-45 ਕਿਲੋ ਅਨਾਜ ਹੋਣਾ ਚਾਹੀਦਾ ਜੀ ਟੋਟਲ। ਅਨਾਜ ਹੈਗਾ ਜਿਹੜਾ ਉਹ ਸਾਫ਼ ਸੁਥਰਾ ਸੁੱਕਾ ਹੋਣਾ ਚਾਹੀਦਾ, ਖਰਾਬ ਕਣਕ ਖਰਾਬ ਮੱਕੀ ਉਹ ਨੁਕਸਾਨ ਕਰਦੀ ਹੈ ਜੀ। ਅਗਲਾ ਉਸ ਤੋਂ ਬਾਅਦ ਆ ਗਿਆ ਜੀ ਖਲਾਂ ਆ ਗਿਆ। ਖਲਾਂ ਆਪਣੇ ਜਿਵੇਂ ਮੇਨ ਹੁੰਦੀ ਹੈ ਸਰ੍ਹੋਂ ਦੀ ਖਲ ਹੁੰਦੀ ਹੈ ਜੀ, ਅਤੇ ਬੜੇਮਾ ਦੀ ਖਲ ਹੋ ਗਈ, ਸੋਇਆਬੀਨ ਦੀ ਖਲ ਹੋ ਗਈ, ਇਹ 35-40% ਤੱਕ ਇਹ ਰੱਖ ਸਕਦੇ ਹਾਂ ਜੀ। ਸੋਇਆਬੀਨ ਦੀ ਖਲ ਅਤੇ ਆਪਣੀ ਬੜੇਮਾ ਦੀ ਖਲ ਦੀ ਮਾਤਰਾ ਘੱਟ ਰੱਖੋ ਜੀ, ਸਰ੍ਹੋਂ ਦੀ ਖਲ ਦੀ ਮਾਤਰਾ ਆਪਾਂ ਵੱਧ ਪਾ ਸਕਦੇ ਹਾਂ, ਸਰ੍ਹੋਂ ਦੀ DOC ਵੀ ਪਾ ਸਕਦੇ ਹਾਂ ਇਹਦੇ ਵਿੱਚ, 35-40% ਟੋਟਲ ਸਾਰੀਆਂ ਚੀਜ਼ਾਂ 35-40% ਰੱਖ ਸਕਦੇ ਹਾਂ ਜੀ। ਉਸ ਤੋਂ ਅਗਲਾ ਆ ਗਿਆ ਜੀ ਆਪਣੇ ਛਿਲਕੇ ਵਗੈਰਾ, ਉਹਨਾਂ ਦੀ ਮਾਤਰਾ ਹੁੰਦੀ ਹੈ ਜੀ 15-20%, ਜਿਹਦੇ ਵਿੱਚ ਛੋਲਿਆਂ ਦਾ ਛਿਲਕਾ ਆ ਜਾਂਦਾ ਜੀ, ਅਤੇ ਕਣਕ ਦਾ ਚੌਕਰ ਆ ਜਾਂਦਾ ਜੀ, ਅਤੇ ਸੋਇਆਬੀਨ ਦਾ ਛਿਲਕਾ ਵੀ ਪਾ ਸਕਦੇ ਹਾਂ, ਉਹ ਆਪਣੇ ਬਜਟ ਦੇ ਹਿਸਾਬ ਨਾਲ ਆਪਾਂ ਇਹ ਐਡ ਕਰ ਸਕਦੇ ਹਾਂ। 15-20 ਕਿਲੋ ਇਹ ਪੈਂਦੇ ਆ ਜੀ, 1 ਕਿਲੋ ਨਮਕ 1 ਕੁਇੰਟਲ ਦਾ ਜੀ, 1 ਕਿਲੋ ਮਿੱਠਾ ਸੋਡਾ ਬਫਰ ਕਹਿ ਦਿੰਦੇ ਜੀ ਨੂੰ, ਉਹ ਪਾ ਸਕਦੇ ਹਾਂ ਇਹਦੇ ਵਿੱਚ, ਅਤੇ ਉਸ ਤੋਂ ਬਾਅਦ ਜੀ 1-2 ਕਿਲੋ ਸੱਕਰ ਕੁਇੰਟਲ ਦੀ, ਅਤੇ ਜਾਂ ਸੀਰਾ, ਉਹ ਆਪਣੇ ਬਜਟ ਦੇ ਹਿਸਾਬ ਨਾਲ ਉਹ ਵੀ ਆਪਾਂ ਇਹ 'ਚ ਐਡ ਕਰ ਦਿੰਦੇ ਹਾਂ ਜੀ। ਇਹਦਾ ਜਿਹੜਾ ਰੇਟ ਆ ਜੀ ਬੁੱਟਰ ਸਾਹਿਬ, ਉਹ ਜਿਹੜੀ ਆਪਣੀ ਬਾਜ਼ਾਰੂ ਫੀਡ ਆ ਜੀ, ਬਾਜ਼ਾਰ ਦੇ ਵਿੱਚ ਵੀ ਕਾਫ਼ੀ ਰੇਟਾਂ ਦੀਆਂ ਫੀਡਾਂ ਪਈਆਂ ਜੀ, ਜਿਹੜੀ ਵਧੀਆ ਫੀਡ ਲੈਣੀ ਹੈ ਉਹਦੇ ਲਗਭਗ ਬਰਾਬਰ ਜੀ ਪੈਂਦਾ ਜੀ ਰੇਟ ਆਪਾਂ ਨੂੰ।
1: ਕਿਸਾਨ ਵੀਰੋ ਅਤੇ ਭੈਣੋ, ਗਰਮ ਰੁੱਤ ਦੇ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਵਿਸ਼ੇ ਨੂੰ ਲੈ ਕੇ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਸਰਦਾਰ ਮਨਦੀਪ ਸਿੰਘ ਦੇ ਨਾਲ, ਜਿਹੜੇ ਕਿ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਬਹੁਤ ਖੂਬਸੂਰਤ ਅਤੇ ਪਿਆਰੇ ਪਿੰਡ ਬੰਗੀ ਰੁਲਦੂ ਦੇ ਵਸਨੀਕ ਨੇ, ਜਿਹੜੇ ਰਵਾਇਤੀ ਖੇਤੀ ਦੇ ਨਾਲ ਨਾਲ ਜੁੜੇ ਹੋਏ ਨੇ ਜੀ, ਪਸ਼ੂ ਪਾਲਣ ਦੇ ਕਿੱਤੇ ਦੇ ਨਾਲ। ਇਹਨਾਂ ਨੇ

0: ਬਹੁਤ ਸੋਹਣੀ ਕਿਸਮ ਦੀਆਂ ਮੱਝਾਂ ਰੱਖੀਆਂ ਨੇ ਜਿਹੜੀਆਂ ਕਿ ਮੋਹਰਾ ਨਸਲ ਦੀਆਂ ਨੇ। ਤਾਂ ਸਰਦਾਰ ਮਨਦੀਪ ਸਿੰਘ ਜੀ, ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ, ਜਿਹੜਾ ਫਾਰਮ ਪ੍ਰਬੰਧਨ ਹੈ ਸਾਡਾ, ਹੈ ਨਾ, ਇਹ ਬਹੁਤ ਵੱਡਾ ਸਥਾਨ ਰੱਖਦਾ ਹੁੰਦਾ ਵੀ ਸਾਡਾ ਫਾਰਮ ਕਿਹੋ ਜਿਹਾ, ਹੈ ਨਾ। ਤਾਂ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਦੇ ਵਿੱਚ ਜਿਹੜੇ ਫਾਰਮ ਪ੍ਰਬੰਧਨ ਦਾ, ਜਿੱਥੇ ਪਸ਼ੂ ਰਹਿ ਰਹੇ ਹੈ, ਜਿੱਥੇ ਉਹ ਬੈਠ ਰਹੇ ਨੇ, ਜਿੱਥੇ ਅਸੀਂ ਉਹਨਾਂ ਨੂੰ ਕੋਈ ਅੰਦਰ ਬਾਹਰ ਕਰ ਰਹੇ ਹਾਂ, ਉਹ ਤੁਹਾਡੇ ਹਿਸਾਬ ਦੇ ਨਾਲ ਕਿਹੋ ਜਿਹਾ ਹੋਣਾ ਚਾਹੀਦਾ?
1: ਇਹ ਫਾਰਮ ਜੀ ਆਪਣਾ ਖੁੱਲ੍ਹਾ ਅਤੇ ਹਵਾਦਾਰ ਹੋਣਾ ਚਾਹੀਦਾ ਜੀ। ਸਿੱਧੀ ਧੁੱਪ ਨਹੀਂ ਪੈਣੀ ਚਾਹੀਦੀ ਆਪਣੇ ਫਾਰਮ ਦੇ ਵਿੱਚ ਜੀ, ਅਤੇ ਪੱਖਿਆਂ ਦਾ, ਫੁਹਾਰਿਆਂ ਦਾ ਪ੍ਰਬੰਧ ਹੋਣਾ ਚਾਹੀਦਾ ਜੀ। ਫੁਹਾਰੇ ਕੋਈ ਆਪਾਂ ਨੂੰ ਜ਼ਿਆਦਾ ਮਹਿੰਗਾ ਨਹੀਂ ਪੈਂਦਾ ਬਜਟ ਉਹਨਾਂ ਦਾ। ਅਤੇ ਉਸ ਤੋਂ ਬਾਅਦ ਜੀ ਆਪਣੇ ਦਰੱਖਤਾਂ ਦਾ ਪ੍ਰਬੰਧ ਹੋਣਾ ਚਾਹੀਦਾ ਜੀ, ਅਤੇ ਉਹਦੇ ਨਾਲ ਆਪਾਂ ਗਰਮੀ ਤੋਂ ਪਸ਼ੂਆਂ ਨੂੰ ਬਚਾ ਰਹਿੰਦਾ ਜੀ। ਆਪਣੇ ਵੀ ਘਰ ਦੇ ਵਿੱਚ ਇੱਕ ਨਿੰਮ ਦਾ ਹੈਗਾ ਜੀ ਦਰੱਖਤ, ਬਹੁਤ ਉਹਦਾ ਫਾਇਦਾ ਜੀ ਆਪਾਂ ਨੂੰ। ਪਸ਼ੂਆਂ ਨੂੰ ਉੱਥੇ ਆਪਣਾ ਦਿਨ ਵੇਲੇ ਜਾਂ ਸ਼ਾਮ ਵੇਲੇ ਜਦੋਂ ਗਰਮੀ ਘੱਟ ਹੁੰਦੀ ਹੈ ਜੀ, ਉਹਦਾ ਆਪਾਂ ਉੱਥੇ ਉਹਨਾਂ ਨੂੰ ਬੰਨ ਸਕਦੇ ਜੀ ਨਿੰਮ ਦੇ ਥੱਲੇ। ਦੂਸਰਾ ਜੀ, ਜਿਹੜਾ ਆਪਣੇ ਗਰਮੀ ਦੇ ਵਿੱਚ ਪਸ਼ੂਆਂ ਥੱਲੇ ਜੇ ਜਗ੍ਹਾ ਕੱਚੀ ਹੈ ਜੀ, ਕੱਚੀ ਜਗ੍ਹਾ ਅੰਦਰ ਠੰਡੀ ਰਹਿੰਦੀ ਹੈ ਜੀ, ਪੱਕੀ ਜਗ੍ਹਾ ਗਰਮ ਹੋ ਜਾਂਦੀ ਹੈ। ਆਪਾਂ ਮੈਟ ਸਿੱਟਦੇ ਹਾਂ, ਮੈਟ ਵੀ ਗਰਮ ਹੁੰਦੇ ਜੀ, ਜਾਂ ਤਾਂ ਫੋਗਰਾਂ ਦਾ, ਫੁਹਾਰਿਆਂ ਦਾ ਪ੍ਰਬੰਧ ਹੋਣਾ ਚਾਹੀਦਾ ਜੀ, ਉਹਦੇ ਨਾਲ ਥੋੜ੍ਹਾ ਟੈਂਪਰੇਚਰ ਸੈੱਟ ਰਹਿੰਦਾ ਜੀ। ਨਹੀਂ ਆਪਣੀ ਜਗ੍ਹਾ ਕੱਚੀ ਹੋਵੇ ਜੀ, ਉਹ ਪਸ਼ੂਆਂ ਵਾਸਤੇ ਵਧੀਆ ਰਹਿੰਦੀ ਹੈ ਜੀ। ਜਗ੍ਹਾ ਹੈਗੀ ਹੈ ਜੀ ਆਪਣੇ ਕੋਲ, ਤਾਂ ਆਪਾਂ ਪਸ਼ੂਆਂ ਨੂੰ ਖੁੱਲ੍ਹੇ ਰੱਖੀਏ, ਉਹ ਆਪਣੀ ਮਰਜ਼ੀ ਨਾਲ ਧੁੱਪੇ ਛਾਵੇਂ ਬੈਠ ਸਕਣ ਜੀ। ਪਾਣੀ ਦਾ ਪ੍ਰਬੰਧ ਹੋਵੇ ਉਹਨਾਂ ਵਾਸਤੇ 24 ਘੰਟੇ ਜੀ, ਆਪਣੀ ਮਰਜ਼ੀ ਨਾਲ ਜਦੋਂ ਉਹਨਾਂ ਨੂੰ ਦਿਲ ਕਰਦਾ ਪਾਣੀ ਪੀਣ ਜੀ, ਉਹਦੇ ਨਾਲ ਵੀ ਪਸ਼ੂ ਆਪਣੇ ਸੁਖਾਲੇ ਰਹਿੰਦੇ ਜੀ।
0: ਗਰਮ ਰੁੱਤ ਦੇ ਵਿੱਚ ਆਪਣੇ ਤਾਪਮਾਨ 40 ਡਿਗਰੀ ਤੋਂ ਲੈ ਕੇ 46-47 ਡਿਗਰੀ ਤੱਕ, 48 ਡਿਗਰੀ ਤੱਕ ਵੀ ਪਹੁੰਚ ਜਾਂਦਾ, ਹੈ ਨਾ। ਤੁਸੀਂ ਪਸ਼ੂ ਪਾਲਣ ਦੇ ਕਿੱਤੇ ਦੇ ਨਾਲ ਜੁੜੇ ਹੋਏ ਹੋ, ਜੇਕਰ ਗਰਮੀ ਵੱਧ ਪੈਂਦੀ ਹੈ ਤੇ ਗਰਮੀ ਤੋਂ ਬਚਾਉਣ ਦੇ ਵਾਸਤੇ ਅਸੀਂ ਕੋਈ ਉਪਰਾਲਾ ਨਹੀਂ ਕਰਦੇ ਪਸ਼ੂਆਂ ਦੀ, ਭਾਵੇਂ ਖਾਦ ਖੁਰਾਕ ਹੈ, ਭਾਵੇਂ ਫਾਰਮ ਪ੍ਰਬੰਧਨ ਹੈ, ਹੈ ਨਾ, ਕੋਈ ਵੀ ਉਹਨਾਂ ਦੀ ਸਾਂਭ ਸੰਭਾਲ ਹੈ, ਅਸੀਂ ਉੱਧਰ ਕੋਈ ਧਿਆਨ ਨਹੀਂ ਦਿੰਦੇ, ਤਾਂ ਇਹਦਾ ਫਿਰ ਜਿਹੜਾ ਇੱਕ ਪਸ਼ੂ ਪਾਲਕ ਉਹਨੂੰ ਕੀ ਨੁਕਸਾਨ ਹੁੰਦਾ?
1: ਇਹਦਾ ਜੀ ਬੁੱਟਰ ਸਾਹਿਬ, ਜਦੋਂ ਆਪਾਂ ਪਸ਼ੂ ਨੂੰ ਸਹੀ ਉਹਦਾ ਮੈਨੇਜਮੈਂਟ ਨਾ ਕੀਤੀ ਜੀ ਗਰਮੀ ਤੋਂ ਬਚਾਉਣ ਵਾਸਤੇ ਜੀ, ਤਾਂ ਉਹਦੀ ਦੁੱਧ ਦੀ ਪੈਦਾਵਾਰ ਬਹੁਤ ਘੱਟ ਜਾਂਦੀ ਹੈ ਜੀ। ਜਿਹੜੇ ਪਸ਼ੂ ਆਪਣਾ 10 ਕਿਲੋ ਦੁੱਧ ਦਿੰਦਾ ਜੀ, ਗਰਮੀ ਦੇ ਵਿੱਚ ਆਉਣ ਨਾਲ ਉਹ ਅੱਧਾ ਦੁੱਧ ਰਹਿ ਜਾਂਦਾ ਜੀ। ਉਹ ਸਹੀ ਪਾਣੀ ਨਾ ਦਿੱਤਾ, ਸਹੀ ਖੁਰਾਕ ਨਾ ਦਿੱਤੀ, ਸਹੀ ਉਹਦਾ ਛਾਵੇਂ ਬੰਨਣ ਦਾ ਇੰਤਜ਼ਾਮ ਨਾ ਕੀਤਾ ਜੀ, ਧੁੱਪੇ ਜ਼ਿਆਦਾ ਰਹਿੰਦਾ ਪਸ਼ੂ, ਉਸ ਤੋਂ ਬਾਅਦ ਜੀ ਉਹਦੇ ਪੱਖੇ ਵਗੈਰਾ ਦਾ ਇੰਤਜ਼ਾਮ ਨਹੀਂ ਹੈਗਾ। ਮਤਲਬ ਕਿ ਜਿੰਨਾ ਪਸ਼ੂ ਨੂੰ ਆਪਾਂ ਠੰਡਾ ਰੱਖਾਂਗੇ, ਉਹਦਾ ਟੈਂਪਰੇਚਰ ਸਹੀ ਰਹੂਗਾ, ਫਿਰ ਹੀ ਪਸ਼ੂ ਨੇ ਦੁੱਧ ਦੇਣਾ ਜੀ। ਉਹਨੇ ਜਿਹੜੀ ਖਾਦ ਖੁਰਾਕ ਖਾਧੀ ਹੋਈ ਹੈ, ਫਿਰ ਹੀ ਉਹਨੇ ਸਹੀ ਹਜ਼ਮ ਕਰਨੀ ਹੈ ਜੀ। ਗਰਮੀ ਕਾਰਨ ਜੀ ਮੱਝਾਂ ਅਤੇ ਗਾਵਾਂ ਦੇ ਵਿੱਚ ਰਿਪੀਟਰ ਦੀ ਸਮੱਸਿਆ ਵੀ ਆ ਜਾਂਦੀ ਹੈ, ਵਾਰ ਵਾਰ ਫਿਰਦੀਆਂ ਰਹਿੰਦੀਆਂ ਜੀ। ਉਹ ਜੇ ਆਪਾਂ ਸਹੀ ਪ੍ਰਬੰਧ ਕਰਾਂਗੇ ਜੀ, ਉਹਨਾਂ ਦੇ ਖਾਣ ਪੀਣ ਦਾ ਸਹੀ ਰੱਖਾਂਗੇ, ਉਹਨਾਂ ਨੂੰ ਮਿਨਰਲ ਮਿਕਸਚਰ ਵਗੈਰਾ ਆਉਂਦੇ ਆ, ਜਿਹਨਾਂ ਨੂੰ ਧਾਤਾਂ ਦਾ ਚੂਰਾ ਕਹਿ ਦਿੰਦੇ ਹਾਂ, ਉਹ ਵੀ ਆਪਾਂ ਨੂੰ ਯੂਜ ਕਰਨੇ ਚਾਹੀਦੇ ਜੀ ਗਰਮੀ ਦੇ ਵਿੱਚ।
0: ਸਰਦਾਰ ਮਨਦੀਪ ਸਿੰਘ ਜੀ, ਤੁਸੀਂ ਖਾਦ ਖੁਰਾਕ ਦੇ ਵਿੱਚ ਧਾਤਾਂ ਦੇ ਚੂਰੇ ਦੀ ਗੱਲ ਕੀਤੀ, ਹੈ ਨਾ, ਧਾਤਾਂ ਦਾ ਚੂਰਾ ਜਾਂ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਕਿਸਮ ਦੇ ਉਤਪਾਦ ਹੈ ਜਿਨ੍ਹਾਂ ਨੂੰ ਅਸੀਂ ਗਰਮ ਰੁੱਤ ਦੇ ਵਿੱਚ ਆਪਣੇ ਜਾਨਵਰਾਂ ਦੇ ਵਾਸਤੇ, ਭਾਵੇਂ ਉਹ ਦੁਧਾਰੂ ਪਸ਼ੂ ਹੈ, ਦੁੱਧ ਦੇ ਰਹੇ ਨੇ, ਜਾਂ ਫਿਰ ਉਹ ਡਰਾਈ ਹੋ ਚੁੱਕੇ, ਕਹਿਣ ਤੋਂ ਭਾਵ ਇਹ ਹੈ ਕਿ ਸੂਣ ਵਾਲੀਆਂ ਮੱਝਾਂ ਗਾਵਾਂ ਨੇ, ਜਾਂ ਫਿਰ ਉਹ ਛੋਟੀ ਉਮਰ ਦੇ ਕੱਟਰੂ ਹੈ, ਵੱਛਰੂ ਹੈ, ਹੈ ਨਾ, ਤਾਂ ਫਿਰ ਹੋਰ ਕਿਹੜੀ ਪ੍ਰਕਾਰ ਦੇ ਜਿਹੜੇ ਉਤਪਾਦ ਆਪਾਂ ਵਰਤ ਸਕਦੇ ਹਾਂ?
1: ਮਿਨਰਲ ਮਿਕਸਚਰ ਆਪਾਂ ਦੇਣਾ ਹੁੰਦਾ ਜੀ, ਉਹ ਆਪਣੇ ਸਰਕਾਰੀ ਗੁੜਵਾਸੂ ਦਾ ਆ ਰਿਹਾ ਜੀ, ਉਹ 90 ਰੁਪਏ ਕਿਲੋ ਹੁੰਦਾ ਜੀ, ਅਤੇ 10 ਕਿਲੋ ਦੀ ਪੈਕਿੰਗ ਆ ਗਈ ਬਠਿੰਡੇ ਤੋਂ, ਜਿਵੇਂ ਆਪਣੇ ਰਾਮਪੁਰੇ ਤੋਂ, ਲਗਭਗ ਹਰੇਕ ਜ਼ਿਲ੍ਹੇ ਦੇ ਵਿੱਚ ਹੀ ਮਿਲ ਜਾਂਦਾ ਜੀ। ਆਪਾਂ ਉਹ ਪਸ਼ੂ ਨੂੰ ਦੇਣਾ 50 ਤੋਂ ਲੈ ਕੇ 100 ਗ੍ਰਾਮ, ਪਸ਼ੂ ਦੀ ਉਮਰ ਦੇ ਹਿਸਾਬ ਨਾਲ, ਵੇਟ ਦੇ ਹਿਸਾਬ ਨਾਲ ਆਪਾਂ ਉਹਨਾਂ ਨੂੰ ਲਗਾਤਾਰ ਦੇ ਸਕਦੇ ਹਾਂ ਜੀ, ਕਿਉਂਕਿ ਅੱਜ ਕੱਲ੍ਹ ਜੇ ਫਸਲੀ ਚੱਕਰ ਵਾਰ ਵਾਰ ਕਣਕ ਝੋਨਾ ਹੋਣ ਕਰਕੇ ਜੀ, ਆਪਣੇ ਜਿਹੜੇ ਖੇਤਾਂ ਦੇ ਵਿੱਚ ਉਹ ਚੀਜ਼ਾਂ ਨਹੀਂ ਰਹੀਆਂ ਪਹਿਲਾਂ ਵਾਲੀਆਂ ਜੀ, ਘਾਟ ਆ ਗਈ ਹਰੇਕ ਚੀਜ਼ ਦੀ ਜੀ। ਪਸ਼ੂਆਂ ਨੇ ਹੁਣ ਉਹੀ ਖੇਤਾਂ ਵਾਲਾ ਚੀਜ਼ਾਂ ਹੀ ਆਪਣੀਆਂ ਖਾਣੀਆਂ ਸੀਗੀਆਂ, ਉਹਦਾ ਕਰਕੇ ਪਸ਼ੂ ਪ੍ਰੋਪਰ ਦੁੱਧ ਤੇ ਨਹੀਂ ਆਉਂਦੇ, ਜਿਹੜੀ ਰਿਪੀਟ ਬਰੀਡਿੰਗ ਦੀ ਸਮੱਸਿਆ ਆਈ ਵੀ ਉਹਨਾਂ ਕਰਕੇ ਹੈ ਜੀ, ਧਾਤਾਂ ਦੀ ਘਾਟ ਕਾਰਨ। ਇਸ ਕਰਕੇ ਆਪਾਂ ਧਾਤਾਂ ਦਾ ਚੂਰਾ ਜਿਹੜਾ ਗੜਵਾਸੂ ਦਾ ਆਉਂਦਾ ਜੀ, ਉਹਨੂੰ ਪਹਿਲ ਦਈਏ ਵੀ ਉਹ ਵੱਧ ਤੋਂ ਵੱਧ ਵਰਤੀਏ ਜੀ। ਪਸ਼ੂਆਂ ਨੂੰ ਜੇ ਖਾਦ ਖੁਰਾਕ ਦੇ ਨਾਲ ਨਾਲ ਹਜ਼ਮ ਕਰਨ ਵਾਸਤੇ ਲੀਵਰ ਟੌਨਕ ਵੀ ਦੇ ਸਕਦੇ ਹਾਂ ਜੀ, ਛੋਟੇ ਬੱਚਿਆਂ ਨੂੰ ਤਾਂ ਲਿਕੁਇਡ ਦੇ ਵਿੱਚ ਆਉਂਦੇ ਲੀਵਰ ਟੌਨਕ ਉਹ ਦੇ ਸਕਦੇ ਹਾਂ ਜੀ, ਵੱਡੀਆਂ ਮੱਝਾਂ ਨੂੰ ਈਸਟ ਵਗੈਰਾ ਹਜ਼ਮ ਕਰਨ ਵਾਸਤੇ ਜੀ ਉਹ ਦੇ ਸਕਦੇ ਹਾਂ ਜੀ, ਅਤੇ ਨਮਕ ਆਪਣੇ ਫੀਡ ਦੇ ਵਿੱਚ, ਤੁਹਾਨੂੰ ਪਹਿਲਾਂ ਦੱਸਿਆ ਜੀ, ਫੀਡ ਦੇ ਵਿੱਚ ਹੀ ਆਪਾਂ ਪਵਾ ਸਕਦੇ ਹਾਂ ਜੀ। ਜਿਹੜੇ ਦੁੱਧ ਦੇਣ ਵਾਲੇ ਪਸ਼ੂ ਆ ਜੀ, ਉਹਨਾਂ ਨੂੰ ਆਪਾਂ ਕੈਲਸ਼ੀਅਮ ਵੀ ਦੇ ਸਕਦੇ ਹਾਂ ਗਰਮੀ ਦੇ ਵਿੱਚ, ਉਹਦਾ ਵੀ ਆਪਾਂ ਨੂੰ ਫਾਇਦਾ ਮਿਲਦਾ ਜੀ।
0: ਤਾਂ ਗਰਮ ਰੁੱਤ ਦੇ ਵਿੱਚ ਜਿਹੜੇ ਜਾਨਵਰ ਹੈ, ਇਹਨਾਂ ਨੂੰ ਚਿੱਚੜਾਂ ਜਾਂ ਚਿਚੜੀਆਂ ਦੀ ਜਿਹੜੀ ਬਹੁਤ ਸਮੱਸਿਆ ਆ ਜਾਂਦੀ ਹੈ, ਜਿਸ ਨੂੰ ਅਸੀਂ ਜਿਹੜੀ ਪਰਜੀਵੀਆਂ ਦਾ ਹਮਲਾ ਕਹਿ ਦਿੰਦੇ ਹਾਂ ਨਾ, ਇਹਦੇ ਨਾਲ ਵੀ ਪਸ਼ੂਆਂ ਦਾ ਨੁਕਸਾਨ ਹੁੰਦਾ ਹੋਊਗਾ, ਤਾਂ ਫਿਰ ਜੇ ਆਪਾਂ ਚਿੱਚੜਾਂ ਨੂੰ ਜਾਂ ਚਿਚੜੀਆਂ ਦੀ ਕੋਈ ਰੋਕਥਾਮ ਨਹੀਂ ਕਰਦੇ, ਤਾਂ ਫਿਰ ਗਰਮ ਰੁੱਤ ਦੇ ਵਿੱਚ ਪਸ਼ੂਆਂ ਦੀ ਸਿਹਤ ਦੇ ਉੱਤੇ ਜਾਂ ਉਹਨਾਂ ਦੇ ਦੁੱਧ ਦੇ ਉੱਤੇ ਕੀ ਅਸਰ ਪੈਂਦਾ ਹੈ, ਅਤੇ ਫਿਰ ਇਹਨਾਂ ਤੋਂ ਆਪਾਂ ਆਪਣੇ ਜਾਨਵਰਾਂ ਨੂੰ ਮੁਕਤੀ ਕਿਵੇਂ ਦਵਾ ਸਕਦੇ ਹਾਂ?
1: ਇਹਦਾ ਬੁੱਟਰ ਸਾਹਿਬ, ਚਿੱਚੜਾਂ ਦੇ ਨਾਲ ਪਸ਼ੂਆਂ ਨੂੰ ਕਾਫੀ ਨੁਕਸਾਨ ਹੁੰਦਾ ਜੀ, ਪਸ਼ੂ ਕਮਜ਼ੋਰ ਵੀ ਹੁੰਦੇ ਆ, ਦੁੱਧੋਂ ਵੀ ਘੱਟਦੇ ਜੀ, ਹੋਰ ਵੀ ਕਈ ਪ੍ਰਕਾਰ ਦੀਆਂ ਬਿਮਾਰੀਆਂ ਪਸ਼ੂਆਂ ਨੂੰ ਆਉਂਦੀਆਂ ਚਿੱਚੜਾਂ ਕਰਕੇ। ਰੋਕਥਾਮ ਵਾਸਤੇ ਆਪਾਂ

0: ਅੰਦਰ ਜਿੱਥੇ ਪਸ਼ੂ ਅੰਦਰ ਰੱਖਦੇ ਉੱਥੇ ਸਪਰੇ ਮਾਰ ਸਕਦੇ ਹਾਂ ਜੀ, ਦਿਨੇ ਆਪਣੇ ਪਸ਼ੂ ਅੰਦਰ ਆ ਤਾਂ ਦਿਨੇ ਆਪਾਂ ਬਾਹਰ ਸਪਰੇ ਮਾਰ ਸਕਦੇ ਹਾਂ। ਉਸ ਤੋਂ ਬਾਅਦ ਪਸ਼ੂਆਂ ਦੇ ਉੱਤੇ ਛਿੜਕਣ ਵਾਲੀਆਂ ਵੀ ਦਵਾਈਆਂ ਆਉਂਦੀਆਂ ਜੀ, ਉਹਦੇ ਨਾਲ ਆਪਾਂ ਚਿੱਚੜਾਂ ਦਾ ਖਾਤਮਾ ਕਰ ਸਕਦੇ ਹਾਂ ਜੀ। ਇੱਕ ਇੰਜੈਕਸ਼ਨ ਵਗੈਰਾ ਵੀ ਆਉਂਦੇ ਹੈਗੇ, ਉਹ ਆਪਣੇ ਗਰਮੀ ਸਟਾਰਟ ਹੋਣ ਤੋਂ ਪਹਿਲਾਂ ਮੀਹਾਂ ਤੋਂ ਪਹਿਲਾਂ ਲਾ ਕੇ 2-3 ਮਹੀਨਿਆਂ ਵਾਸਤੇ ਆਪਣੇ ਪਸ਼ੂ ਦੇ ਉੱਤੇ ਕੋਈ ਚਿੱਚੜੀ ਜੂੰ ਕੁਛ ਨਹੀਂ ਲੱਗਦਾ ਜੀ, ਉਹ ਵੀ ਆਪਾਂ ਲਗਵਾ ਸਕਦੇ ਹਾਂ ਜੀ ਡਾਕਟਰ ਸਾਹਿਬ ਦੀ ਰਾਏ ਨਾਲ ਜੀ। ਦਰੱਖਤਾਂ ਦੀ ਗੱਲ ਕੀਤੀ ਸੀਗੀ, ਜਿਵੇਂ ਜੀ ਦਰੱਖਤਾਂ ਦੇ ਉੱਤੇ ਜਿਵੇਂ ਪੰਛੀ ਵਗੈਰਾ ਆਉਂਦੇ ਰਹਿੰਦੇ, ਗਿਟਾਰਾਂ ਵਗੈਰਾ ਹੋਰ, ਉੱਥੇ ਪਸ਼ੂ ਬੰਨੇ ਆ ਤਾਂ ਉਹ ਆਪਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਪੈਂਦੀ, ਉਹ ਆਪਣੇ ਆਪ ਚੁੱਕ ਲੈਂਦੇ ਜੀ। ਖੁੱਲ੍ਹੀ ਜਗ੍ਹਾ 'ਤੇ ਮੁਰਗੇ ਮੁਰਗੀਆਂ ਰੱਖੇ ਹੁੰਦੇ ਜੀ ਆਪਣੇ ਆਮ ਘਰਾਂ ਦੇ ਵਿੱਚ, ਉਹ ਵੀ ਇਹਨਾਂ ਤੋਂ ਆਪਾਂ ਨੂੰ ਚੁੱਕ ਕੇ ਅਤੇ ਆਪਾਂ ਨੂੰ ਕਿਸੇ ਸਪਰੇ ਵਗੈਰਾ ਦੀ ਜਾਂ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਜੀ, ਉਹ ਚਿੱਚਣਾਂ ਤੋਂ ਛੁਟਕਾਰਾ ਮਿਲਦਾ ਜੀ ਪਸ਼ੂਆਂ ਨੂੰ।
1: ਉਸ ਤੋਂ ਬਾਅਦ ਗੱਲ ਪਾਣੀ ਦੀ ਆ ਜਾਂਦੀ ਹੈ, ਕਿਉਂਕਿ ਗਰਮ ਰੁੱਤ ਦੇ ਵਿੱਚ ਦਿਨ ਵੱਡੇ ਨੇ, ਗਰਮੀ ਜ਼ਿਆਦਾ ਹੈ, ਤਪ ਜ਼ਿਆਦਾ ਹੈ, ਲੂ ਵਗਦੀ ਹੈ, ਗਰਮ ਹਵਾਵਾਂ ਵਗਦੀਆਂ ਨੇ, ਹੈ ਨਾ, ਇਹਨਾਂ ਦੇ ਵਾਸਤੇ ਫਿਰ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਿਵੇਂ ਕਰਦੇ ਹੋ?
0: ਇਹਨਾਂ ਨੂੰ ਜੀ ਆਪਾਂ ਪਾਣੀ ਦਿਨ ਦੇ ਵਿੱਚ ਗਰਮੀ ਦੇ ਵਿੱਚ ਘੱਟ ਤੋਂ ਘੱਟ 4-5 ਵਾਰ ਪਿਲਾਉਣੇ ਜੀ। ਗਰਮੀ ਦੇ ਵਿੱਚ ਸੁਬਾਹ 5 ਵਜੇ, ਫਿਰ 8 ਵਜੇ ਜੀ, ਫਿਰ 11-12 ਵਜੇ, ਫਿਰ 4 ਵਜੇ ਜੀ, ਫਿਰ 8 ਵਜੇ ਜੀ, ਹੁਣ ਦੁਬਾਰਾ ਸ਼ਾਮ ਨੂੰ ਘੱਟੋ ਘੱਟ 5 ਵਾਰੀ ਪਾਣੀ ਪਿਲਾਉਣੇ ਜੀ। ਪਾਣੀ ਆਪਾਂ ਸਾਫ਼ ਸੁਥਰਾ ਜੀ ਪਾਣੀ, ਠੰਡਾ ਪਾਣੀ ਪਾਉਣੇ ਜੀ, ਨਹਿਰੀ ਪਾਣੀ ਹੁੰਦਾ ਆਪਣੇ ਡੱਗੀ ਦੇ ਵਿੱਚ ਸਟੋਰ ਕੀਤਾ ਹੋਇਆ, ਉਹ ਤਾਜ਼ਾ ਪਾਣੀ ਕੱਢ ਕੇ ਪਿਉਣੇ ਜੀ।
1: ਜਿਵੇਂ ਪਹਿਲਾਂ ਵਾਲੇ ਜ਼ਮਾਨੇ ਦੇ ਵਿੱਚ, ਪਹਿਲਾਂ ਵਾਲੇ ਜ਼ਮਾਨੇ 'ਚ ਕੀ, ਹੁਣ ਵੀ ਕਈ ਪਿੰਡ ਐਸੇ ਨੇ ਜਿਨ੍ਹਾਂ ਦੇ ਵਿੱਚ ਛੱਪੜ ਨੇ, ਲੋਕ ਆਪਦੀਆਂ ਮੱਝਾਂ ਨੂੰ ਛੱਪੜਾਂ ਦੇ ਉੱਤੇ ਲੈ ਕੇ ਜਾਂਦੇ ਨੇ, ਪਸ਼ੂਆਂ ਦਾ ਤੋਰਾ ਫੇਰਾ ਵੀ ਹੋ ਜਾਂਦਾ, ਹੈ ਨਾ, ਨਹਾਇਆ ਆਉਂਦੇ ਪਿੰਡਾਂ ਵੀ ਠੰਡਾ ਹੋ ਜਾਂਦਾ, ਲੋਕ ਉੱਥੇ ਆਪਦੇ ਜਾਨਵਰਾਂ ਨੂੰ ਲੈ ਕੇ ਜਾਂਦੇ, ਗੱਲਾਂ ਕਰਦੇ, ਭਾਈਚਾਰਕ ਸਾਂਝ ਬਣਿਆ ਕਰਦੀ ਸੀ, ਤਾਂ ਪਿੰਡਾਂ ਦੇ ਵਿੱਚ ਛੱਪੜ ਤਾਂ ਕਾਫੀ ਹੁਣ ਘੱਟ ਗਏ ਨੇ, ਹੈ ਨਾ, ਤਾਂ ਫਿਰ ਗਰਮੀ ਦੇ ਮੌਸਮ ਦੇ ਵਿੱਚ ਫਿਰ ਇਹਨਾਂ ਨੂੰ ਨਹਾਉਣ ਦੇ ਕਿਹੋ ਜਿਹੇ ਇੰਤਜ਼ਾਮ ਕਰਦੇ ਹੋ ਤੁਸੀਂ?
0: ਛੱਪੜਾਂ ਦੇ ਜੀ ਪਹਿਲਾਂ ਦੇ ਟਾਈਮ ਦੇ ਵਿੱਚ ਮੈਂ ਵੀ ਜਦੋਂ ਛੋਟਾ ਹੁੰਦਾ ਸੀਗਾ ਜੀ, ਮੈਂ ਵੀ ਬਹੁਤ ਲੈ ਕੇ ਜਾਂਦਾ ਰਿਹਾ, ਹੁਣ ਹੌਲੀ ਹੌਲੀ ਪਿੰਡਾਂ ਦੇ ਵਿੱਚ ਆਪਣੇ ਛੱਪੜ ਕਾਫੀ ਘੱਟ ਗਏ ਜੀ। ਛੱਪੜਾਂ ਮੱਝਾਂ ਨੂੰ ਖਾਸ ਕਰਕੇ ਬਹੁਤ ਫਾਇਦਾ ਸੀਗਾ ਜੀ, ਪਸ਼ੂਆਂ ਦਾ ਤੋਰਾ ਫੇਰਾ ਹੁੰਦਾ ਸੀਗਾ ਜੀ, ਕਦੇ ਪਸ਼ੂਆਂ ਦੇ ਨਹੁੰ ਨਹੀਂ ਲਵਾਉਣ ਦੀ ਲੋੜ ਪਈ ਸੀਗੀ ਜੀ। ਹੁਣ ਜਿੱਦਾਂ ਦੇ ਆਪਾਂ ਛੱਪੜ ਖਤਮ ਹੋਏ ਜੀ, ਪਸ਼ੂਆਂ ਦੇ ਨਹੁੰ ਲਵਾਉਣੇ ਪੈਂਦੇ ਜੀ, ਨਹੁੰ ਵੱਜ ਜਾਂਦੇ ਘਰੇ ਖੜਿਆਂ ਦੀ, ਪਸ਼ੂ ਗੱਬਣ ਰਹਿਣ ਦੀ ਸਮਰੱਥਾ ਵੱਧਦੀ ਸੀਗੀ, ਪਸ਼ੂ ਉੱਥੇ ਠੰਡਾ ਰਹਿੰਦਾ ਸੀਗਾ ਜੀ, 2-2-3-3 ਘੰਟੇ ਸਾਰਾ ਸਾਰਾ ਦਿਨ ਵੀ ਪਸ਼ੂ ਛੱਪੜ ਦੇ ਵਿੱਚ ਬੈਠਾ ਰਹਿੰਦਾ ਸੀਗਾ ਜੀ, ਖੁੱਲ੍ਹਾ ਪਾਣੀ ਪੀਂਦਾ ਸੀਗਾ ਜੀ। ਹੁਣ ਆਪਾਂ ਦਿਨ ਦੇ ਵਿੱਚ 3 ਵਾਰ ਪਸ਼ੂਆਂ ਨੂੰ ਠੰਡਾ ਤਾਜ਼ਾ ਪਾਣੀ ਬੰਬੀ ਦਾ ਜੀ, ਉਹਦੇ ਨਾਲ ਨਹਾਉਣੇ ਜੀ, ਜਾਂ ਪੁਫਾਰੇ ਵਗੈਰਾ ਵੀ ਲੱਗੇ ਹੋਏ ਜੀ, ਜਿੰਨਾ ਚਿਰ ਆਪਣੇ ਲੋ ਚੱਲਦੀ ਰਹਿੰਦੀ ਹੈ ਜੀ ਉਨਾ ਚਿਰ ਪੁਫਾਰੇ ਵਰਤਦੇ, ਜਦੋਂ ਆਪਣੇ ਮੀਂਹ ਪੈਣ ਲੱਗ ਜਾਂਦੇ ਜੀ, ਹਵਾ ਦੇ ਵਿੱਚ ਹਿਊਮਿਡਿਟੀ ਵੱਧ ਜਾਂਦੀ ਹੈ ਜੀ, ਉਸ ਤੋਂ ਬਾਅਦ ਆਪਾਂ ਇਕੱਲੇ ਪੱਖੇ ਚੱਲਦੇ ਜੀ।
1: ਇੱਕ ਜਿਵੇਂ ਕਈ ਲੋਕਾਂ ਨੇ ਜਿਹੜੇ ਆਪਦੇ ਜਾਨਵਰ ਹੈ ਉਹ ਰਾਤ ਨੂੰ ਵੀ ਸ਼ੈੱਡ ਦੇ ਵਿੱਚ ਰੱਖਦੇ ਨੇ, ਹਨਾ, ਭਾਵੇਂ ਕਿ ਉੱਥੇ ਪੱਖੇ ਚੱਲ ਰਹੇ ਆ, ਭਾਵੇਂ ਉੱਥੇ ਫੁਹਾਰੇ ਚੱਲ ਰਹੇ ਆ, ਪਰ ਮੈਂ ਇਹ ਦੇਖਦਾ ਹਾਂ ਕਿ ਤੁਹਾਡੇ ਖੁਰਨੀਆਂ ਬਾਹਰ ਵੀ ਬਣੀਆਂ ਹੋਈਆਂ ਨੇ, ਦਰਖਤਾਂ ਹੇਠ ਵੀ ਕਿੱਲੇ ਗੱਡੇ ਹੋਏ ਨੇ, ਹਨਾ, ਇਹਦਾ ਮਤਲਬ ਇਹ ਹੈ ਕਿ ਜਾਨਵਰਾਂ ਨੂੰ ਕੁਝ ਸਮਾਂ ਫਿਰ ਸ਼ੈੱਡ ਤੋਂ ਬਾਹਰ ਵੀ ਰੱਖਦੇ ਹੋਣਗੇ, ਇਹਦੇ ਕੀ ਫਾਇਦੇ ਹੁੰਦੇ ਨੇ?
0: ਜਿਵੇਂ ਬੁੱਟਰ ਸਾਹਿਬ, ਆਪਾਂ ਸਾਰਾ ਦਿਨ ਇੱਕ ਜਗ੍ਹਾ ਨਹੀਂ ਰਹਿ ਸਕਦੇ ਜੀ, ਆਪਾਂ ਵੀ ਆਜ਼ਾਦੀ ਭਾਲਦੇ ਹਾਂ ਜੀ, ਐਵੇਂ ਪਸ਼ੂ ਆ ਜੀ ਵੀ ਦਿਨੇ ਦਿਨੇ ਪਸ਼ੂ ਅੰਦਰ ਰਹਿੰਦੇ ਆ ਜੀ, ਸ਼ਾਮ ਉਹਨਾਂ ਨੂੰ ਤਾਂਘ ਹੁੰਦੀ ਹੈ ਵੀ ਆਪਾਂ ਬਾਹਰ ਜਾਈਏ, ਕੱਚੇ ਥਾਂ 'ਤੇ ਬੈਠੀਏ ਜੀ, ਫਿਰ ਸਵੇਰੇ ਜਦੋਂ ਧੁੱਪ ਨਿਕਲਦੀ ਹੈ ਜੀ ਫਿਰ ਉਹਨਾਂ ਨੂੰ ਅੰਦਰ ਕਰ ਦਿੰਦੇ ਹਾਂ ਜੀ, ਦਰੱਖਤਾਂ ਥੱਲੇ ਪਸ਼ੂ ਛਾਵੇਂ ਬਹਿ ਕੇ ਜੀ, ਜਾਂ ਰਾਤ ਨੂੰ ਕੱਚੇ ਥਾਂ 'ਤੇ ਖੁੱਲ੍ਹੇ ਸਮਾਨ ਦੇ ਵਿੱਚ ਬਹਿ ਕੇ ਪਸ਼ੂ ਸਾਰੀ ਰਾਤ ਵਧੀਆ ਫੀਲ ਕਰਦੇ ਜੀ, ਸਾਰੀ ਰਾਤ ਆਪਾਂ ਕੈਮਰਿਆਂ 'ਚ ਦੇਖਦੇ ਰਹਿੰਦੇ ਜੀ, ਮਸਤ ਹੋ ਕੇ ਸੌਂਦੇ ਜੀ ਪਸ਼ੂ, ਜਿੰਨਾ ਟਾਈਮ ਜਗਾਲੀ ਕਰਨੀ ਹੈ ਜਗਾਲੀ ਕਰਦੇ ਜੀ, ਵਧੀਆ ਮਹਿਸੂਸ ਕਰਦੇ ਜੀ ਪਸ਼ੂ ਬਾਹਰ ਰਹਿ ਕੇ ਜੀ।
1: ਵੱਖ ਵੱਖ ਕਿਸਮ ਦੇ ਜਿਹੜੇ ਮੁਕਾਬਲੇ ਹੈ ਉਹਨਾਂ ਦੇ ਵਿੱਚ ਤੁਹਾਡੇ ਪਿੰਡ ਦੀ ਪ੍ਰਤੀਨਿਧਤਾ ਹੁੰਦੀ ਹੈ, ਇਨਾਮ ਵੀ ਤੁਸੀਂ ਲੈ ਕੇ ਆਉਂਦੇ ਹੋ, ਹੈ ਨਾ, ਤਾਂ ਨਿਸ਼ਚਿਤ ਤੌਰ 'ਤੇ ਮੈਨੂੰ ਲੱਗਦਾ ਵੀ ਜਿਹੜੇ ਹਿਸਾਬ ਦੇ ਨਾਲ ਤੁਹਾਡੀਆਂ ਇਹ ਸੋਹਣੀਆਂ ਮੱਝਾਂ ਨੇ, ਸੋਹਣੀਆਂ ਕੱਟੀਆਂ ਨੇ, ਦਰਸ਼ਨੀ ਇਹਨਾਂ ਦੇ ਸਰੀਰ ਹੈ, ਹੈ ਨਾ, ਤਾਂ ਇਹਨਾਂ ਨੂੰ ਵੀ ਫਿਰ ਵੱਖ ਵੱਖ ਕਿਸਮ ਦੇ ਮੁਕਾਬਲਿਆਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਹੋਊਗਾ, ਤਾਂ ਫਿਰ ਕੋਈ ਇਨਾਮ ਜਿੱਤਣ ਦਾ ਵੀ ਕਦੇ ਸਬੱਬ ਬਣਿਆ?
0: ਹੁੰਦੇ ਰਹਿੰਦੇ ਜੀ ਮੇਲੇ, ਇਹਨਾਂ ਦੇ ਵਿੱਚ 2 ਪ੍ਰਕਾਰ ਦਾ ਹੁੰਦੇ ਜੀ ਕੰਪੀਟੀਸ਼ਨ ਦਾ, ਇੱਕ ਤਾਂ ਹੁੰਦਾ ਜੀ ਪਸ਼ੂ ਦੀ ਸੁੰਦਰਤਾ ਦਾ ਜੀ, ਪਸ਼ੂ ਦੀ ਉਹਦੇ ਵਿੱਚ ਆਪਾਂ ਨਸਲ ਕਹਿ ਸਕਦੇ ਹਾਂ, ਬਰੀਡ ਕਹਿ ਸਕਦੇ ਹਾਂ ਜੀ। ਸਾਰੇ ਤੋਂ ਪਹਿਲੀ ਵਾਰ ਮੇਲੇ 'ਤੇ ਗਏ ਸੀ ਦੁੱਧ ਦੇ ਮੁਕਾਬਲੇ 'ਚ ਜੀ, ਆਪਣੀ 2 ਦੰਦ ਝੋਟੀ ਸੀਗੀ, 28.5 ਮਹੀਨੇ ਉਮਰ ਸੀਗੀ ਜੀ, ਅਤੇ ਉਹਦੇ 'ਚ ਆਪਣੇ 2 ਨੰਬਰ ਆਇਆ ਸੀਗਾ ਜੀ ਝੋਟੀ ਦਾ, ਕੋਟੜਾ ਕਲਾ ਮਾਨਸਾ 'ਚ ਮੇਲਾ ਲੱਗਿਆ ਸੀਗਾ ਜੀ। ਉਸ ਤੋਂ ਬਾਅਦ 1-2 ਮੇਲੇ ਆਪਾਂ ਬਿਊਟੀ ਦੇ ਮੁਕਾਬਲੇ ਲੜੇ ਆ ਜੀ, ਉਹਦੇ ਵਿੱਚ ਵੀ ਆਪਣੇ ਨੰਬਰ ਆਏ ਜੀ। ਇੱਕ ਆਪਣੇ ਪਿੰਡ ਲੈਵਲ 'ਤੇ ਰਿਫਾਇਨਰੀ ਵਾਲਾ, ਰਿਫਾਇਨਰੀ ਵੱਲੋਂ ਮੇਲਾ ਲਾਇਆ ਜਾਂਦਾ ਜੀ, ਉਹਦੇ ਵਿੱਚ ਵੀ ਆਪਣੇ ਹਰ ਸਾਲ 1-2 ਪਸ਼ੂ ਹਰ ਸਾਲ ਉਹਦੇ ਵਿੱਚ ਵੀ ਆਉਂਦੇ ਰਹਿੰਦੇ ਜੀ। ਬਾਕੀ ਆਪਣੇ ਪਿੰਡ ਦੇ ਵਿੱਚ ਹੋਰ ਅਗਾਂਹ ਵਧੂ ਹੈਗੇ ਜਿਹੜੇ ਆਪਣੇ ਕਿਸਾਨ ਪਸ਼ੂ ਪਾਲਕ, ਉਹ ਵੀ ਮੇਲਿਆਂ 'ਤੇ ਜਾਂਦੇ ਰਹਿੰਦੇ ਜੀ। ਵਧੀਆ ਨਸਲ ਦੇ ਉੱਤੇ ਜਦੋਂ ਦਾ ਕੰਮ ਕੀਤਾ ਜੀ ਤਾਂ ਮੇਲਿਆਂ ਦਾ ਰੁਝਾਨ ਵਧਿਆ ਗਾ, ਉਹਦੇ ਨਾਲ ਪਿੰਡ ਦੇ ਵਿੱਚ ਨਵੇਂ ਹੋਰ ਮੁੰਡੇ ਜਿਹੜੇ ਉਹ ਇਸ ਕਿੱਤੇ ਦੇ ਪ੍ਰਤੀ ਹੋਰ ਨਵੇਂ ਮੁੰਡੇ ਕੰਮ ਕਰਨ ਲੱਗੇ ਜੀ।
1: ਕਿਸਾਨ ਵੀਰ ਅਤੇ ਭੈਣੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਸਰਦਾਰ ਮਨਦੀਪ ਸਿੰਘ ਜੀ ਦੇ ਨਾਲ, ਜਿਹੜੇ ਅਗਾਂਹ ਵਧੂ ਪਸ਼ੂ ਪਾਲਕ ਨੇ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ

0: 1.1 MHz ਤੇ ਨਾਲੋ ਨਾਲ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਦੇ ਰਾਹੀਂ। ਤਾਂ ਸਰਦਾਰ ਮਨਦੀਪ ਸਿੰਘ ਜੀ, ਜਿਹੜੀਆਂ ਤੁਹਾਡੇ ਕੋਲ ਮੱਝਾਂ ਨੇ ਹਨਾ, ਇਹ ਲਗਭਗ ਕਿੰਨਾ ਕੁ ਸਮਾਂ ਦੁੱਧ ਦਿੰਦੀਆਂ ਨੇ ਇੱਕ ਸੀਜ਼ਨ ਦੇ ਵਿੱਚ, ਇੱਕ ਸੂਏ ਦੇ ਵਿੱਚ, ਤੇ ਦੁੱਧ ਦੀ ਕਿੰਨੀ ਜਿਹੜੀ ਪੈਦਾਵਾਰ ਤੁਸੀਂ ਰਿਕਾਰਡ ਕੀਤੀ ਇਹਨਾਂ ਦੀ?
1: ਆਪਣੇ ਕੋਲ ਘੱਟ ਤੋਂ ਘੱਟ 18 ਕਿਲੋ ਦੁੱਧ ਆਪਾਂ ਮੱਝ ਦਾ ਚੁਆਇਆ ਹੋਇਆ ਜੀ। ਆਪਣੀ ਜਿਹੜੀ ਹੋਮ ਬਰੀਡ ਤਿਆਰ ਕੀਤੀ ਹੈ ਉਸ ਤੋਂ ਅੱਗੇ ਜੀ, ਹੁਣ ਆਪਣੇ ਕੋਲ ਇੱਕ ਝੂਟੀ ਨੇ ਦੂਜੇ ਸੂਏ ਦੇ ਵਿੱਚ 6 ਦੰਦ ਨੇ, 21.5 ਕਿਲੋ ਤੱਕ ਆਪਣੇ ਕੋਲ ਦੁੱਧ ਦਿੱਤਾ ਹੋਇਆ ਜੀ ਉਹਨੇ। ਹੁਣ ਇੱਕ ਮੱਝ ਆਪਾਂ ਨੂੰ 7 ਮਹੀਨੇ ਦੀ ਗੱਭਣ ਹੋਣ ਵਾਲੀ ਹੈ ਜੀ, ਉਹ 4.5 ਤੋਂ 5 ਕਿਲੋ ਦੁੱਧ ਹਜੇ ਵੀ ਦੇ ਰਹੀ ਹੈ ਜੀ। ਉਹਨੂੰ ਹੁਣ ਆਪਾਂ ਆਪਣੇ ਫੀਡ ਘਟਾ ਕੇ ਜੀ ਉਹਦੀ ਹੁਣ ਉਹਨੂੰ ਛੱਡਾਂਗੇ ਜੀ ਦੁੱਧੋਂ। 4000 ਲੀਟਰ ਆਸ ਪਾਸ, 4500 ਲੀਟਰ ਦੇ ਆਸ ਪਾਸ ਆਪਣੀਆਂ ਮੱਝਾਂ ਇੱਕ ਸੂਏ ਦਾ ਜਾਂ 1 ਸਾਲ ਦਾ ਕਹਿ ਸਕਦੇ ਹਾਂ ਦੁੱਧ ਦੇ ਦਿੰਦੀਆਂ ਜੀ।
0: ਤੁਸੀਂ 7 ਸਾਲਾਂ ਤੋਂ ਪਸ਼ੂ ਪਾਲਣ ਦੇ ਕਿੱਤੇ ਦੇ ਨਾਲ ਜੁੜੇ ਹੋਏ ਹੋ ਹਨਾ, ਉਦੋਂ ਤੋਂ ਲੈ ਕੇ ਹੁਣ ਤੱਕ ਨਸਲ ਸੁਧਾਰ ਨੂੰ ਲੈ ਕੇ ਤੁਹਾਡੇ ਕੀ ਯਤਨ ਰਹੇ ਨੇ?
1: ਨਸਲ ਸੁਧਾਰ ਦੇ ਵਿੱਚ ਜੀ ਆਪਾਂ ਜਿਹੜਾ ਹੈਗੇ ਹੈ ਟੀਕੇ ਵਗੈਰਾ ਲੈ ਕੇ ਆਉਂਦੇ ਮੱਝਾਂ ਦਾ ਸੀਮਨ ਜੀ, ਉਹਦੇ 'ਚੋਂ ਆਪਾਂ ਹਰਿਆਣੇ 'ਚੋਂ ਹਿਸਾਰ ਤੋਂ ਲੈ ਕੇ ਆਉਂਦੇ ਸੀਗੇ ਸੀਮਨ ਜੀ ਕਾਫੀ, ਉਹਦੇ ਨਾਲ ਆਪਣੇ ਜ਼ਿਆਦਾਤਰ ਪਹਿਲਾਂ ਕੱਟੇ ਆਈਗੇ। ਹੁਣ ਇਹਦੇ ਵਿੱਚ ਵੀ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਹੈ ਜੀ, ਅੱਗੇ ਹੁਣ ਕੱਟੀਆਂ ਵਾਲੇ ਟੀਕੇ ਆਉਣ ਲੱਗ ਗਏ ਜੀ, ਹੁਣ ਆਪਾਂ ਕੱਟੀਆਂ ਵਾਲੇ ਟੀਕੇ ਯੂਜ਼ ਕਰਕੇ 2-3 ਕੱਟੀਆਂ ਆਪਣੇ ਘਰ ਦੀਆਂ ਪੈਦਾ ਕੀਤੀਆਂ ਜੀ, ਅਤੇ ਉਸ ਤੋਂ ਬਾਅਦ ਉਹਨਾਂ ਦਾ ਵਧੀਆ ਸੇਵਾ ਕਰਕੇ ਜੀ ਕੱਟੀਆਂ ਦੀ, ਉਹਨਾਂ ਦਾ ਫੀਡ ਦਾ ਪ੍ਰਬੰਧ ਵਧੀਆ ਕਰਕੇ ਜੀ, ਉਹਨਾਂ ਦਾ ਰਹਿਣ ਸਹਿਣ ਦਾ ਪ੍ਰਬੰਧ ਵਧੀਆ ਕਰਕੇ ਜੀ, ਆਪਾਂ ਨੂੰ ਚੰਗੇ ਰਿਜ਼ਲਟ ਮਿਲੇ ਜੀ ਅੱਗੇ।
0: ਜੇ ਆਪਾਂ ਗੱਲ ਕਰੀਏ ਦੁੱਧ ਦੀ ਪੈਦਾਵਾਰ ਦੀ ਹਨਾ, ਤਾਂ ਇਹਨਾਂ ਜਾਨਵਰਾਂ ਦੇ ਥੱਲਿਓਂ ਜਿਹੜਾ ਫਿਰ ਦੁੱਧ ਤੁਹਾਨੂੰ ਹਾਸਲ ਹੁੰਦਾ, ਉਸ ਨੂੰ ਫਿਰ ਤੁਸੀਂ ਡੇਅਰੀ ਦੇ ਵਿੱਚ ਪਾਉਂਦੇ ਹੋ ਕਿ ਲੋਕ ਤੁਹਾਡੇ ਤੋਂ ਆ ਕੇ ਲੈ ਕੇ ਜਾਂਦੇ ਆ ਕਿ ਮੰਡੀ ਤੱਕ ਪਹੁੰਚ ਕਰਦੇ ਹੋ?
1: ਕੁਛ ਤਾਂ ਜੀ ਆਪਣੇ ਘਰੇ ਹੀ ਲੱਗੇ ਹੋਏ ਜੀ, ਉਹ ਘਰੋਂ ਆ ਕੇ ਲੈ ਜਾਂਦੇ ਜੀ, ਬਾਕੀ ਜਿਹੜਾ ਬਚਦਾ ਉਹ ਆਪਾਂ ਡੇਅਰੀ 'ਤੇ ਪਾ ਦਿੰਦੇ ਜੀ। ਇਹ ਨਾ ਜੀ ਆਪਣੇ 60 ਰੁਪਏ ਕਿਲੋ ਤੋਂ ਦੁੱਧ ਘੱਟ ਤੋਂ ਘੱਟ ਸਟਾਰਟ ਹੋ ਜਾਂਦਾ ਜੀ, 70-75 ਤੱਕ ਚਲਾ ਜਾਂਦਾ ਜੀ। ਜਦੋਂ ਸ਼ੁਰੂ ਦੇ ਵਿੱਚ ਪਸ਼ੂ ਜ਼ਿਆਦਾ ਦੁੱਧ ਦਿੰਦਾ ਉਦੋਂ 57-58-60 ਤੱਕ ਰੇਟ ਰਹਿੰਦਾ ਜੀ, ਉਸ ਤੋਂ ਬਾਅਦ ਜਿਵੇਂ ਜਿਵੇਂ ਪਸ਼ੂ ਦੁੱਧੋਂ ਘੱਟਦਾ ਜਾਂਦਾ ਜੀ, ਡਰਾਈ ਪੀਰੀਅਡ ਵੱਲ ਜਾਂਦਾ ਗਾ, ਉਹਦਾ ਜਿਹੜਾ ਹੈਗਾ ਦੁੱਧ ਦੀ ਫੈਟ ਵੱਧਦੀ ਜਾਂਦੀ ਹੈ ਜੀ, ਉਹਦੇ ਨਾਲ ਦੁੱਧ ਦੀ ਕੀਮਤ ਵੱਧਦੀ ਜਾਂਦੀ ਜੀ।
0: ਜਿਹੜੇ ਸਾਡੇ ਨੌਜਵਾਨ ਹੈ ਤਾਂ ਪਸ਼ੂ ਪਾਲਣ ਦੇ ਕਿੱਤੇ ਨੂੰ ਲੈ ਕੇ ਉਹਨਾਂ ਨੂੰ ਤੁਹਾਡਾ ਕੀ ਸੁਨੇਹਾ?
1: ਪਸ਼ੂ ਪਾਲਣ ਦਾ ਕਿੱਤਾ ਜੀ, ਜਿਸ ਬੰਦੇ ਨੇ ਜਿਹਦੇ ਵਿੱਚ ਜਨੂੰਨ ਹੈਗਾ ਜੀ, ਕੋਈ ਮਾੜਾ ਨਹੀਂ ਗਾ ਜੀ ਕਿੱਤਾ, ਵਧੀਆ ਇਨਕਮ ਹੁੰਦੀ ਹੈ ਜੀ ਬੰਦੇ ਨੂੰ, ਪਰ ਉਹਦੇ ਵਾਸਤੇ ਬੰਦੇ ਦਾ ਦ੍ਰਿੜ ਇਰਾਦਾ ਹੋਣਾ ਚਾਹੀਦਾ ਜੀ, ਜਨੂੰਨ ਹੋਣਾ ਚਾਹੀਦਾ ਜੀ, ਫਿਰ ਹੀ ਇਸ ਕਿੱਤੇ ਦੇ ਵਿੱਚ ਅੱਗੇ ਵਧਿਆ ਜਾਊਗਾ ਜੀ, ਫਿਰ ਹੀ ਕਾਮਯਾਬ ਹੋ ਸਕਦਾ ਬੰਦਾ ਜੀ। ਉਹ ਸਭ ਤੋਂ ਜਿਹੜੀ ਸਟਾਰਟਿੰਗ ਕਰਨੀ ਹੈ ਜੀ ਉਹ ਘੱਟ ਪਸ਼ੂਆਂ ਤੋਂ ਕਰਨੀ ਪਊ ਜੀ, ਨਸਲ ਦੇ ਉੱਤੇ ਵੱਧ ਜ਼ੋਰ ਦੇਣਾ ਪਊਗਾ ਜੀ, ਯੂਨੀਵਰਸਿਟੀ ਵਗੈਰਾ ਤੋਂ ਟ੍ਰੇਨਿੰਗ ਲੈ ਕੇ ਜੀ, ਉੱਥੇ ਆਪਾਂ ਨੂੰ ਫਾਰਮ ਦਾ ਵੀ ਦੱਸਿਆ ਜਾਂਦਾ, ਢਾਂਚਾ ਵੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਜੀ, ਖੁਰਾਕ ਬਾਰੇ ਵੀ ਦੱਸਿਆ ਜਾਂਦਾ ਜੀ, ਨਸਲ ਬਾਰੇ ਦੱਸਿਆ ਜਾਂਦਾ, ਉਹਦੇ ਨਾਲ ਨਾਲ ਆਪਣੇ ਪਰਿਵਾਰ ਦਾ ਸਹਿਯੋਗ ਵੀ ਹੋਣਾ ਜ਼ਰੂਰੀ ਹੈ ਜੀ।
0: ਤਾਂ ਤੁਸੀਂ ਪਰਿਵਾਰ ਦੇ ਸਹਿਯੋਗ ਦੀ ਗੱਲ ਕੀਤੀ ਹੈ ਨਾ, ਪਰਿਵਾਰ ਵੱਲੋਂ ਤੁਹਾਨੂੰ ਕਿੰਨਾ ਕੁ ਸਹਿਯੋਗ ਮਿਲਦਾ?
1: ਇਹਦੇ ਵਿੱਚ ਪਰਿਵਾਰ ਦਾ ਪੂਰੇ ਦਾ ਸਹਿਯੋਗ ਆਪਾਂ ਨੂੰ ਮਿਲਦਾ ਜੀ, ਡੈਡੀ ਆਪਣੇ ਮਹਿੰਦਰ ਸਿੰਘ ਜੀ, ਮਾਤਾ ਜਸਵਿੰਦਰ ਕੌਰ ਜੀ, ਇਹ ਵੀ ਮਤਲਬ ਕਿ ਆਪਾਂ ਨੂੰ ਵਧੀਆ ਸਹਿਯੋਗ ਦਿੰਦੇ ਜੀ, ਅਤੇ ਉਸ ਤੋਂ ਬਾਅਦ ਮੇਰੀ ਪਤਨੀ ਹੈ ਮਨਪ੍ਰੀਤ ਕੌਰ ਜੀ, ਉਹਨਾਂ ਦਾ ਤਾਂ ਬਹੁਤ ਜ਼ਿਆਦਾ ਸਹਿਯੋਗ ਹੈ ਜੀ। ਮੈਂ ਹੁਣ ਖੇਤੀ ਦੇ ਕੰਮ 'ਚ ਜਾਂ ਕਿਤੇ ਹੋਰ ਕੰਮ ਦੇ ਵਿੱਚ ਬਾਹਰ ਹੁੰਦਾ ਜੀ, ਸਾਰਾ ਮਤਲਬ ਕਿ ਦੁੱਧ ਚੋਣ ਤੋਂ ਲੈ ਕੇ ਪਸ਼ੂਆਂ ਦਾ ਫੀਡ ਦਾ ਹਰੇ ਚਾਰੇ ਦਾ ਸਾਰਾ ਪ੍ਰਬੰਧ ਉਹਨਾਂ ਨੇ ਕਰਨਾ ਹੁੰਦਾ ਜੀ।
0: ਤਾਂ ਸਰਦਾਰ ਮਨਦੀਪ ਸਿੰਘ ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਰਮੀਆਂ ਦੇ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਵਿਸ਼ੇ ਨੂੰ ਲੈ ਕੇ ਤੁਸੀਂ ਬਹੁਤ ਖੂਬਸੂਰਤ ਗੱਲਾਂ ਬਾਤਾਂ ਕੀਤੀਆਂ। ਸਾਨੂੰ ਆਸ ਹੈ, ਉਮੀਦ ਹੈ ਕਿ ਸਾਡੇ ਜਿਹੜੇ ਹੋਰ ਕਿਸਾਨ ਭਰਾ ਨੇ ਜਾਂ ਪਸ਼ੂ ਪਾਲਕ ਨੇ ਜਾਂ ਡੇਅਰੀ ਪਾਲਕ ਹੈ, ਉਹ ਵੀ ਗਰਮੀਆਂ ਦੇ ਵਿੱਚ ਪਸ਼ੂਆਂ ਨੂੰ ਗਰਮੀਆਂ ਤੋਂ ਬਚਾਉਣ ਦੇ ਲਈ ਸੁਚੱਜਾ ਫਾਰਮ ਪ੍ਰਬੰਧਨ, ਉਹਨਾਂ ਦੇ ਵਾਸਤੇ ਵਧੀਆ ਖੁਰਾਕ ਦਾ ਪ੍ਰਬੰਧ, ਉਹਨਾਂ ਦੇ ਪਸ਼ੂਆਂ ਦੇ ਬੈਠਣ ਦਾ ਪ੍ਰਬੰਧ, ਕੱਚੀ ਜਗ੍ਹਾ ਦਾ ਪ੍ਰਬੰਧ, ਉਹਨਾਂ ਦੇ ਨਹਾਉਣ ਦਾ ਪ੍ਰਬੰਧ, ਉਹਨਾਂ ਦੇ ਵਾਸਤੇ ਸਾਫ਼ ਸੁਥਰੇ ਤਾਜ਼ੇ ਅਤੇ ਠੰਡੇ ਪਾਣੀ ਦਾ ਪ੍ਰਬੰਧ ਕਰਨਗੇ, ਉਹਨਾਂ ਨੂੰ ਚਿੱਚੜ ਚਿਚੜੀਆਂ ਦੀ ਮਾਰ ਤੋਂ ਬਚਾ ਕੇ ਰੱਖਣਗੇ, ਹੈ ਨਾ, ਤਾਂ ਉਹਨਾਂ ਦੇ ਰੋਗਾਂ ਬਿਮਾਰੀਆਂ ਦਾ ਵੀ, ਉਹਨਾਂ ਦੀ ਤੰਦਰੁਸਤੀ ਦਾ ਵੀ ਧਿਆਨ ਰੱਖਣਗੇ, ਤਾਂ ਜੋ ਜਿਹੜੇ ਪਸ਼ੂਆਂ ਨੂੰ ਗਰਮੀ ਦੀ ਮਾਰ ਤੋਂ ਅਸੀਂ ਬਚਾ ਸਕੀਏ, ਉਹਨਾਂ ਦੇ ਦੁੱਧ ਦੀ ਪੈਦਾਵਾਰ 'ਤੇ ਕੋਈ ਅਸਰ ਨਾ ਹੋਵੇ, ਉਹਨਾਂ ਦੇ ਵਾਧੇ ਵਿਕਾਸ ਦੇ ਉੱਤੇ ਕੋਈ ਮਾੜਾ ਅਸਰ ਨਾ ਹੋਵੇ। ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਕੀਮਤੀ, ਬਹੁਤ ਖੂਬਸੂਰਤ ਤੁਸੀਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ, ਤਾਂ ਅਦਾਰਾ ਆਕਾਸ਼ਵਾਣੀ FM ਬਠਿੰਡਾ ਦੇ ਵੱਲੋਂ ਇਹ ਗੱਲਾਂ ਬਾਤਾਂ ਦੀ, ਇਹ ਜਾਣਕਾਰੀਆਂ ਦੀ ਸਾਂਝ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ ਤੁਹਾਡਾ ਜੀ, ਬਹੁਤ ਬਹੁਤ ਤੁਹਾਡਾ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ।
0: ਪ੍ਰੋਗਰਾਮ ਕਿਸਾਨ ਬਾਣੀ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ, ਸੋ ਕਿਸਾਨ ਵੀਰੋ ਤੇ ਭੈਣੋ, ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਬੰਗੀ ਰੁਲਦੂ ਦੇ ਅਗਾਂਹ ਵਧੂ ਨੌਜਵਾਨ ਤੇ ਉੱਦਮੀ ਡੇਅਰੀ ਪਾਲਕ ਸਰਦਾਰ ਮਨਦੀਪ ਸਿੰਘ ਜੀ ਦੇ ਨਾਲ ਗਰਮੀਆਂ ਦੇ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ ਵਿਸ਼ੇ ਨੂੰ ਲੈ ਕੇ ਕੀਤੀਆਂ ਹੋਈਆਂ ਇਹਨਾਂ ਗੱਲਾਂ ਬਾਤਾਂ ਦੇ ਨਾਲ ਤਰਸੇਮ ਸਿੰਘ ਬੁੱਟਰ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਦਿਓ ਆਗਿਆ। ਧੰਨਵਾਦ।
2: ਕਿਸਾਨ ਵੀਰੋ, ਹੁਣੇ ਤੁਸੀਂ ਜ਼ਿਲ੍ਹਾ ਬਠਿੰਡਾ ਦੇ

ਬੰਗੀ ਰੁਲਦੂ ਦੇ ਅਗਾਂਹ ਵਧੂ ਡੇਰੀ ਪਾਲਕ ਕਿਸਾਨ ਮਨਦੀਪ ਸਿੰਘ ਨਾਲ ਮੁਲਾਕਾਤ ਸੁਣ ਰਹੇ ਸੀ। ਮੁਲਾਕਾਤੀ ਸਨ ਤਰਸੇਮ ਸਿੰਘ ਬੂਟਰ। ਇਸ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਕਿਸਾਨ ਵਾਣੀ ਖਤਮ ਕਰਨ ਦੀ ਆਗਿਆ ਦਿਓ।

0: ਸਰੋਤਿਓ, ਹਰ ਐਤਵਾਰ ਆਕਾਸ਼ਵਾਣੀ ਐਫ ਐਮ ਬਠਿੰਡਾ ਸਵੇਰੇ 10 ਵਜੇ ਸਾਡੇ ਨਿੱਕੇ ਨਿੱਕੇ ਸਰੋਤਿਆਂ ਦੇ ਲਈ, ਪਿਆਰੇ ਬੱਚਿਆਂ ਦੇ ਲਈ ਲੈ ਕੇ ਹਾਜ਼ਰ ਹੁੰਦਾ ਹੈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਇਸ ਵਾਰ ਯਾਨੀ ਕਿ ਮਿਤੀ 7 ਜੂਨ ਦਿਨ ਐਤਵਾਰ ਨੂੰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਚ ਭਾਗ ਲੈਣਗੇ ਸਰਕਾਰੀ ਪ੍ਰਾਇਮਰੀ ਸਕੂਲ ਗੋਨੀਆਣਾ ਕਲਾਂ ਦੇ ਵਿਦਿਆਰਥੀ। ਸੋ ਸੁਣਨਾ ਜ਼ਰੂਰ ਸਰਕਾਰੀ ਪ੍ਰਾਇਮਰੀ ਸਕੂਲ ਗੋਨੀਆਣਾ ਕਲਾਂ ਦੇ ਵਿਦਿਆਰਥੀਆਂ ਦੇ ਨਾਲ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਮਿਤੀ 7 ਜੂਨ ਦਿਨ ਐਤਵਾਰ ਸਵੇਰੇ 10 ਵਜੇ।
1: ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਤਹਿਤ ਹਫਤਾਵਾਰੀ ਸਿਲਸਿਲਾ ਮੇਰਾ ਪਿੰਡ ਦੌਰਾਨ ਤੁਸੀਂ ਸੁਣੋਗੇ ਪਿੰਡ ਕੋਟਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਗੇੜੇ ਦਾ ਭਾਗ ਪਹਿਲਾ। ਪੇਸ਼ਕਰਤਾ ਹੋਣਗੇ ਸੰਦੀਪ ਸ਼ੇਰਗਿੱਲ, ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਸਿਲਸਿਲਾ ਮੇਰਾ ਪਿੰਡ।
2: FM band 101.1 MHz ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 5:30 ਤੇ 10 ਸੈਕਿੰਡ। ਪੇਸ਼ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ।

ਸਾਧ ਸੰਗਤ ਜੀ, ਸਿੱਖ ਪਰਿਭਾਸ਼ਾ ਵਿੱਚ ਸਾਹਿਬਜ਼ਾਦੇ ਗੁਰੂ ਪੁੱਤਰਾਂ ਨੂੰ ਕਿਹਾ ਜਾਂਦਾ ਹੈ। ਸਤਿਗੁਰ ਦੀ ਵੰਸ਼ ਹੋਣ ਕਾਰਨ ਸਾਰੇ ਗੁਰੂ ਪੁੱਤਰ ਸਾਡੇ ਸਤਿਕਾਰ ਦੇ ਹੱਕਦਾਰ ਹੋਣੇ ਚਾਹੀਦੇ ਸਨ, ਪਰ ਇਉਂ ਹੋਇਆ ਨਹੀਂ। ਜਿਨ੍ਹਾਂ ਪੁੱਤਰੀ ਕੌਲ ਨਾ ਪਾਲਿਓ, ਉਹਨਾਂ ਨੂੰ ਸਤਿਗੁਰਾਂ ਆਪ ਫਿਟਕਾਰ ਦਿੱਤਾ। ਸਤਿਕਾਰਯੋਗ ਸਾਧ ਸੰਗਤ ਜੀ ਕੇਵਲ ਉਹਾ ਹੋਏ ਜੋ ਸਿੱਖੀ ਦੀ ਕਸਵੱਟੀ ਤੇ ਪੂਰੇ ਉਤਰੇ।

ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਦੇ ਦੋ ਪੁੱਤਰ ਹੋਏ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ। ਬਾਬਾ ਸ੍ਰੀ ਚੰਦ ਜੀ ਵਿਰਕਤ ਸਾਧੂ ਸਨ। ਉਹਨਾਂ ਉਦਾਸੀ ਪੰਥ ਚਲਾਇਆ, ਪਰ ਉਦਾਸੀ ਦੀ ਰੀਤ ਗ੍ਰਹਿਸਤ ਮਾਹੇ ਉਦਾਸ ਦੇ ਸਿੱਖ ਸਿਧਾਂਤ ਦੇ ਪ੍ਰਤੀਕੂਲ ਹੋਣ ਕਾਰਨ ਗੁਰੂ ਬਾਬੇ ਦੀ ਨਜ਼ਰ ਵਿੱਚ ਮਨਜ਼ੂਰ ਨਹੀਂ ਸੀ ਹੋ ਸਕਦੀ। ਬਾਬਾ ਲਖਮੀ ਦਾਸ ਜੀ ਸੰਸਾਰੀ ਰੁਚੀ ਵਾਲੇ ਸਨ, ਇਸ ਲਈ ਉਹ ਵੀ ਪ੍ਰਵਾਨ ਨਹੀਂ ਹੋਏ। ਪ੍ਰਵਾਨ ਕੌਣ ਹੋਇਆ? ਲੈਣਾ, ਜਿਸ ਨੂੰ ਬਾਬੇ ਨੇ ਆਪਣੇ ਅੰਗ ਲਗਾ ਕੇ ਗੁਰੂ ਅੰਗਦ ਦੇਵ ਕਰ ਦਿੱਤਾ। ਪਰ ਸ੍ਰੀ ਚੰਦ ਜੀ ਗੁਰੂ ਗੱਦੀ ਨੂੰ ਆਪਣਾ ਹੱਕ ਸਮਝਦੇ ਸਨ। ਉਹਨਾਂ ਬਿਰਾਦਰੀ ਇਕੱਠੀ ਕੀਤੀ। ਸੰਸਾਰੀ ਦ੍ਰਿਸ਼ਟੀ ਵਾਲੀ ਇਸ ਬਿਰਾਦਰੀ ਨੂੰ ਜਦੋਂ ਗੁਰੂ ਬਾਬੇ ਦੇ ਫੈਸਲੇ ਤੇ ਕਿੰਤੂ ਕੀਤਾ ਤਾਂ ਕਹਿੰਦੇ ਨੇ ਕਿ ਸਤਿਗੁਰਾਂ ਇੱਕ ਪੈਸਾ ਚੁੱਕਿਆ ਤੇ ਆਪਣੀ ਮੁੱਠ ਵਿੱਚ ਬੰਦ ਕਰ ਲਿਆ। ਫਿਰ ਉਹਨਾਂ ਸ੍ਰੀ ਚੰਦ ਨੂੰ ਪੁੱਛਿਆ, ਸ੍ਰੀ ਚੰਦਾ ਦੱਸ ਮੇਰੀ ਮੁੱਠੀ ਵਿੱਚ ਕੀ ਹੈ? ਉਹ ਕਹਿਣ ਲੱਗੇ, ਪਿਤਾ ਜੀ ਤੁਹਾਡੀ ਮੁੱਠੀ ਵਿੱਚ ਇੱਕ ਪੈਸਾ ਹੈ। ਫਿਰ ਉਹਨਾਂ ਲਖਮੀ ਦਾਸ ਜੀ ਨੂੰ ਪੁੱਛਿਆ, ਉਹ ਕਹਿਣ ਲੱਗੇ, ਇੱਕ ਪੈਸਾ ਹੀ ਤਾਂ ਹੈ, ਹੋਰ ਕੀ ਹੈ? ਤਦ ਉਹਨਾਂ ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ, ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ, ਤੁਸੀਂ ਦੱਸੋ ਮੇਰੀ ਮੁੱਠੀ ਵਿੱਚ ਕੀ ਹੈ? ਗੁਰੂ ਅੰਗਦ ਦੇਵ ਜੀ ਬੋਲੇ, ਹੇ ਮੇਰੇ ਗੋਬਿੰਦ ਰੂਪ, ਮੇਰੀ ਸਮਰੱਥਾ ਨਹੀਂ ਹੈ ਕਿ ਮੈਂ ਦੱਸ ਸਕਾਂ ਆਪ ਜੀ ਦੀ ਮੁੱਠੀ ਵਿੱਚ ਕੀ ਹੈ। ਤੁਹਾਡੀ

ਮੁੱਠੀ ਵਿੱਚ 9 ਨਿਧੀਆਂ 18 ਸਿੱਧੀਆਂ ਨੇ। ਤੁਹਾਡੀ ਮੁੱਠੀ ਵਿੱਚ ਗਿਆਨ ਹੈ, ਕਰਮ ਹੈ। ਤੁਹਾਡੀ ਮੁੱਠੀ ਵਿੱਚ ਪਰਮਾਤਮਾ ਹੈ। ਤੁਹਾਡੀ ਮੁੱਠੀ ਵਿੱਚ ਸਾਰਾ ਸੰਸਾਰ ਹੈ। ਤਦ ਸਾਧ ਸੰਗਤ ਜੀ ਗੁਰੂ ਬਾਬੇ ਨੇ ਸਮਸਤ ਜੁੜੀ ਬਰਾਦਰੀ ਨੂੰ ਆਖਿਆ, ਵੇਖਿਆ ਜੀ ਮੇਰੇ ਪੁੱਤਰਾਂ ਨੂੰ ਇੱਕ ਪੈਸੇ ਤੋਂ ਅੱਗੇ ਕੁਝ ਵੀ ਨਹੀਂ ਦਿਸਿਆ। ਗੁਰਿਆਈ ਤਾਂ ਸ੍ਰੀ ਗੁਰੂ ਅੰਗਦ ਸਾਹਿਬ ਵਾਲੀ ਦ੍ਰਿਸ਼ਟੀ ਵਾਲੇ ਦਾ ਹੀ ਹੱਕ ਹੋ ਸਕਦੀ ਹੈ, ਸੋ ਉਹਨਾਂ ਪ੍ਰਾਪਤ ਕਰ ਲਈ ਹੈ। ਸਾਹਿਬਜ਼ਾਦੇ ਵਾਂਝੇ ਰਹਿ ਗਏ।

ਦੋਸਤੋ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਸਨ, ਸ਼੍ਰੀ ਦਾਸੂ ਜੀ ਤੇ ਸ਼੍ਰੀ ਦਾਤੂ ਜੀ। ਉਹ ਵੀ ਸਿੱਖੀ ਦੀ ਕਸਵੱਟੀ ਤੇ ਪੂਰੇ ਨਾ ਉਤਰ ਸਕੇ। ਗੁਰੂ ਅਮਰਦਾਸ ਜੀ ਗੁਰੂ ਥਾਪ ਦਿੱਤੇ ਗਏ। ਤਦ ਦਾਤੂ ਜੀ ਨੇ ਭਰੇ ਦਰਬਾਰ ਵਿੱਚ ਆ ਕੇ ਬਿਰਧ ਗੁਰੂ ਅਮਰਦਾਸ ਜੀ ਨੂੰ ਲੱਤ ਕੱਢ ਮਾਰੀ। ਗੁਰੂ ਅਮਰਦਾਸ ਜੀ ਨੇ ਅੱਗੋਂ ਉਹਨਾਂ ਦੇ ਚਰਨ ਘੁੱਟਣੇ ਸ਼ੁਰੂ ਕਰ ਦਿੱਤੇ ਤੇ ਕਿਹਾ, ਮੈਨੂੰ ਖਿਮਾ ਕਰ ਦੇਣਾ, ਮੇਰੀਆਂ ਬੁੱਢੀਆਂ ਹੱਡੀਆਂ ਕਾਰਨ ਤੁਹਾਡੇ ਕੋਮਲ ਚਰਨਾਂ ਨੂੰ ਸੱਟ ਵੱਜੀ ਹੋਵੇਗੀ। ਸਾਧ ਸੰਗਤ ਜੀ, ਗੁਰੂ ਅਮਰਦਾਸ ਜੀ ਦੇ ਵੀ ਦੋ ਸਾਹਿਬਜ਼ਾਦੇ ਸਨ, ਮੋਹਰੀ ਜੀ ਤੇ ਮੋਹਨ ਜੀ। ਇਹ ਵੀ ਨਜ਼ਰ ਅੰਦਾਜ਼ ਹੋਏ ਤੇ ਗੁਰੂ ਗੱਦੀ ਜੇਠਾ ਜੀ ਸ਼੍ਰੀ ਰਾਮਦਾਸ ਜੀ ਨੂੰ ਮਿਲੀ। ਗੁਰਿਆਈ ਦੇਣ ਮਗਰੋਂ ਗੁਰੂ ਅਮਰਦਾਸ ਜੀ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰਨ ਦਾ ਆਦੇਸ਼ ਦਿੱਤਾ। ਮੋਹਰੀ ਜੀ ਤਾਂ ਪੈਰੀ ਪੈ ਗਏ, ਪਰ ਮੋਹਨ ਜੀ ਨੇ ਰੋਸ ਪ੍ਰਗਟ ਕਰਦਿਆਂ ਆਖਿਆ, ਗੁਰੂ ਗੱਦੀ ਰਾਮਦਾਸ ਦਾ ਹੱਕ ਨਹੀਂ, ਉਹ ਜਵਾਈ ਹੈ, ਮੈਂ ਤੁਹਾਡਾ ਬੇਟਾ ਹਾਂ, ਹੱਕ ਮੇਰਾ ਏ। ਗੁਰੂ ਅਮਰਦਾਸ ਜੀ ਨੇ ਉੱਤਰ ਦਿੱਤਾ ਕਿ ਇਸ ਗੱਦੀ ਤੇ ਕਿਸੇ ਦਾ ਦਾਵਾ ਨਹੀਂ, ਇਹ ਸੱਚ ਖੰਡ ਦੀ ਹੁੰਡੀ ਹੈ, ਇਸ ਉੱਤੇ ਜਿਸ ਦਾ ਹੱਕ ਸੀ ਉਸ ਨੇ ਇਸ ਨੂੰ ਪਾ ਲਿਆ ਏ।

ਸਾਧ ਸੰਗਤ ਜੀ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਹੁਣ ਆਪਣੇ ਦਾਸ ਗੁਰੂ ਘਰ ਦੇ ਕੁੱਕਰ ਬਲਜੀਤ ਸ਼ਰਮਾ ਤੇ ਮੇਰੀ ਲਾਡਲੀ ਸਤਿਕਾਰਿਤ ਭੈਣ ਗੁਰੂ ਘਰ ਦੀ ਸੇਵਾ ਦੇ ਵਿੱਚ ਹਮੇਸ਼ਾ ਮਗਨ ਰਹਿਣ ਵਾਲੀ ਗੁਰਦੀਪ ਕੌਰ ਗਿੱਲ ਜੀ ਨੂੰ ਅੱਜ ਦਾ ਇਹ ਪ੍ਰੋਗਰਾਮ ਹਰ ਅਕਾਲ ਉਸਤਤ ਸੰਪੂਰਨ ਕਰਨ ਦੀ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਸਰੋਤਿਓ, ਹੁਣੇ ਤੁਸੀਂ ਵਿਸ਼ੇਸ਼ ਪ੍ਰੋਗਰਾਮ ਹਰ ਅਕਾਲ ਉਸਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ ਸੁਣ ਰਹੇ ਸੀ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਜਨਾਬ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ ਦਾ।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
1: पेश है सबका फेवरेट
3: मौज बहार,
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: FM ਬਠਿੰਡਾ ਦੇ ਪਿਆਰੇ ਸਰੋਤਿਓ 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਤਹਿਤ ਹਫ਼ਤਾਵਾਰੀ ਸਿਲਸਿਲਾ ਮੇਰਾ ਪਿੰਡ ਦੌਰਾਨ ਤੁਸੀਂ ਸੁਣੋਗੇ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਗੇੜੇ ਦਾ ਭਾਗ ਪਹਿਲਾ। ਪੇਸ਼ਕਰਤਾ ਹੋਣਗੇ ਸੰਦੀਪ ਸ਼ੇਰਗਿੱਲ, ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਸਿਲਸਿਲਾ ਮੇਰਾ ਪਿੰਡ।
3: ਸਰੋਤਿਓ, ਇਸ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਗੱਲਾਂ ਚੋਂ ਗੱਲ ਖਤਮ ਕਰਨ ਦੀ ਆਗਿਆ ਦਿਓ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਸ਼ਾਮ ਦੇ 6:19 ਤੇ 50 ਸੈਕਿੰਡ। ਹੁਣ ਤੋਂ ਥੋੜੀ ਦੇਰ ਬਾਅਦ 6:20 ਤੇ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜੀ ਦੇਰ ਲਈ ਇਸਦਾ ਸਾਡੇ ਨਾਲ ਇੰਤਜ਼ਾਰ ਕਰੋ।
4: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7-7 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹੇ ਵੀਰ, ਤੁਸੀਂ ਵੀ ਲਗਾ ਹੀ ਦਿਓ।
5: PM ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
6: ਹਰ ਘਰ ਸੂਰਿਆ ਘਰ।
7: ਨਮਸਕਾਰ, ਇਹ ਆਕਾਸ਼ਵਾਣੀ ਏ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸੂਬੇ ਭਰ ਦੇ ਸਾਰੇ 24,453 ਵੋਟ ਕੇਂਦਰਾਂ ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀ ਨਾਲ ਮੁਲਾਕਾਤ ਕੀਤੀ ਤੇ ਵੱਖ ਵੱਖ ਅਹਿਮ ਮੁੱਦਿਆਂ ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੰਜਾਬ ਵਿਚ ਇਕ ਸੜਕ ਹਾਦਸੇ ਵਿਚ ਘੱਟੋ ਘੱਟ 9 ਲੋਕਾਂ ਦੀ ਮੌਤ ਤੇ 22 ਹੋਰ ਜ਼ਖਮੀ। ਮੌਸਮ ਵਿਭਾਗ ਵੱਲੋਂ ਕੱਲ੍ਹ ਤੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਮੁੜ ਲੂ ਚੱਲਣ ਦੀ ਪੇਸ਼ੀਨ ਗੋਈ ਤੇ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਹੁਣ ਖਬਰਾਂ ਵਿਸਥਾਰ ਨਾਲ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸੂਬੇ ਭਰ ਦੇ 24,453 ਵੋਟ ਕੇਂਦਰਾਂ ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਜਾਂ ਅਗਾਉਂ ਨਿਸ਼ਾਨਦੇਹੀ ਦੀ ਗਤੀ ਨੂੰ ਤੇਜ਼ ਕਰਨ ਲਈ ਇਹ ਕੈਂਪ ਲਾਏ ਜਾ ਰਹੇ ਨੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣਗੇ। ਹੁਣ ਤੱਕ 90% ਦੇ ਨਿਰਧਾਰਿਤ ਟੀਚੇ ਦੇ ਮੁਕਾਬਲੇ ਸੂਬੇ ਵਿਚ ਪ੍ਰੀ SIR ਮੈਪਿੰਗ ਦਾ 84.62% ਕੰਮ ਪੂਰਾ ਹੋ ਚੁੱਕਿਆ ਹੈ। ਜਲੰਧਰ ਸਮੇਤ ਸਾਰੇ ਜ਼ਿਲ੍ਹਿਆਂ ਵਿਚ ਇਸ ਸਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਬੂਥ ਲੈਵਲ ਅਫਸਰਾਂ BLOs ਨੂੰ ਵੋਟਰਾਂ ਦੀ ਸਹੂਲਤ ਲਈ ਕੈਂਪ ਦੌਰਾਨ ਆਪਣੇ ਵੋਟ ਕੇਂਦਰਾਂ ਤੇ ਮੌਜੂਦ ਰਹਿਣ ਦੀ ਹਦਾਇਤ ਕੀਤੀ ਗਈ ਏ। ਉਨ੍ਹਾਂ ਕਿਹਾ ਕਿ ਦਫ਼ਤਰ, ਮੁੱਖ ਅਫਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਬੂਥ ਪੱਧਰੀ ਕੈਂਪਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਜਾਏਗੀ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ ਏ। ਇਸ ਨਾਲ ਬਾਜ਼ਾਰ ਵਿਚ ਵਧੇਰੇ ਪਾਰਦਰਸ਼ਿਤਾ ਅਤੇ ਇਕਸਾਰਤਾ ਆਏਗੀ। ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਖੁਰਾਕੀ ਤੇਲਾਂ ਅਤੇ ਘਿਓ ਦੀ ਸ਼ੁੱਧ ਮਾਤਰਾ ਅਤੇ ਮਿਆਰੀ ਪੈਕ ਆਕਾਰ ਨਿਰਧਾਰਿਤ ਕਰਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਵਿਚ ਸੋਧ ਕੀਤੀ ਏ। ਖਪਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਸੋਧੇ ਹੋਏ ਨਿਯਮਾਂ ਤਹਿਤ ਤਾੜ ਦੇ ਤੇਲ, ਪਾਮੋਲੀਨ, ਸੋਇਆਬੀਨ ਤੇਲ, ਸੂਰਜਮੁਖੀ ਤੇਲ, ਸਰੋਂ, ਮੂੰਗਫਲੀ ਤੇ ਤਿਲ ਦੇ ਤੇਲ, ਚੌਲਾਂ ਦੇ ਛਾਣ ਦੇ ਤੇਲ, ਕਪਾਹ ਦੇ ਬੀਜ ਦੇ ਤੇਲ ਅਤੇ ਮੱਕੀ ਦੇ ਤੇਲ ਸਮੇਤ ਪ੍ਰਮੁੱਖ ਖੁਰਾਕੀ ਤੇਲਾਂ ਲਈ ਮਿਆਰੀ ਪੈਕ ਆਕਾਰ ਨਿਰਧਾਰਿਤ ਕੀਤੇ ਗਏ ਨੇ। ਪ੍ਰਵਾਨਿਤ ਪੈਕ ਆਧਾਰ ਆਕਾਰ 200 ਗ੍ਰਾਮ, 500 ਗ੍ਰਾਮ, 1-5 ਕਿਲੋਗ੍ਰਾਮ, 15 ਕਿਲੋਗ੍ਰਾਮ ਅਤੇ 20 ਕਿਲੋਗ੍ਰਾਮ ਨੇ। ਇਸ ਪਹਿਲ ਦਾ ਉਦੇਸ਼ ਬਾਜ਼ਾਰ ਵਿਚ ਵੱਖ ਵੱਖ ਪੈਕੇਜ ਆਕਾਰਾਂ ਦੀ ਵੱਧ ਰਹੀ ਗਿਣਤੀ ਨੂੰ ਘਟਾਉਣਾ ਏ। ਇਸ ਨਾਲ ਖਪਤਕਾਰਾਂ ਲਈ

0: कीमत आदि तुलना करना ते सोच समझ के खरीदारी करना आसान हो जाएगा। दिल्ली दे उपराजपाल तरनजीत सिंह संधू ने पंजाब दे राजपाल ते केंद्र शासित प्रदेश चंडीगढ़ दे प्रशासक गुलाब चंद कटारिया नाल चंडीगढ़ विखे मुलाकात कीती। इस दौरान दोवां ने पंजाब चंडीगढ़ दिल्ली ते राष्ट्रीय महत्व दे वख-वख मुद्दयां ते व्यापक चर्चा कीती। नौजवानां खास करके सरहदी इलाकयां ते लोकां नूं हुनर विकास प्रोग्रामां नाल प्रभावशाली ढंग नाल जोड़न बारे भी व्यापक गल्लबात हुई। दोवां ने 2047 तक विकसित भारत दे टीचे नूं प्राप्त करन लई नौजवानां दे शक्तिकरण ते हुनर विकास नूं महत्वपूर्ण थम दस्या ते इस दिशा विच निरंतर यतना दी जरूरत ते जोर दिता। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnla@arnu ਜਲੰਧਰ, ਸਾਡਾ ਫੇਸਬੁੱਕ ਪੇਜ ਏ rnu-air ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @air ਜਲੰਧਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਪ੍ਰਗਤੀ ਅਤੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਲਾਗੂ ਕਰਨ ਦਾ ਜਾਇਜ਼ਾ ਲਿਆ। ਚੰਡੀਗੜ੍ਹ ਵਿਚ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੱਲ੍ਹ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਸੂਬੇ ਭਰ ਦੇ ਲੋਕਾਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਏ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ 3,79,000 ਮਰੀਜ਼ ਪਹਿਲਾਂ ਹੀ 654 ਕਰੋੜ ਰੁਪਏ ਦਾ ਨਕਦੀ ਰਹਿਤ ਇਲਾਜ ਪ੍ਰਾਪਤ ਕਰ ਚੁੱਕੇ ਨੇ। ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ ਦਿੱਤੀ ਗਈ ਏ। ਉਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਪਰਿਵਾਰ ਲਈ ਗੁਣਵੱਤਾ ਅਤੇ ਕਿਫਾਇਤੀ ਸਿਹਤ ਸੰਭਾਲ ਸੇਵਾਵਾਂ ਯਕੀਨੀ ਬਣਾਉਣ ਲਈ ਵਚਨਬੱਧ ਏ। ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਸੂਬੇ ਭਰ ਵਿਚ ਸਰਵ ਵਿਆਪਕ ਸਿਹਤ ਸੰਭਾਲ ਕਵਰੇਜ ਵੱਲ ਕ੍ਰਾਂਤੀਕਾਰੀ ਕਦਮ ਵਜੋਂ ਉਭਰ ਰਹੀ ਏ। ਪ੍ਰੋਗਰਾਮ ਦੀ ਪਹੁੰਚ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤੱਕ 47,27,000 ਸਿਹਤ ਕਾਰਡ ਜਾਰੀ ਕੀਤੇ ਗਏ ਨੇ। ਮੁੱਖ ਮੰਤਰੀ ਨੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਲਾਗੂ ਕਰਨ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਐਲਾਨ ਕੀਤਾ ਕਿ ਇਸ ਯੋਜਨਾ ਤਹਿਤ ਸੂਬੇ ਭਰ ਦੀਆਂ ਯੋਗ ਔਰਤਾਂ ਨੂੰ 1 ਜੁਲਾਈ ਤੋਂ ਮਾਲੀ ਸਹਾਇਤਾ ਮਿਲਣੀ ਸ਼ੁਰੂ ਹੋ ਜਾਏਗੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਔਰਤਾਂ ਦੀ ਆਰਥਿਕ ਸੁਤੰਤਰਤਾ ਨੂੰ ਮਜ਼ਬੂਤ ਕਰਨਾ ਅਤੇ ਸਨਮਾਨਜਨਕ ਜੀਵਨ ਯਕੀਨੀ ਬਣਾਉਣਾ ਏ। ਪੰਜਾਬ ਵਿਚ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਅੱਜ ਸਵੇਰੇ ਇਕ ਵਾਹਨ ਦੀ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਤੇ 22 ਹੋਰ ਜ਼ਖਮੀ ਹੋ ਗਏ ਨੇ। ਸਾਰੇ ਪੀੜਤ ਇਕੋ ਪਰਿਵਾਰ ਦੇ ਮੈਂਬਰ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਆਪਣੇ ਇਕ ਰਿਸ਼ਤੇਦਾਰ ਦੀਆਂ ਅਸਥੀਆਂ ਬਿਆਸ ਦਰਿਆ ਵਿਚ ਪ੍ਰਵਾਹ ਕਰਨ ਜਾ ਰਹੇ ਸਨ। ਕਈ ਪੀੜਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਜ਼ਖਮੀਆਂ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਤੇ ਫਰੀਦਕੋਟ ਮੈਡੀਕਲ ਕਾਲਜ ਲਿਜਾਇਆ ਗਿਆ। ਪੁਲਿਸ ਹਲਕਿਆਂ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ 22 ਲੋਕਾਂ ਵਿਚੋਂ ਕਈਆਂ ਦੀ ਹਾਲਤ ਨਾਜ਼ੁਕ ਏ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਖੇ ਅਕਾਦਮਿਕ ਸੈਸ਼ਨ 2026-27 ਤੋਂ 5 ਨਵੇਂ ਸਨਅਤ ਤੇ ਹੁਨਰ ਆਧਾਰਿਤ ਕੋਰਸ ਸ਼ੁਰੂ ਕੀਤੇ ਜਾ ਰਹੇ ਨੇ। ਸ੍ਰੀ ਬੈਂਸ ਨੇ ਕਿਹਾ ਕਿ ਨਵੇਂ ਕੋਰਸਾਂ ਵਿਚ ਆਰਟੀਫਿਸ਼ਲ ਇੰਟੈਲੀਜੈਂਸ AI ਅਤੇ ਮਸ਼ੀਨ ਲਰਨਿੰਗ ਵਿਚ BTech ਰੋਬੋਟਿਕਸ ਅਤੇ AI ਵਿਚ BTech, B-Pharmacy, BSc ਐਗਰੀਕਲਚਰ ਤੇ MCA MBA ਅਤੇ MSc ਵਿਚ 5 ਸਾਲਾ ਏਕੀਕ੍ਰਿਤ ਪ੍ਰੋਗਰਾਮ ਸ਼ਾਮਲ ਨੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਉਸ ਸਿੱਖਿਆ ਨੂੰ ਭਵਿੱਖ ਦੀਆਂ ਰੁਜ਼ਗਾਰ ਤੇ ਸਨਅਤ ਦੀਆਂ ਜ਼ਰੂਰਤਾਂ ਮੁਤਾਬਿਕ ਤਿਆਰ ਕੀਤਾ ਜਾ ਰਿਹਾ ਹੈ। ਬੀਤੇ ਕੁਝ ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਤਾਪਮਾਨ ਚ ਗਿਰਾਵਟ ਆਉਣ ਨਾਲ ਕਈ ਥਾਵਾਂ ਤੇ ਗਰਮੀ ਤੋਂ ਮਿਲੀ ਰਾਹਤ ਤੋਂ ਬਾਅਦ ਆਉਂਦੇ ਦਿਨਾਂ ਚ ਲੂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਿਕ ਕੱਲ੍ਹ ਤੋਂ 10 ਜੂਨ ਤੱਕ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਵਿਚ ਕੁਝ ਥਾਵਾਂ ਤੇ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਏ। 11 ਜੂਨ ਨੂੰ ਪੱਛਮੀ ਗੜਬੜੀ ਕਰਕੇ ਲੂ ਦੇ ਨਾਲ ਨਾਲ ਤੇਜ਼ ਹਵਾਵਾਂ ਤੇ ਗਰਜ ਚਮਕ ਦੀ ਪੇਸ਼ੀਨਗੋਈ ਕੀਤੀ ਗਈ ਏ। 12 ਜੂਨ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਏ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ।
1: ਪੰਜਾਬ ਹਰਿਆਣਾ ਮੈਂ ਪਿਛਲੇ ਕੁਝ ਦਿਨੋਂ ਸੇ ਜੋ ਬਾਰਿਸ਼ ਔਰ ਬੀਚ ਵਿੱਚ ਥੰਡਰਸਟੋਰਮ ਐਕਟੀਵਿਟੀ ਹੋ ਰਹੀ ਹੈ ਉਸਮੇ ਟੈਂਪਰੇਚਰ ਸਾਮਾਨਯ ਕੇ ਆਸ ਪਾਸ ਸੇ ਉਸਸੇ ਕਮ ਚੱਲ ਰਹੇ ਹੈ ਲੇਕਿਨ ਆਨੇ ਵਾਲੇ ਸਮੇਂ ਮੈਂ ਕੁਛ ਔਰ ਟੈਂਪਰੇਚਰ ਬਢਾਏਗਾ ਔਰ ਵਿਸ਼ੇਸ਼ ਬਾਤ ਇਹ ਹੈ ਕਿ ਹਿਊਮਿਡ ਵੈਦਰ ਵੀ ਰਹੇਗਾ ਉਸਸੇ ਡਿਸਕੰਫਰਟਸ ਲੈਵਲ ਕੁਛ ਆ ਸਕਤੇ ਹੈ ਔਰ ਅਗਲੇ 2 ਦਿਨ ਬਾਅਦ ਜੋ ਹੈ ਪੰਜਾਬ ਕੇ ਕਈ ਜ਼ਿਲ੍ਹੋ ਮੈਂ ਖਾਸ ਕਰ ਜੋ ਪੰਜਾਬ ਕਾ ਸਾਊਥ ਵੈਸਟਰਨ ਪਾਰਟ ਹੈ ਔਰ ਹਰਿਆਣਾ ਕਾ ਸਾਊਥ ਵੈਸਟਰਨ ਪਾਰਟ ਵਹਾਂ ਪੇ ਹੀਟ ਵੇਵ ਕੰਡੀਸ਼ਨ ਚੱਲਣ ਕੀ ਸੰਭਾਵਨਾ ਹੈ ਔਰ ਫਿਰ ਉਸਮੇ ਕਮੀ ਆਏਗੀ 11 ਤਾਰੀਖ ਕੇ ਆਸ ਪਾਸ ਕਿਉਂਕਿ ਇੱਕ ਪੱਛਮੀ ਵਿਕਸੋਭ ਔਰ ਆ ਰਹਾ ਹੈ ਤੋ ਆਨੇ ਵਾਲੇ 4 ਸੇ 5 ਦਿਨ ਅਭੀ ਇੱਕ ਤਰ੍ਹਾਂ ਸੇ ਫਿਰ ਸੇ ਗਰਮੀ ਲੌਟੇਗੀ ਕੁਝ ਜ਼ਿਲ੍ਹੋ ਮੈਂ ਪੰਜਾਬ ਕੇ ਸਾਊਥ ਵੈਸਟਰਨ ਪਾਰਟ ਪੰਜਾਬ ਔਰ ਨਾਰਥ ਵੈਸਟਰਨ ਪਾਰਟ ਪੰਜਾਬ ਵਹਾਂ ਪੇ ਔਰ ਇਸੀ ਤਰ੍ਹਾਂ ਸੇ ਹਰਿਆਣਾ ਕੇ ਸਦਰਨ ਔਰ ਸਾਊਥ ਵੈਸਟਰਨ ਪਾਰਟਸ ਮੈਂ ਲੂ ਕੀ ਸਥਿਤੀ ਵੀ ਬਨੇਗੀ।
0: ਖੇਡਾਂ ਵਿਚ ਭਾਰਤ ਤੇ ਬੰਗਲਾਦੇਸ਼ ਦਰਮਿਆਨ ਔਰਤਾਂ ਦੀ

0: ਸੈਫ ਫੁੱਟਬਾਲ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਗੋਆ 'ਚ ਖੇਡਿਆ ਜਾਏਗਾ। ਇਹ ਮੈਚ ਹੁਣ ਤੋਂ ਥੋੜੀ ਦੇਰ ਬਾਅਦ ਸ਼ਾਮ 6:30 ਵਜੇ ਸ਼ੁਰੂ ਹੋਏਗਾ। ਭਾਰਤ ਨੇ ਸੈਮੀਫਾਈਨਲ ਵਿੱਚ ਭੂਟਾਨ ਨੂੰ 1-0 ਨਾਲ ਹਰਾ ਕੇ ਫਾਈਨਲ 'ਚ ਆਪਣੀ ਥਾਂ ਪੱਕੀ ਕੀਤੀ। ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤ ਲਿਆ ਹੈ। ਅੱਜ ਜਾਪਾਨ ਦੇ ਕਾਕਾ ਮੇਗਾ ਹਾਰਾ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਭਾਰਤ ਲਈ ਆਸ਼ੀਸ਼ ਪੂਰਤੀ ਨੇ ਹੈਟ੍ਰਿਕ ਲਈ, ਜਦੋਂ ਕਿ ਕਪਤਾਨ ਕੇਤਨ ਕੁਸ਼ਵਾਹਾ ਨੇ ਚੌਥਾ ਗੋਲ ਕੀਤਾ। ਮੇਜ਼ਬਾਨ ਜਾਪਾਨ ਲਈ ਇਕੋ ਇਕ ਗੋਲ ਗਾਕੂ ਨੁਮਾਤਾ ਨੇ ਕੀਤਾ। ਭਾਰਤ ਦੀ ਔਰਤਾਂ ਦੀ ਟੀਮ ਨੇ ਦੱਖਣੀ ਕੋਰੀਆ ਨੂੰ 3-0 ਨਾਲ ਹਰਾ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। ਆਖਿਰ ਚ ਖਾਸ ਖਬਰਾਂ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸੂਬੇ ਦੇ ਸਾਰੇ 24,453 ਵੋਟ ਕੇਂਦਰਾਂ ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ। ਦਿੱਲੀ ਦੇ ਉਪ ਰਾਜਪਾਲ ਰਣਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਤੇ ਵੱਖ ਵੱਖ ਅਹਿਮ ਮੁੱਦਿਆਂ ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੰਜਾਬ ਦੇ ਸੜਕ ਹਾਦਸੇ ਵਿਚ ਘੱਟੋ ਘੱਟ 9 ਲੋਕਾਂ ਦੀ ਮੌਤ, 22 ਜ਼ਖਮੀ ਤੇ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7 ਵਜੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਸ਼ਾਮ ਦੇ 6:30 ਤੇ 25 ਸੈਕਿੰਡ। ਪੇਸ਼ ਹੈ ਪ੍ਰੋਗਰਾਮ ਯੁਵ ਵਾਣੀ।

ਜਨਮ ਵੀ ਬਠਿੰਡੇ ਸ਼ਹਿਰ ਦੇ ਵਿੱਚ ਹੋਇਆ ਹੈ। ਮੇਰੀ ਸਕੂਲਿੰਗ ਸੈਂਟ ਜ਼ੇਵੀਅਰਸ ਬਠਿੰਡਾ ਤੋਂ ਹੋਈ ਹੈ। ਮੇਰੇ ਸ਼ੌਂਕ ਕਿਤਾਬਾਂ ਪੜ੍ਹਨਾ, ਲਿਖਣਾ, ਡਾਂਸ ਕਰਨਾ ਅਤੇ ਹੋਰ ਬਹੁਤ ਚੀਜ਼ਾਂ ਦੇ ਵਿੱਚ ਹੈ। ਇਹਨਾਂ ਚੀਜ਼ਾਂ ਦੀ ਬਦੌਲਤ ਹੀ ਮੈਂ ਅੱਜ ਇਸ ਪ੍ਰੋਗਰਾਮ ਰਾਹੀਂ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਰਹੀ ਹਾਂ। ਜ਼ਿੰਦਗੀ ਦੇ ਕੁਝ ਪਲ ਹਮੇਸ਼ਾ ਦਿਲ ਦੇ ਕਰੀਬ ਰਹਿੰਦੇ ਨੇ ਅਤੇ ਅੱਜ ਮੈਂ ਉਹੀ ਕੁਝ ਪਲ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗੀ। ਦੁਨੀਆ 'ਚ ਸਭ ਤੋਂ ਖਾਸ ਰਿਸ਼ਤਾ ਉਹੀ ਹੁੰਦਾ ਹੈ ਜਿੱਥੇ ਬਿਨਾਂ ਬੋਲੇ ਵੀ ਪਿਆਰ ਮਹਿਸੂਸ ਹੁੰਦਾ ਹੈ। ਇਹਦੇ ਨਾਲ ਹੀ ਮੈਂ ਤੁਹਾਨੂੰ ਆਪਣੀ ਪਿਆਰੀ ਜਿਹੀ ਫੈਮਿਲੀ ਬਾਰੇ ਦੱਸਾਂਗੀ। ਮੇਰੇ ਪਾਪਾ ਪਾਰਸ ਮਨੀ ਸਿੱਕਾ ਪ੍ਰਾਈਵੇਟ ਸੈਕਟਰ 'ਚ ਹਨ। ਜੌਬ ਦੀ ਬਿਜ਼ੀ ਲਾਈਫ 'ਚ ਵੀ ਮੇਰੇ ਪਾਪਾ ਦੀ ਸਿੰਪਲਿਸਿਟੀ ਅਤੇ ਪੋਜ਼ਿਟਿਵਿਟੀ ਹਮੇਸ਼ਾ ਸੇਮ ਰਹਿੰਦੀ ਹੈ। ਮੇਰੇ ਮੰਮਾ ਸ਼ਿਵਾਨੀ ਸਿੱਕਾ ਸਿਰਫ ਇੱਕ ਹਾਊਸਵਾਈਫ ਨਹੀਂ, ਸਾਡੇ ਘਰ ਦੀ ਸਭ ਤੋਂ ਵੱਡੀ ਤਾਕਤ ਨੇ ਕਿਉਂਕਿ ਉਹ ਸਾਰੇ ਘਰ ਨੂੰ ਸੰਭਾਲਦੇ ਨੇ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ, ਨਾਲ ਹੀ ਮੈਂ ਇੱਕ ਕਿਤਾਬ ਲਿਖੀ ਵੀ ਹੈ ਜਿਸਦਾ ਨਾਮ ਹੈ ਦ ਗਰਲ ਹੂ ਲੋਸਟ ਹਰਸੈਲਫ ਅਤੇ ਉਹ ਸੋਸ਼ਲ ਕੋਜ਼ਿਸ 'ਤੇ ਬੇਸਡ ਹੈ। ਮੇਰੀ ਸਭ ਤੋਂ ਫੇਵਰੇਟ ਅਤੇ ਮੋਸਟ ਇੰਸਪੀਰੇਸ਼ਨਲ ਬੁੱਕ ਹੈ ਜ਼ੈਨ ਦ ਆਰਟ ਆਫ ਸਿੰਪਲ ਲਿਵਿੰਗ। ਆਹ ਕਿਤਾਬ ਬਹੁਤ ਸਿੰਪਲ ਪਰ ਬਹੁਤ ਗਹਿਰੀ ਸੋਚ ਨਾਲ ਲਿਖੀ ਗਈ ਹੈ। ਅੱਜ ਦੀ ਫਾਸਟ ਅਤੇ ਬਿਜ਼ੀ ਲਾਈਫ ਦੇ ਵਿੱਚ ਜਦੋਂ ਅਸੀਂ ਹਰ ਵੇਲੇ ਕਿਸੇ ਨਾ ਕਿਸੇ ਟੈਨਸ਼ਨ ਜਾਂ ਸਟ੍ਰੈਸ 'ਚ ਰਹਿੰਦੇ ਹਾਂ, ਆਹ ਕਿਤਾਬ ਸਾਨੂੰ ਥੋੜ੍ਹਾ ਰੁਕ ਕੇ ਜ਼ਿੰਦਗੀ ਨੂੰ ਫੀਲ ਕਰਵਾਉਣਾ ਸਿਖਾਉਂਦੀ ਹੈ। ਇਸ ਕਿਤਾਬ 'ਚ 100 ਛੋਟੇ ਛੋਟੇ ਲੈਸਨਸ ਨੇ ਜੋ ਸਾਨੂੰ ਦੱਸਦੇ ਨੇ ਕਿ ਜ਼ਿੰਦਗੀ ਦੀ ਅਸਲੀ ਖੁਸ਼ੀ ਵੱਡੀ ਚੀਜ਼ਾਂ 'ਚ ਨਹੀਂ ਬਲਕਿ ਰੋਜ਼ ਦੀਆਂ ਸਿੰਪਲ ਮੂਮੈਂਟਸ 'ਚ ਹੁੰਦੀ ਹੈ। ਚਾਹੇ ਸਵੇਰ ਦੀ ਫਰੈਸ਼ ਹਵਾ ਹੋਵੇ, ਕੁਦਰਤ ਦੇ ਕਰੀਬ ਕੁਝ ਪਲ ਬਿਤਾਉਣਾ ਹੋਵੇ ਜਾਂ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੋਵੇ, ਆਹ ਕਿਤਾਬ ਹਰ ਚੀਜ਼ ਨੂੰ ਬਹੁਤ ਸੋਹਣੀ ਤਰ੍ਹਾਂ ਐਕਸਪਲੇਨ ਕਰਦੀ ਹੈ। ਮੈਨੂੰ ਸਭ ਤੋਂ ਸੋਹਣੀ ਗੱਲ ਆਹ ਲੱਗੀ ਇਸ ਕਿਤਾਬ ਦੀ ਕਿ ਇਹਨੂੰ ਪਰਫੈਕਟ ਬਣਾਉਣ ਦੀ ਰੇਸ ਤੋਂ ਦੂਰ ਰੱਖਿਆ ਹੈ। ਆਹ ਕਹਿੰਦੀ ਹੈ ਕਿ ਹਰ ਵੇਲੇ ਬਿਜ਼ੀ ਰਹਿਣਾ ਜ਼ਰੂਰੀ ਨਹੀਂ, ਕਦੇ ਕਦੇ ਖੁਦ ਲਈ ਕੁਝ ਸ਼ਾਂਤ ਪਲ ਕੱਢਣਾ ਵੀ ਬਹੁਤ ਜ਼ਰੂਰੀ ਹੈ। ਜੇ ਤੁਸੀਂ ਲਾਈਫ 'ਚ ਥੋੜ੍ਹਾ ਸਕੂਨ, ਪੋਜ਼ਿਟਿਵਿਟੀ ਅਤੇ ਬੈਲੈਂਸ ਫੀਲ ਕਰਨਾ ਚਾਹੁੰਦੇ ਹੋ ਤਾਂ ਆਹ ਕਿਤਾਬ ਇੱਕ ਵਾਰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਇਸ ਨਾਲ ਜੁੜਿਆ ਇੱਕ ਗੀਤ ਮੈਂ ਚਾਹੁੰਦੀ ਹਾਂ ਤੁਸੀਂ ਵੀ ਸਾਰੇ ਸੁਣੋ।

ਇਹ ਸੋਨੇ ਜਿਹੇ ਗੀਤ ਤੋਂ ਬਾਅਦ। ਨਾ ਵਕਤ ਦੀ ਫਿਕਰ ਸੀ ਨਾ ਕੱਲ ਦਾ ਡਰ, ਬਚਪਨ ਸੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਸਫ਼ਰ। ਵੈਸੇ ਤਾਂ ਮੇਰੇ ਸਕੂਲ ਦੀਆਂ ਬਹੁਤ ਸਾਰੀਆਂ ਸੋਹਣੀਆਂ ਯਾਦਾਂ ਨੇ। ਇੱਕ ਐਸੀ ਯਾਦ ਹੈ ਜਿਸ ਨੇ ਮੈਨੂੰ ਅੱਗੇ ਵਧਣਾ ਸਿਖਾਇਆ, ਉਹ ਸੀ ਮੇਰੇ 6th ਕਲਾਸ ਦੇ ਇੱਕ ਸਪੋਰਟਸ ਇਵੈਂਟ ਦਾ। ਹੋਇਆ ਕੁਛ ਏਦਾਂ ਕਿ ਸਾਡਾ ਦੂਸਰੇ ਸਕੂਲ ਦੇ ਬੱਚਿਆਂ ਨਾਲ ਮੈਚ ਸੀ ਔਰ ਸਾਡੀ ਸਾਰੀ ਟੀਮ ਬਹੁਤ ਡਰੀ ਹੋਈ ਸੀ ਕਿਉਂਕਿ ਅਸੀਂ ਨਵੇਂ ਨਵੇਂ ਖਿਡਾਰੀ ਸੀ ਔਰ ਅਸੀਂ 6th ਕਲਾਸ ਦੇ ਬੱਚੇ ਸੀ, ਜਦੋਂ ਕਿ ਉਹ ਬੱਚੇ ਉਮਰ ਦੇ ਵਿੱਚ ਸਾਡੇ ਤੋਂ ਕਾਫੀ ਵੱਡੇ ਸੀ। ਤੋ ਇਸ ਲਈ ਸਾਡੇ ਟੀਚਰ ਨੇ, ਸਾਡੇ ਕੋਚ ਨੇ ਸਾਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਹਮੇਸ਼ਾ ਅੱਗੇ ਵਧਣਾ ਹੈ, ਸਹੀ ਰਹਿਣਾ ਹੈ ਔਰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਡਰਨਾ ਨਹੀਂ ਹੈ। ਅਗਰ ਤੁਸੀਂ ਡਰ ਗਏ ਤਾਂ ਤੁਸੀਂ ਜ਼ਰੂਰ ਹਾਰ ਜਾਓਗੇ। ਔਰ ਐਸੀ ਸੋਚ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਆਪਣੇ ਪੂਰੇ ਦਿਲੋ ਜਾਨ ਨਾਲ ਉਸ ਮੈਚ ਨੂੰ ਖੇਡਿਆ ਅਤੇ ਅਸੀਂ 3rd ਪੋਜੀਸ਼ਨ 'ਤੇ ਆਏ। 3rd ਪੋਜੀਸ਼ਨ 'ਤੇ ਆਉਣ ਦਾ ਦੁੱਖ ਨਹੀਂ ਸੀ ਪਰ ਖੁਸ਼ੀ ਜ਼ਰੂਰ ਸੀ ਇੰਨੀ ਕਿ ਹਾਂ, ਅਸੀਂ ਕੁਛ ਜਿੱਤੇ ਹਾਂ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਹਾਸਿਲ ਕੀਤਾ ਹੈ। ਰਹੀ ਗੱਲ ਸਾਡੇ ਟਿਊਸ਼ਨ ਦੀ, ਤੋ ਟਿਊਸ਼ਨ 'ਤੇ ਅਸੀਂ ਇੰਨਾ ਮਜ਼ਾ ਕਰਦੇ ਸੀ, ਸਾਰੇ ਬੱਚੇ, ਕੋਈ ਫਿਕਰ ਨਹੀਂ ਸੀ ਪੜ੍ਹਾਈਆਂ ਦੀ, ਕੋਈ ਕੁਛ ਨਹੀਂ। ਬਟ ਹਾਂ, ਜਦੋਂ ਜਦੋਂ ਕਲਾਸਾਂ ਵਧਦੀਆਂ ਗਈਆਂ ਪੜ੍ਹਾਈ ਦੀ ਚਿੰਤਾ ਵੀ ਵਧਦੀ ਗਈ, ਪਰ ਆਹ ਸੀ ਕਿ ਦੋਸਤਾਂ ਨਾਲ ਉਹ ਮੂਮੈਂਟਸ, ਉਹ ਮੈਮਰੀਜ਼ ਅੱਜ ਵੀ ਯਾਦ ਆਉਂਦੀਆਂ ਨੇ। ਤੋ ਜ਼ਰੂਰ ਆਪਣੇ ਸਕੂਲ ਟਾਈਮ ਦੇ ਵਿੱਚ ਹਰ ਬੱਚੇ ਨੂੰ ਇੰਜੋਏ ਕਰਨਾ ਚਾਹੀਦਾ ਹੈ, ਹਰੇਕ ਨੂੰ ਆਪਣੀ ਲਾਈਫ ਦੇ ਵਿੱਚ ਐਸੇ ਕੋਈ ਮੂਮੈਂਟ ਕ੍ਰੀਏਟ ਕਰਨਾ ਚਾਹੀਦਾ ਹੈ ਜਿਹਨੂੰ ਉਹ ਅੱਗੇ ਜਾ ਕੇ ਸੋਚਣ ਅਤੇ ਯਾਦ ਕਰਨ। ਉਹਨਾਂ ਨੂੰ ਇੱਕ ਐਸੀ ਮੈਮਰੀ ਮਿਲਣੀ ਚਾਹੀਦੀ ਹੈ ਜ਼ਰੂਰ, ਜਿਹਨੂੰ ਸੋਚ ਸੋਚ ਕੇ ਉਹ ਖੁਸ਼ ਹੋਣ ਕਿ ਹਾਂ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਹ ਪਲ ਸਭ ਤੋਂ ਸੋਹਣੇ ਬਿਤਾਏ ਹਨ। ਮੈਂ ਆਪਣੇ ਸਕੂਲ ਟਾਈਮ ਦੇ ਵਿੱਚ ਹੋਰ ਵੀ ਕਈ ਐਕਟੀਵਿਟੀਜ਼ ਜਿਵੇਂ ਐਂਕਰਿੰਗ, ਡਾਂਸਿੰਗ ਦੇ ਵਿੱਚ ਪਾਰਟੀਸਿਪੇਟ ਕੀਤਾ ਹੈ, ਜਿਹਨੇ ਮੇਰਾ ਕੌਨਫੀਡੈਂਸ ਬੋਲਣ ਲਈ ਬਹੁਤ ਬੂਸਟ ਕੀਤਾ। ਤੋ ਮੈਂ ਪੇਰੈਂਟਸ ਨੂੰ ਆਹੀ ਗੁਜ਼ਾਰਿਸ਼ ਕਰਨਾ ਚਾਹੂੰਗੀ, ਆਪਣੇ ਬੱਚਿਆਂ ਨੂੰ ਅੱਗੇ ਵਧਾਉਣ, ਉਹਨਾਂ ਨੂੰ ਪ੍ਰੇਰਿਤ ਕਰਨ ਜੋ ਵੀ ਐਕਟੀਵਿਟੀ ਦੇ ਵਿੱਚ ਉਹਨਾਂ ਦਾ ਮਨ ਮੰਨਦਾ ਹੈ ਕਿ ਹਾਂ ਮੈਂ ਡਰਾਇੰਗ ਵੱਲ ਜਾਣਾ ਹੈ ਜਾਂ ਮੈਂ ਡਾਂਸਿੰਗ ਵੱਲ ਜਾਣਾ ਹੈ, ਉਹਨਾਂ ਨੂੰ ਜ਼ਰੂਰ ਕਰਨ ਦਿੱਤਾ ਜਾਵੇ ਕਿਉਂਕਿ ਉਹਨਾਂ ਨਾਲ ਉਹਨਾਂ ਦਾ ਕੌਨਫੀਡੈਂਸ ਬਹੁਤ ਵਧੂਗਾ ਔਰ ਅੱਗੇ ਉਹ ਲਾਈਫ ਦੇ ਵਿੱਚ ਬਹੁਤ ਸਕਸੈਸ ਲੈ ਸਕਣਗੇ। ਕਾਲਜ ਦੇ ਦਿਨ ਹਮੇਸ਼ਾ ਯਾਦ ਰਹਿ ਜਾਣਗੇ, ਹੱਸਦੇ ਖੇਡਦੇ ਉਹ ਪਲ ਦਿਲ 'ਚ ਵੱਸ ਜਾਣਗੇ। ਕਹਿੰਦੇ ਹਨ ਕਿ ਕਾਲਜ ਇੱਕ ਫਰੈਸ਼ ਸਟਾਰਟ ਹੈ, ਜਿਵੇਂ ਕਿ ਮੈਂ ਆਪਣੇ ਕਾਲਜ ਬਾਰੇ ਤੁਹਾਨੂੰ ਦੱਸ ਰਹੀ ਸੀ। ਤੋ ਉਹਦੀ ਸਭ ਤੋਂ ਪਿਆਰੀ ਯਾਦ ਹੈ ਸਾਡੇ ਯੂਥ ਫੈਸਟੀਵਲ। ਯੂਥ ਫੈਸਟੀਵਲ ਕਾਲਜ ਦੇ ਵਿੱਚ ਪੰਜਾਬ ਖੇਤਰ ਦੇ ਵਿੱਚ ਆਮ ਹੈ ਔਰ ਬਹੁਤ ਹੀ ਵੱਡਾ ਇਵੈਂਟ ਹੈ। ਇਹਦੇ ਵਿੱਚ ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਗਿੱਧਾ ਕੀਤਾ ਸੀ, ਜਿਹਦੇ ਵਿੱਚ ਸਾਡੀ ਟੀਮ ਦੀ 3rd ਪੋਜੀਸ਼ਨ ਆਈ ਸੀ ਔਰ ਇਹਦੇ ਵਿੱਚ ਹੀ ਮੈਨੂੰ ਇੰਨਾ ਡਾਂਸ ਦਾ ਸ਼ੌਂਕ ਬਣਿਆ ਮੇਰੀ ਲਾਈਫ 'ਚ ਅੱਗੇ ਜਾ ਕੇ ਕਿ ਮੈਂ ਡਾਂਸ ਨੂੰ ਆਪਣੇ ਕਰੀਅਰ ਵਾਈਜ਼ ਵੀ ਔਰ ਵੈਸੇ ਵੀ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦੀ ਹਾਂ। ਹੋਰ ਵੀ ਇਵੈਂਟ ਸੀਗੇ ਮੇਰੇ ਕਾਲਜ ਦੇ ਵਿੱਚ, ਜਿਵੇਂ ਕਿ ਐਂਕਰਿੰਗ ਕਰਨਾ ਜਾਂ ਕਿਸੇ ਐਕਟੀਵਿਟੀ ਦੇ ਵਿੱਚ ਪਾਰਟੀਸਿਪੇਟ ਕਰਨਾ। ਹੋਰ ਵੀ ਬਹੁਤ ਕੰਪੀਟੀਸ਼ਨ ਸੀ ਜਿਹਦੇ ਵਿੱਚ ਮੈਨੂੰ ਕਾਫੀ ਅਵਾਰਡਸ ਮਿਲੇ ਹਨ। ਮੈਂ ਨਾਲ ਹੀ ਨਾਲ ਐਸਟ੍ਰੋਲੋਜੀ ਵੀ ਸ਼ੁਰੂ ਕੀਤੀ ਐਜ਼ ਅ ਪੈਸ਼ਨ, ਐਜ਼ ਐਨ ਐਕਸਟਰਾ ਕਰੀਕੁਲਰ ਐਕਟੀਵਿਟੀ, ਜਿਹਨੇ ਮੈਨੂੰ ਗਰੋ ਕਰਵਾਇਆ ਔਰ ਦੁਨੀਆਂ ਦੇ ਵੱਖ ਵੱਖ ਲੋਕਾਂ ਨਾਲ ਮਿਲਵਾਇਆ। ਇਸ ਦੇ ਨਾਲ ਨਾਲ ਹੀ ਕਾਲਜ ਲਾਈਫ ਦੇ ਵਿੱਚ ਆਪਾਂ ਸਿੱਖਦੇ ਹਾਂ ਕਿ ਸ਼ੋਰਟ ਨੋਟਿਸ ਦੇ ਵਿੱਚ ਚੀਜ਼ਾਂ ਨੂੰ ਕਿਵੇਂ ਪੂਰਾ ਕਰਨਾ ਹੈ। ਜਦੋਂ ਆਪਾਂ ਸ਼ੋਰਟ ਨੋਟਿਸ 'ਤੇ ਚੀਜ਼ਾਂ ਨੂੰ ਕਰਨਾ ਸਿੱਖਦੇ ਹਾਂ, ਆਪਾਂ ਨੂੰ ਉਹਦੇ ਵਿੱਚ ਪਰਫੈਕਸ਼ਨ ਵੀ ਆਉਂਦੀ ਹੈ ਔਰ ਆਪਾਂ ਨੂੰ ਸਮਝ ਵੀ ਆਉਂਦਾ ਹੈ ਕਿ ਜ਼ਿੰਦਗੀ ਹਮੇਸ਼ਾ ਆਪਣੇ ਟਰਮਸ 'ਤੇ ਆਪਾਂ ਨਹੀਂ ਜੀ ਸਕਦੇ, ਉਹਦੇ ਲਈ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਔਰ ਮਿਹਨਤ ਕਈ ਵਾਰ ਆਪਾਂ ਨੂੰ ਕੁਝ ਚੀਜ਼ਾਂ ਸਿਖਾ ਜਾਂਦੀ ਹੈ। ਆਪਣੇ ਕਾਲਜ ਦੇ ਟਾਈਮ 'ਤੇ ਮੈਂ ਬਹੁਤ ਸਾਰੇ ਵੱਖ ਵੱਖ ਕੈਂਪਸ ਵੀ ਲਗਾਏ ਨੇ। ਇੱਕ ਕੈਂਪ ਐਸਾ ਸੀ ਜੋ ਕਿ ਮੇਰੀ ਜ਼ਿੰਦਗੀ ਬਦਲ ਗਿਆ। ਸਾਡਾ ਪੌਂਗ ਬਾਂਧ ਦੇ ਵਿੱਚ ਇੱਕ ਸਵਿਮਿੰਗ ਦਾ ਕੈਂਪ ਲੱਗਿਆ ਸੀ, ਜਿਹਦੇ ਵਿੱਚ 100 ਫੁੱਟ ਦਾ ਉਹ ਬਾਂਧ ਸੀ ਔਰ ਅਸੀਂ ਉਹਦੇ ਵਿੱਚ ਵੱਖ ਵੱਖ ਵਾਟਰ ਐਕਟੀਵਿਟੀਜ਼ ਕਰਨੀਆਂ ਸੀ। ਉਹਦੇ ਵਿੱਚ ਸਮਝ ਆਇਆ ਕਿ ਜਦੋਂ ਤੁਸੀਂ ਕੋਈ ਕੰਮ ਬੇਦਿਲੀ ਤੋਂ ਕਰਦੇ ਹੋ ਤਾਂ ਉਹ ਕਦੇ ਵੀ ਪੂਰਾ ਨਹੀਂ ਹੋਊਗਾ, ਬਟ ਅਗਰ ਤੁਸੀਂ ਦਿਲ ਨਾਲ, ਲਗਨ ਨਾਲ ਉਹ ਕੰਮ ਕਰੋਗੇ ਤਾਂ ਉਹ ਅੱਗੇ ਜਾ ਕੇ ਤੁਹਾਨੂੰ ਬਹੁਤ ਹੀ ਅੱਛੇ ਰਿਜ਼ਲਟਸ ਦਊਗਾ। ਉਹ ਕੈਂਪ ਸਿਰਫ ਸਵਿਮਿੰਗ ਦਾ ਨਹੀਂ ਸੀ ਬਲਕਿ ਹੋਰ ਵੀ ਗਤੀਵਿਧੀਆਂ ਸੀਗੀਆਂ ਉਹਨਾਂ ਵਿੱਚ, ਜਿਹਦੇ ਵਿੱਚ ਸਾਨੂੰ ਪਾਣੀ ਦੇ ਵਿੱਚ ਕਾਇਆਕਿੰਗ, ਰਾਫਟਿੰਗ ਅਤੇ ਹੋਰ ਵੀ ਚੀਜ਼ਾਂ ਦੀ ਟ੍ਰੇਨਿੰਗ ਦਿੱਤੀ ਗਈ ਸੀ। ਸਵੈ ਸੁਰੱਖਿਆ ਵੀ ਉਹਦੇ ਵਿੱਚ ਸਿਖਾਈ ਗਈ ਸੀ, ਅਗਰ ਤੁਸੀਂ ਪਾਣੀ ਦੇ ਵਿੱਚ ਹੋ ਤੁਸੀਂ ਆਪਣੇ ਆਪ ਦੀ ਸੁਰੱਖਿਆ ਕਿਵੇਂ ਕਰਨੀ ਹੈ। ਤੋ ਆਹੀ ਚੀਜ਼ ਹੈ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਅਗਰ ਕਦੇ ਮੌਕਾ ਮਿਲੇ ਕਿ ਉਹਨਾਂ ਨੂੰ ਕੋਈ ਕੈਂਪ ਲਗਾਉਣਾ ਹੈ ਜਾਂ ਕਿਸੇ ਹੋਰ ਐਕਟੀਵਿਟੀ ਦੇ ਵਿੱਚ ਜਾਣਾ ਹੈ, ਤਾਂ ਉਹਨਾਂ ਨੂੰ ਜ਼ਰੂਰ ਉਸ ਚੀਜ਼ ਨੂੰ ਪੂਰਾ ਕਰਨਾ ਚਾਹੀਦਾ ਹੈ। ਉਹਨਾਂ ਨੂੰ ਆਹ ਨਹੀਂ ਸੋਚਣਾ ਚਾਹੀਦਾ ਕਿ ਅਗਰ ਅਸੀਂ ਐਸਾ ਕਰਾਂਗੇ ਤਾਂ ਸਾਡੇ ਨਾਲ ਆਹ ਹੋ ਜੂਗਾ, ਅਸੀਂ ਡਰਦੇ ਹਾਂ। ਆਪਣੇ ਡਰ ਨੂੰ ਪਿੱਛੇ ਛੱਡ ਕੇ ਅਗਰ ਤੁਸੀਂ ਐਸੀ ਚੀਜ਼ਾਂ ਕਰੋਗੇ ਤਾਂ ਲਾਈਫ ਦੇ ਵਿੱਚ ਤੁਸੀਂ ਬਹੁਤ ਅੱਗੇ ਜਾਓਗੇ। ਸਟ੍ਰੈਸ ਫ੍ਰੀ ਰਹੋ, ਲੋਕਾਂ ਦੀ ਵੈਲੀਡੇਸ਼ਨ ਲਈ ਵੇਟ ਨਾ ਕਰੋ। ਜੋ ਤੁਹਾਨੂੰ ਪਸੰਦ ਹੈ ਲਾਈਫ ਦੇ ਵਿੱਚ ਤੁਸੀਂ ਉਹੀ ਚੀਜ਼ਾਂ ਕਰੋ, ਕਿਉਂਕਿ ਉਹੀ ਚੀਜ਼ਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਲੈ ਕੇ ਜਾਣਗੀਆਂ। ਤੁਹਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਲੋਕ ਮਿਲਣਗੇ ਜੋ ਕਿ ਤੁਹਾਨੂੰ ਚੀਜ਼ਾਂ ਕਰਨ ਤੋਂ ਰੋਕਣਗੇ, ਪਰ ਤੁਸੀਂ ਉਸ ਚੀਜ਼ਾਂ ਨੂੰ ਜੋ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਅੱਗੇ ਲਾਈਫ ਦੇ ਵਿੱਚ

ਵਧਾਉਣਗੀਆਂ, ਤੁਹਾਨੂੰ ਖੁਸ਼ ਰੱਖਣਗੀਆਂ, ਤੁਹਾਨੂੰ ਉਹੀ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ। ਤੁਹਾਡੀ ਲਾਈਫ ਐਕਸਪੀਰੀਅੰਸਿਸ ਨਾਲ ਭਰੀ ਹੋਣੀ ਚਾਹੀਦੀ ਹੈ, ਨਾ ਕਿ ਰਿਗਰੈਟਸ ਨਾਲ। ਅਗਰ ਤੁਸੀਂ ਲਾਈਫ ਦੇ ਵੱਖ ਵੱਖ ਐਕਸਪੀਰੀਅੰਸ ਲਓਗੇ, ਆਪਣੇ ਪੇਰੈਂਟਸ ਨਾਲ ਆਪਣੀ ਗੱਲਾਂ ਸਾਂਝੀਆਂ ਕਰੋਗੇ ਔਰ ਲਾਈਫ ਦੇ ਵਿੱਚ ਐਸੀਆਂ ਚੀਜ਼ਾਂ ਕਰੋਗੇ ਜੋ ਤੁਹਾਨੂੰ ਖੁਸ਼ੀ ਦਿੰਦੀਆਂ ਹਨ, ਨਾ ਕਿ ਲੋਕਾਂ ਨੂੰ, ਤੋ ਜਦੋਂ ਤੁਸੀਂ ਆਪਣੇ ਲਾਈਫ ਬਾਰੇ ਪਿੱਛੇ ਮੁੜ ਕੇ ਦੇਖੋਗੇ, ਤੁਸੀਂ ਦੇਖੋਗੇ ਕਿ ਮੈਂ ਆਪਣੇ ਬਚਪਨ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਆਹ ਚੀਜ਼ਾਂ ਕੀਤੀਆਂ ਨੇ, ਤਾਂ ਤੁਹਾਨੂੰ ਬਹੁਤ ਖੁਸ਼ੀ ਮਿਲੇਗੀ। ਤੁਸੀਂ ਅੱਗੇ ਜਾ ਕੇ ਵੀ ਆਪਣੇ ਫੈਮਿਲੀ ਨੂੰ, ਆਪਣੇ ਫਰੈਂਡਸ ਨੂੰ, ਆਪਣੇ ਬੱਚਿਆਂ ਨੂੰ ਆਹ ਚੀਜ਼ਾਂ ਦੱਸੋਗੇ ਕਿ ਹਾਂ ਮੈਂ ਲਾਈਫ ਦੇ ਵਿੱਚ ਆਹ ਅਚੀਵ ਕੀਤਾ ਹੈ, ਮੈਂ ਲਾਈਫ ਦੇ ਵਿੱਚ ਆਹ ਐਕਟੀਵਿਟੀ ਕੀਤੀ ਹੈ, ਤਾਂ ਤੁਹਾਨੂੰ ਖੁਦ ਨੂੰ ਵੀ ਆਹ ਗੱਲਾਂ ਦੱਸਦੇ ਹੋਏ ਬਹੁਤ ਖੁਸ਼ੀ ਮਿਲੇਗੀ। ਅਤੇ ਪੇਰੈਂਟਸ ਨੂੰ ਮੇਰਾ ਆਹੀ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੁਛ ਵੀ ਕਰਨ ਤੋਂ ਨਾ ਰੋਕੋ, ਉਹ ਆਪਣੀ ਗਲਤੀਆਂ ਤੋਂ ਵੀ ਸਿੱਖਣਗੇ। ਅਗਰ ਇਨਸਾਨ ਗਲਤੀਆਂ ਨਹੀਂ ਕਰੂਗਾ ਤਾਂ ਉਹ ਨਹੀਂ ਸਿੱਖੂਗਾ। ਆਪਣੇ ਡਰ ਤੋਂ, ਆਪਣੇ ਕੌਨਸ਼ੀਅਸਨੈਸ ਤੋਂ ਕਦੇ ਵੀ ਕਿਸੇ ਨੂੰ ਕੋਈ ਕੰਮ ਕਰਨ ਲਈ ਨਾ ਰੋਕੋ, ਉਹਨਾਂ ਨੂੰ ਹੋਰ ਅੱਗੇ ਵਧਾਓ, ਹੋਰ ਐਕਟੀਵਿਟੀਜ਼ ਕਰਵਾਓ, ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ, ਉਹਨਾਂ ਦੇ ਮਨ ਦੇ ਵਿੱਚ ਬਾਅਦ 'ਚੋਂ ਆਹ ਗੱਲ ਨਾ ਆਏ ਕਿ ਮੈਂ ਆਹ ਚੀਜ਼ ਨਹੀਂ ਕਰ ਪਾਇਆ। ਉਹਨਾਂ ਨੂੰ ਹਰੇਕ ਉਹ ਚੀਜ਼ ਕਰਨੀ ਚਾਹੀਦੀ ਹੈ ਜੋ ਉਹਨਾਂ ਦਾ ਦਿਲ ਕਹਿੰਦਾ ਹੈ। ਕਈ ਵਾਰ ਆਪਾਂ ਨੌਜਵਾਨ ਆਹ ਸੋਚ ਲੈਂਦੇ ਹਾਂ ਕਿ ਸਾਨੂੰ ਆਪਣੇ ਵੱਡੇ ਬਜ਼ੁਰਗਾਂ ਕੋਲ ਬਹਿ ਕੇ ਕੀ ਮਿਲ ਜੂਗਾ, ਪਰ ਜਦੋਂ ਆਪਾਂ ਉਹਨਾਂ ਕੋਲ ਬਹਿੰਦੇ ਹਾਂ, ਉਹਨਾਂ ਦੀ ਗੱਲਾਂ ਸੁਣਦੇ ਹਾਂ, ਸਾਨੂੰ ਤਜਰਬੇ ਸੁਣਨ ਨੂੰ ਮਿਲਦੇ ਹਨ ਜੋ ਕਿ ਉਹਨਾਂ ਦੇ ਖੁਦ ਦੇ ਜਾਂ ਕਿਸੇ ਹੋਰ ਉਹਨਾਂ ਦੇ ਕਰੀਬੀ ਦੇ ਹੁੰਦੇ ਹਨ। ਉਹਨਾਂ ਤਜਰਬਿਆਂ ਨੂੰ ਅਗਰ ਆਪਾਂ ਜ਼ਿੰਦਗੀ ਦੇ ਵਿੱਚ ਅੱਗੇ ਲੈ ਕੇ ਚੱਲੀਏ, ਤਾਂ ਆਪਾਂ ਨੂੰ ਪਤਾ ਲੱਗੂਗਾ ਕਿ ਉਹ ਆਪਾਂ ਨੂੰ ਗੱਲਾਂ ਗੱਲਾਂ ਦੇ ਵਿੱਚ ਹੀ ਐਸੇ ਸਬਕ ਦੇ ਗਏ ਹਨ ਜੋ ਕਿ ਜ਼ਿੰਦਗੀ 'ਚ ਅੱਗੇ ਜਾ ਕੇ ਸਾਡੇ ਬਹੁਤ ਕੰਮ ਆਉਂਦੇ ਨੇ। ਐਸੀਆਂ ਹੀ ਕੁਛ ਗੱਲਾਂ ਮੈਂ ਆਪਣੇ ਦਾਦਾ ਦਾਦੀ ਅਤੇ ਨਾਨਾ ਨਾਨੀ ਤੋਂ ਸਿੱਖੀਆਂ ਹਨ। ਮੈਂ ਸਿੱਖਿਆ ਕਿ ਅਗਰ ਜ਼ਿੰਦਗੀ ਦੇ ਵਿੱਚ ਤੁਸੀਂ ਇਕੱਲੇ ਹੋ ਜਾਂ ਕੋਈ ਕੰਮ ਤੁਹਾਨੂੰ ਇਕੱਲਿਆਂ ਨੂੰ ਕਰਨਾ ਪੈ ਰਿਹਾ ਹੈ, ਤਾਂ ਆਪਾਂ ਨੂੰ ਉਸ ਚੀਜ਼ ਤੋਂ ਡਰਨਾ ਨਹੀਂ ਚਾਹੀਦਾ। ਇਕੱਲੇ ਕੰਮ ਕਰਨ ਦਾ ਮਤਲਬ ਹੈ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਇੰਨੇ ਕਾਮਯਾਬ ਹੋ ਚੁੱਕੇ ਹੋ ਕਿ ਉਹ ਕੰਮ ਤੁਹਾਡੇ ਤੋਂ ਇਲਾਵਾ ਹੋਰ ਕੋਈ ਕਰ ਹੀ ਨਹੀਂ ਸਕਦਾ। ਹਮੇਸ਼ਾ ਆਪਾਂ ਨੂੰ ਕਿਸੇ ਦੀ ਮਦਦ ਦੀ ਜਾਂ ਕਿਸੇ ਦੀ ਵੈਲੀਡੇਸ਼ਨ ਦੀ ਉਡੀਕ ਨਹੀਂ ਹੋਣੀ ਚਾਹੀਦੀ। ਆਪਾਂ ਨੂੰ ਉਡੀਕ ਹੋਣੀ ਚਾਹੀਦੀ ਹੈ ਸਿਰਫ ਕਾਮਯਾਬੀ ਦੀ, ਜੋ ਕਿ ਆਪਾਂ ਨੂੰ ਇਕੱਲੇ ਕੰਮ ਕਰਕੇ ਵੀ ਮਿਲ ਸਕਦਾ ਹੈ। ਇੱਕ ਪਿਆਰਾ ਜਿਹਾ ਗੀਤ ਮੋਰ, ਰੱਬ ਦਾ ਰੇਡੀਓ 3 ਚੋਂ, ਜਿਨ੍ਹਾਂ ਦੀ ਗਾਇਕ ਹੈ ਨਿਮਰਤ ਖਹਿਰਾ।

ਇਸ ਪਿਆਰੇ ਜਿਹੇ ਗੀਤ ਤੋਂ ਬਾਅਦ ਫਿਰ ਤੁਹਾਡਾ ਸਵਾਗਤ ਹੈ। ਆਪਾਂ ਕਈ ਵਾਰ ਦੇਖਦੇ ਹਾਂ ਕਿ ਨੌਜਵਾਨ ਵਰਗ ਕਹਿੰਦਾ ਹੈ, ਅਗਰ ਤੂੰ ਆਰਟਸ ਲਏਗਾ ਤਾਂ ਮੈਂ ਵੀ ਆਰਟਸ ਹੀ ਲਊਂਗਾ, ਮੈਂ ਮੈਡੀਕਲ ਵੱਲ ਨਹੀਂ ਜਾਊਂਗਾ ਕਿਉਂਕਿ ਜੋ ਮੇਰਾ ਦੋਸਤ ਕਰੂੰਗਾ ਉਹੀ ਮੈਂ ਕਰੂੰਗਾ। ਪਰ ਕੀ ਪਤਾ ਤੁਹਾਡੀ ਜ਼ਿੰਦਗੀ ਦੇ ਪੜਾਵ ਦੇ ਵਿੱਚ ਮੈਡੀਕਲ ਜ਼ਿਆਦਾ ਵਧੀਆ ਰਹੀ ਹੋਵੇ। ਜਦੋਂ ਆਪਾਂ ਆਪਣੇ ਵੱਡੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਸੁਣਦੇ ਹਾਂ, ਆਪਾਂ ਨੂੰ ਸਮਝ ਆਉਂਦਾ ਹੈ ਕਿ ਉਹ ਸਿਰਫ ਆਪਣਾ ਵਕਤ ਚਾਹੁੰਦੇ ਨੇ, ਉਹਨਾਂ ਨੂੰ ਹੋਰ ਕੁਛ ਨਹੀਂ ਚਾਹੀਦਾ। ਜਿੰਨਾ ਵਕਤ ਆਪਾਂ ਉਹਨਾਂ ਨਾਲ ਗੁਜ਼ਾਰਾਂਗੇ ਉਨਾ ਹੀ ਚੰਗਾ ਆਪਾਂ ਖੁਦ ਨੂੰ ਲੱਗੂਗਾ, ਔਰ ਉਹੀ ਗੱਲਾਂ ਆਪਾਂ ਨੂੰ ਬਾਚੋਂ ਲਾਈਫ ਦੇ ਵਿੱਚ ਯਾਦ ਆਉਣਗੀਆਂ ਔਰ ਆਪਾਂ ਨੂੰ ਅੱਗੇ ਲੈ ਕੇ ਜਾਣਗੀਆਂ। ਬਜ਼ੁਰਗ ਸਿਰਫ ਆਪਣੇ ਪੋਤੇ ਪੋਤੀਆਂ ਦਾ, ਦੋਤੇ ਦੋਤੀਆਂ ਦਾ ਸਮੇਂ ਹੀ ਮੰਗਦੇ ਨੇ, ਉਹਨਾਂ ਨੂੰ ਬਦਲੇ ਦੇ ਵਿੱਚ ਪਿਆਰ ਹੀ ਚਾਹੀਦਾ ਹੁੰਦਾ ਹੈ, ਹੋਰ ਕੁਛ ਨਹੀਂ। ਹਾਲਾਂਕਿ ਆਪਾਂ ਆਹ ਗੱਲਾਂ ਬਾਰੇ ਅੱਜ ਨਹੀਂ ਸੋਚ ਰਹੇ, ਪਰ ਜਦੋਂ ਆਪਾਂ ਨੂੰ ਆਹ ਗੱਲਾਂ ਬਾਚੋਂ ਜ਼ਿੰਦਗੀ ਦੇ ਪੜਾਵ ਦੇ ਵਿੱਚ ਪਤਾ ਲੱਗਦੀਆਂ ਹਨ, ਸਮਝ ਆਉਂਦੀਆਂ ਹਨ, ਉਦੋਂ ਆਪਾਂ ਸਿਰਫ ਰਿਗਰੈਟ ਹੀ ਕਰ ਸਕਦੇ ਹਾਂ ਉਸ ਗੱਲਾਂ ਨੂੰ, ਕਿਉਂਕਿ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਆਹ ਚੀਜ਼ਾਂ ਆਪਣੇ ਮਾਤਾ ਪਿਤਾ ਦੇ ਨਾਲ ਵੀ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹਨ। ਜਦੋਂ ਤੁਸੀਂ ਆਪਣੇ ਮਾਤਾ ਪਿਤਾ ਕੋਲ ਬੈਠੋਗੇ, ਉਹਨਾਂ ਨੂੰ ਸਮੇਂ ਦਊਂਗੇ, ਉਹਨਾਂ ਦੀਆਂ ਗੱਲਾਂ ਸੁਣੋਗੇ, ਉਦੋਂ ਤੁਹਾਨੂੰ ਪਤਾ ਲੱਗੂਗਾ ਕਿ ਜਿਸ ਚੀਜ਼ਾਂ ਲਈ ਉਹ ਤੁਹਾਨੂੰ ਪਹਿਲਾਂ ਟੋਕਦੇ ਸੀ ਉਹ ਚੀਜ਼ਾਂ ਸਹੀ ਸੀਗੀਆਂ। ਅਗਰ ਉਹ ਤੁਹਾਨੂੰ ਨਾ ਟੋਕਦੇ, ਅੱਜ ਤੁਸੀਂ ਜ਼ਿੰਦਗੀ ਦੇ ਵਿੱਚ ਉੱਥੇ ਨਾ ਪਹੁੰਚੇ ਹੁੰਦੇ, ਉਸ ਮੁਕਾਮ ਤੇ ਨਾ ਖੜੇ ਹੁੰਦੇ ਜਿੱਥੇ ਤੁਸੀਂ ਅੱਜ ਖੜੇ ਹੋ। ਇੱਕ ਵਾਰ ਆਪਣੇ ਮਾਤਾ ਪਿਤਾ ਦਾ, ਆਪਣੇ ਬਜ਼ੁਰਗਾਂ ਦਾ ਸ਼ੁਕਰੀਆ ਦਾ ਜ਼ਰੂਰ ਕਰਿਆ ਕਰੋ ਕਿ ਉਹਨਾਂ ਨੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਨਵੀਆਂ ਚੀਜ਼ਾਂ ਸਿਖਾਇਆ, ਤੁਹਾਨੂੰ ਅੱਗੇ ਵਧਣ ਦਿੱਤਾ ਜ਼ਿੰਦਗੀ ਦੇ ਵਿੱਚ, ਔਰ ਤੁਹਾਡਾ ਹਰ ਕਦਮ ਤੇ ਸਾਥ ਦਿੱਤਾ। ਤੁਹਾਡੇ ਪਰਿਵਾਰ ਤੋਂ ਇਲਾਵਾ ਕੋਈ ਵੀ ਜ਼ਿੰਦਗੀ ਦੇ ਵਿੱਚ ਤੁਹਾਡਾ ਚੰਗਾ ਨਹੀਂ ਚਾਹੂਗਾ, ਤੁਹਾਨੂੰ ਅੱਗੇ ਵਧਦਾ ਨਹੀਂ ਦੇਖੂਗਾ। ਹਮੇਸ਼ਾ ਆਪਣੇ ਪਰਿਵਾਰ ਦੇ ਸਾਥ ਔਰ ਆਪਣੇ ਪਰਿਵਾਰ ਦੇ ਪਿਆਰ ਦਾ ਸ਼ੁਕਰੀਆ ਅਦਾ ਕਰੋ, ਉਹਨਾਂ ਚੀਜ਼ਾਂ ਲਈ ਉਹਨਾਂ ਦੇ ਧੰਨਵਾਦੀ ਰਹੋ, ਕਿਉਂਕਿ ਉਹੀ ਨੇ ਜਿਨ੍ਹਾਂ ਨੇ ਤੁਹਾਨੂੰ ਇਸ ਮੁਕਾਮ ਤੱਕ ਪਹੁੰਚਣ ਦੇ ਵਿੱਚ ਸਭ ਤੋਂ ਜ਼ਿਆਦਾ ਮਦਦ ਕੀਤੀ ਹੈ। ਉਹਨਾਂ ਦੀ ਦੁਆਵਾਂ, ਉਹਨਾਂ ਦਾ ਪਿਆਰ ਹੀ ਹੈ ਜੋ ਤੁਹਾਨੂੰ ਇਸ ਮੁਕਾਮ ਤੱਕ ਲੈ ਕੇ ਆਇਆ ਹੈ। ਅੱਜ ਕੱਲ੍ਹ ਦਾ ਯੂਥ ਫਾਸਟ ਫੂਡ, ਜੰਕ ਫੂਡ, ਹੋਰ ਪਤਾ ਨਹੀਂ ਕੈਸੀ ਚੀਜ਼ਾਂ ਦਾ ਆਦੀ ਹੋ ਚੁੱਕਿਆ ਹੈ। ਅੱਜ ਕੱਲ੍ਹ ਪਾਰਟੀ ਦੇ ਨਾਮ 'ਤੇ ਬੱਚੇ ਹੈਲਦੀ ਖਾਣ ਤੋਂ ਸਿਵਾਏ ਜੰਕ ਫੂਡ ਜਿਵੇਂ ਕਿ ਪੀਜ਼ਾ, ਬਰਗਰ, ਐਸੀ ਚੀਜ਼ਾਂ ਖਾਂਦੇ ਹਨ ਜੋ ਕਿ ਆਪਣੀ ਸਿਹਤ ਲਈ ਬਿਲਕੁਲ ਵੀ ਵਧੀਆ ਨਹੀਂ ਹਨ। ਅੱਜ ਕੱਲ੍ਹ ਆਪਾਂ ਸੁਣਦੇ ਹਾਂ ਕਿ ਕਿੰਨੇ ਜ਼ਿਆਦਾ ਕੇਸਿਸ ਵੱਧ ਗਏ ਹੈ ਫੂਡ ਪੋਇਜ਼ਨਿੰਗ ਦੇ। ਬਾਜ਼ਾਰ ਦੇ ਵਿੱਚ ਐਸੀ ਕਿੰਨੀਆਂ ਦਵਾਈਆਂ ਹਨ ਜੋ ਕਿ ਆਪਾਂ ਨੂੰ ਮਦਦ ਕਰਦੀਆਂ ਹਨ ਅੱਛੇ ਡਾਈਜੈਸ਼ਨ ਲਈ, ਅੱਛੀ ਸਿਹਤ ਲਈ, ਅੱਛੀ ਤਵਚਾ ਲਈ, ਹੋਰ ਵੀ ਬਹੁਤ ਚੀਜ਼ਾਂ ਨੇ। ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਫੈਟ ਲੋਸ ਦੇ ਇੰਜੈਕਸ਼ਨਸ ਆ ਗਏ ਹਨ, ਫੈਟ ਲੋਸ ਦੀਆਂ ਦਵਾਈਆਂ ਆ ਗਈਆਂ ਹਨ। ਉਹ ਚੀਜ਼ਾਂ ਆਪਣੇ ਸਰੀਰ ਨੂੰ ਕਸ਼ਟ ਹੀ ਪਹੁੰਚਾਉਂਦੀਆਂ ਹਨ, ਆਪਾਂ ਨੂੰ ਹੋਰ ਜ਼ਿਆਦਾ ਖਰਾਬ ਹੀ ਕਰਦੀਆਂ ਹਨ। ਇਸ ਤੋਂ ਚੰਗਾ ਹੈ ਕਿ ਆਪਾਂ ਕੁਛ ਹੈਲਦੀ ਖਾਈਏ, ਕੁਛ ਅੱਛੀਆਂ ਚੀਜ਼ਾਂ ਖਾਈਏ, ਜਾਂ ਅਗਰ ਕਦੇ ਕਦੇ ਫਾਸਟ ਫੂਡ ਖਾਣ ਦਾ ਮਨ ਵੀ ਕਰਦਾ ਹੈ ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਸਾਫ਼ ਸੁਥਰੀ ਇੰਗਰੀਡੀਐਂਟਸ ਦੇ ਨਾਲ ਆਪਾਂ ਉਹਨੂੰ ਘਰੇ ਬਣਾਈਏ। ਅੱਜ ਕੱਲ੍ਹ ਸਾਰੀ ਰੈਸਿਪੀਜ਼ ਔਨਲਾਈਨ ਅਵੇਲੇਬਲ ਹਨ। ਯੂਥ ਨੂੰ ਚਾਹੀਦਾ ਹੈ ਕਿ ਉਹ ਖੁਦ ਵੀ ਸਿੱਖਣ ਔਰ ਲੋਕਾਂ ਨੂੰ ਵੀ ਸਿਖਾਉਣ ਕਿ ਹੈਲਦੀ ਈਟਿੰਗ, ਹੈਲਦੀ ਲਾਈਫ ਸਟਾਈਲ ਕਿੰਨਾ ਜ਼ਰੂਰੀ ਹੈ। ਰੈਗੂਲਰ ਤੌਰ 'ਤੇ ਐਕਸਰਸਾਈਜ਼ ਕਰਨਾ, ਸਾਫ਼ ਖਾਣਾ, ਸਾਫ਼ ਪਾਣੀ ਪੀਣਾ, ਕੋਲਡ ਡਰਿੰਕ ਨੂੰ ਛੱਡ ਦੇਣਾ, ਕਿਉਂਕਿ ਕੋਲਡ ਡਰਿੰਕ ਦੇ ਵਿੱਚ ਐਸੇ ਪਦਾਰਥ ਹੁੰਦੇ ਹਨ ਜੋ ਕਿ ਅੰਦਰੋਂ ਹੀ ਅੰਦਰੋਂ ਆਪਣੇ ਸਰੀਰ ਨੂੰ ਖਰਾਬ ਕਰਦੇ ਹਨ। ਹੋਰ ਵੀ ਚੀਜ਼ਾਂ ਹਨ ਜਿਹੜੀਆਂ ਕਿ ਆਪਣੇ ਸਰੀਰ ਨੂੰ ਅੰਦਰ ਹੀ ਅੰਦਰ ਖਰਾਬ ਕਰਦੀਆਂ ਰਹਿੰਦੀਆਂ ਹਨ, ਔਰ ਉਹ ਆਪਾਂ ਨੂੰ ਚੀਜ਼ਾਂ ਬਹੁਤ ਹੀ ਲੇਟ ਪਤਾ ਲੱਗਦੀਆਂ ਹਨ। ਡਾਕਟਰਸ ਕੋਲ ਜਾ ਕੇ ਦਵਾਈਆਂ ਲੈਣ ਦੇ ਬਜਾਏ ਅਗਰ ਆਪਾਂ ਕੁਛ ਸਾਫ਼ ਸੁਥਰਾ ਖਾਈਏ, ਕੁਛ ਅੱਛੇ ਲਾਈਫ ਸਟਾਈਲ ਰੱਖੀਏ, ਤਾਂ ਆਪਣੀ ਜ਼ਿੰਦਗੀ ਹੋਰ ਬਿਹਤਰ ਅਤੇ ਹੋਰ ਵਧੀਆ ਹੋ ਸਕਦੀ। ਔਰ ਅੱਜ ਕੱਲ੍ਹ ਇੱਕ ਨਵਾਂ ਟ੍ਰੈਂਡ ਚੱਲਿਆ ਹੈ, ਅਗਰ ਅਸੀਂ ਪਾਰਟੀ ਦੇ ਰਹੇ ਹਾਂ ਔਰ ਸਾਹਮਣੇ ਵਾਲੇ ਨੂੰ ਵੀ ਪਾਰਟੀ ਦੇਣੀ ਹੀ ਪਊਗੀ। ਇਹਨਾਂ ਚੀਜ਼ਾਂ ਨੂੰ ਛੱਡ ਕੇ, ਇਹਨਾਂ ਟ੍ਰੈਂਡਸ ਨੂੰ ਨਾ ਫੋਲੋ ਕਰਕੇ ਅਗਰ ਆਪਾਂ ਆਪਣੇ ਦੋਸਤਾਂ ਬਾਰੇ ਸੋਚੀਏ, ਆਹ ਪੀਅਰ ਪ੍ਰੈਸ਼ਰ ਬਹੁਤ

ਗਲਤ ਹੈ ਕਿ ਅਗਰ ਅਸੀਂ 5-star ਹੋਟਲ ਦੇ ਵਿੱਚ ਪਾਰਟੀ ਕੀਤੀ ਹੈ, ਤੇਰੇ ਉੱਪਰ 10,000 ਖਰਚਾ ਕੀਤਾ ਹੈ, ਤਾਂ ਤੂੰ ਵੀ ਸਾਡੇ ਉੱਪਰ 10,000 11,000 ਖਰਚਾ ਕਰ। ਚਾਹੇ ਸਾਹਮਣੇ ਵਾਲੇ ਦੀ ਜੇਬ ਉਹਨੂੰ ਅਲਾਉ ਨਾ ਕਰਦੀ ਹੋਵੇ, ਉਹ ਆਪਣੇ ਘਰ ਦੀ ਰੋਟੀ ਕਿਵੇਂ ਚਲਾਉਂਦਾ ਹੋਵੇ, ਆਹ ਆਪਾਂ ਨੂੰ ਨਹੀਂ ਪਤਾ। ਪਰ ਆਪਾਂ ਪਾਰਟੀ ਮੰਗਣ ਲੱਗੇ ਇੱਕ ਵਾਰ ਵੀ ਨਹੀਂ ਸੋਚਦੇ। ਆਪਾਂ ਨੂੰ ਇਸ ਟ੍ਰੈਂਡ ਨੂੰ ਖਤਮ ਕਰਨਾ ਪੈਣਾ ਹੈ। ਆਹ ਚੀਜ਼ਾਂ ਗਲਤ ਨੇ ਕਿਉਂਕਿ ਸ਼ੋ ਆਫ ਵਾਸਤੇ ਆਹ ਚੀਜ਼ਾਂ ਕੀਤੀਆਂ ਕੱਲ੍ਹ ਨੂੰ ਆਪਾਂ ਨੂੰ ਹੀ ਤੰਗ ਕਰਦੀਆਂ ਨੇ। ਇਹਨਾਂ ਟ੍ਰੈਂਡਸ ਨੂੰ ਫੋਲੋ ਨਾ ਕਰਦੇ ਹੋਏ ਅਗਰ ਆਪਾਂ ਸਿੰਪਲ ਆਪਣੇ ਦੋਸਤਾਂ ਨਾਲ ਬਹਿ ਕੇ ਗੱਲਾਂ ਕਰ ਲਈਏ, ਉਹਨਾਂ ਨਾਲ ਆਪਣੇ ਦਿਲ ਦੀਆਂ ਚੀਜ਼ਾਂ ਸਾਂਝੀਆਂ ਕਰ ਲਈਏ, ਤਾਂ ਉਹ ਵੀ ਕਿਸੇ ਪਾਰਟੀ ਤੋਂ ਬਹੁਤ ਉੱਪਰ ਹੈ। ਕਿਸੇ ਨਾਲ ਬਹਿ ਕੇ ਗੱਲ ਕਰਨੀ, ਉਹਨਾਂ ਦੇ ਹਾਲ ਸਮਝਣੇ, ਖੁਦ ਦੇ ਹਾਲ ਉਹਨਾਂ ਨੂੰ ਦੱਸਣੇ, ਆਪਣੇ ਦਿਲ ਦੀਆਂ ਗੱਲਾਂ ਆਪਸ ਦੇ ਵਿੱਚ ਕਰਨੀਆਂ, ਇੰਨੀ ਖੁਸ਼ੀ ਦਿੰਦੀਆਂ ਹਨ ਜਿੰਨੀ ਕੋਈ 10,000 ਜਾਂ 15,000 ਰੁਪਏ ਦੀ ਕੀਤੀ ਪਾਰਟੀ

0: ਨੇ ਦਿਲ ਦੀਆਂ ਗੱਲਾਂ ਆਪਸ ਦੇ ਵਿੱਚ ਕਰਨੀਆਂ ਇੰਨੀ ਖੁਸ਼ੀ ਦਿੰਦੀਆਂ ਹਨ ਜਿੰਨੀ ਕੋਈ 10,000 ਜਾਂ 15,000 ਰੁਪਏ ਦੀ ਕੀਤੀ ਪਾਰਟੀ ਵੀ ਨਹੀਂ ਦੇ ਸਕਦੀ। ਤੁਸੀਂ ਲੋਕਾਂ ਨਾਲ ਬਹਿ ਕੇ ਸਮਾਂ ਬਿਤਾਓ, ਉਹਨਾਂ ਦੀਆਂ ਗੱਲਾਂ ਸੁਣੋ, ਆਪਣੀ ਗੱਲਾਂ ਉਹਨਾਂ ਨੂੰ ਸੁਣਾਓ, ਆਪਣੇ ਦਿਲ ਦਾ ਹਾਲ ਉਹਨਾਂ ਦੇ ਨਾਲ ਸਾਂਝਾ ਕਰੋ, ਤਾਂ ਉਹਨਾਂ ਨੂੰ ਵੀ ਬਹੁਤ ਖੁਸ਼ੀ ਮਿਲੂਗੀ ਔਰ ਤੁਹਾਨੂੰ ਵੀ ਉਹਨਾਂ ਨਾਲ ਗੱਲ ਕਰਕੇ ਬਹੁਤ ਸਕੂਨ ਤੇ ਬਹੁਤ ਖੁਸ਼ੀ ਮਿਲੂਗੀ। ਅੱਜ ਕੱਲ ਯੂਥ ਦੇ ਵਿੱਚ ਸੋਸ਼ਲ ਮੀਡੀਆ ਨੇ ਵੀ ਬਹੁਤ ਵੱਡੀ ਜਗ੍ਹਾ ਲੈ ਲਈ ਹੈ। ਆਪਾਂ ਨੂੰ ਕਿਸੇ ਨੂੰ ਦੇਖ ਕੇ ਟ੍ਰੈਂਡਸ ਨਹੀਂ ਫੋਲੋ ਕਰਨੇ ਚਾਹੀਦੇ, ਕਿਸੇ ਦੇ ਅਕਾਊਂਟ ਨੂੰ ਦੇਖ ਕਰ ਖੁਦ ਦਾ ਅਕਾਊਂਟ ਉਹਦਾ ਨਹੀਂ ਬਣਾਉਣਾ ਚਾਹੀਦਾ ਕਿ ਕੱਲ ਨੂੰ ਆਪਾਂ ਨੂੰ ਹੀ ਦਿੱਕਤ ਹੋ। ਅੱਜ ਕੱਲ ਯੂਥ ਸੋਸ਼ਲ ਮੀਡੀਆ ਤੇ ਚੱਲ ਰਹੇ ਟ੍ਰੈਂਡਸ ਰੀਲਸ ਬਹੁਤ ਫੋਲੋ ਕਰ ਰਹੇ ਹਨ, ਕੱਲ ਨੂੰ ਜਾ ਕਰ ਅਗਰ ਉਹਨਾਂ ਦੀ ਰੀਲ ਦੀ ਕੋਈ ਕੰਟਰੋਵਰਸੀ ਹੋ ਜਾਏ ਜਾਂ ਕੁਛ ਹੋਰ ਚੀਜ਼ ਹੋ ਜਾਏ, ਤੁਸੀਂ ਆਪਣਾ ਸਾਰਾ ਡਾਟਾ ਪਬਲਿਕਲੀ ਲੋਕਾਂ ਨੂੰ ਦੇ ਰਹੇ ਹੋ। ਤੁਸੀਂ ਕਿੱਥੇ ਜਾਂਦੇ ਹੋ, ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡੀ ਲਾਈਫ ਦੀ ਕੋਈ ਪ੍ਰਾਈਵੇਸੀ ਨਹੀਂ ਰਹੀ। ਸੋਸ਼ਲ ਮੀਡੀਆ ਦੇ ਥਰੂ ਅੱਜ ਕੱਲ ਹਰ ਬੱਚਾ, ਹਰ ਵੱਡਾ, ਈਵਨ ਆਪਾਂ ਸਿੰਪਲ ਤੋਂ ਸਿੰਪਲ ਚੀਜ਼ਾਂ ਵੀ ਆਪਾਂ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੰਦੇ ਹਾਂ। ਅਗਰ ਆਪਾਂ ਕੋਈ ਨਵਾਂ ਘਰ ਲਿੱਤਾ ਹੈ, ਉਹਦੀ ਚਾਬੀ ਦੀ ਫੋਟੋ ਆਪਾਂ ਸੋਸ਼ਲ ਮੀਡੀਆ ਤੇ ਪਾ ਦਿੰਦੇ ਹਾਂ। ਅਗਰ ਆਪਾਂ ਕਿਤੇ ਜਾ ਰਹੇ ਹਾਂ ਤਾਂ 2 ਦਿਨ ਪਹਿਲਾਂ ਹੀ ਆਪਾਂ ਲੋਕਾਂ ਨੂੰ ਦੱਸ ਦਿੰਦੇ ਹਾਂ ਕਿ ਆਪਾਂ ਇਸ ਜਗ੍ਹਾ ਤੇ ਜਾਣਾ ਹੈ, ਉਸ ਜਗ੍ਹਾ ਤੇ ਜਾਣਾ ਹੈ, ਆਪਣੀ ਪ੍ਰਾਈਵੇਸੀ ਜ਼ੀਰੋ ਕਰ ਦਿੰਦੇ ਹਾਂ ਆਪਾਂ। ਆਹ ਚੀਜ਼ਾਂ ਬਹੁਤ ਗਲਤ ਨੇ। ਲੋਕੀ ਇਨਫਲੂਐਂਸਰਸ ਨੂੰ ਦੇਖ ਕਰ ਪ੍ਰੋਡਕਟਸ ਟਰਾਈ ਕਰਦੇ ਨੇ, ਹੋਰ ਚੀਜ਼ਾਂ ਕਰਦੇ ਨੇ, ਉਹਨਾਂ ਦੇ ਵਾਂਗੂ ਬਣਨ ਦੀ ਕੋਸ਼ਿਸ਼ ਕਰਦੇ ਨੇ, ਪਰ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਹੈ, ਕੀ ਚੀਜ਼ ਆਪਣੇ ਲਈ ਸਹੀ ਹੈ, ਕੀ ਚੀਜ਼ ਆਪਣੇ ਲਈ ਗਲਤ ਹੈ। ਬਸ ਆਪਾਂ ਟ੍ਰੈਂਡ ਨੂੰ ਫੋਲੋ ਕਰਦੇ ਹੋਏ ਚੀਜ਼ਾਂ ਖਰੀਦ ਲੈਂਦੇ ਹਾਂ ਜਾਂ ਚੀਜ਼ਾਂ ਦੇ ਪਿੱਛੇ ਲੱਗ ਜਾਂਦੇ ਹਾਂ, ਜੋ ਕਿ ਆਪਾਂ ਨੂੰ ਹੀ ਬਾਅਦ ਤੰਗ ਕਰਦੀ। ਇਹਨਾਂ ਚੀਜ਼ਾਂ ਨੂੰ ਬਿਨਾਂ ਸੋਚੇ ਸਮਝੇ ਫੋਲੋ ਕਰਦੇ ਹੋਏ ਆਪਾਂ ਆਪਣੇ ਆਪ ਨੂੰ ਹੀ ਨੁਕਸਾਨ ਦੇ ਰਹੇ ਹਾਂ। ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਆਪਣੀ ਪ੍ਰਾਈਵੇਸੀ ਹੋਰ ਲੋਕਾਂ ਤੋਂ ਬਚਾਈਏ। ਜੋ ਚੀਜ਼ਾਂ ਆਪਾਂ ਕਰਦੇ ਹਾਂ ਉਹ ਇੱਕ ਇੱਕ ਛੋਟੀ ਤੋਂ ਛੋਟੀ ਚੀਜ਼ ਆਪਾਂ ਸੋਸ਼ਲ ਮੀਡੀਆ ਤੇ ਪੋਸਟ ਨਾ ਕਰੀਏ। ਆਪਣੀ ਲਾਈਫ, ਆਪਣੀ ਪ੍ਰਾਈਵੇਸੀ ਆਪਣੇ ਹੱਥ ਦੇ ਵਿੱਚ ਹੁੰਦੀ ਹੈ। ਕਈ ਵਾਰ ਆਪਾਂ ਕਿਸੇ ਇਨਫਲੂਐਂਸਰ ਨੂੰ ਦੇਖ ਕੇ ਜਾਂ ਕਿਸੇ ਹੋਰ ਨੂੰ ਦੇਖ ਕਰ ਆਪਾਂ ਇੱਕ ਅਕਾਊਂਟ ਕ੍ਰੀਏਟ ਕਰ ਲੈਂਦੇ ਹਾਂ। ਉਸ ਅਕਾਊਂਟ ਤੇ ਆਪਾਂ ਆਪਣੀ ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ ਗੱਲ ਪੋਸਟ ਕਰਦੇ ਹਾਂ ਔਰ ਆਪਾਂ ਨੂੰ ਲੱਗਦਾ ਹੈ ਕਿ ਅਗਰ ਉਹਦੇ ਵੀ ਮਿਲੀਅਨ ਫੋਲੋਅਰਸ ਹੈ ਇਸ ਕੰਟੈਂਟ ਦੇ ਨਾਲ, ਤਾਂ ਆਪਣੇ ਵੀ ਮਿਲੀਅਨ ਫੋਲੋਅਰਸ ਹੋ ਜਾਣਗੇ। ਪਰ ਆਹ ਜ਼ਰੂਰੀ ਨਹੀਂ ਹੈ। ਕੀ ਪਤਾ ਉਸ ਇਨਸਾਨ ਕਿਸ ਚੀਜ਼ ਕਰਕੇ ਉਸ ਮੁਕਾਮ ਤੇ ਪਹੁੰਚਿਆ ਹੋਵੇ, ਉਹਦੀ ਮਿਹਨਤ ਕਿੰਨੀ ਹੈ ਜਾਂ ਉਹਦਾ ਬੈਕਗ੍ਰਾਉਂਡ ਕੀ ਹੈ। ਸੋਸ਼ਲ ਮੀਡੀਆ ਤੇ ਅਗਰ ਤੁਸੀਂ ਇੱਕ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਹੀ ਤੁਹਾਨੂੰ ਆਪਣੀ ਸਾਰੀ ਲਾਈਫ ਪੋਸਟ ਕਰਨੀ ਚਾਹੀਦੀ ਹੈ, ਤੁਹਾਨੂੰ ਆਪਣੀ ਸਾਰੀ ਗੱਲਾਂ ਦੱਸਣੀਆਂ ਚਾਹੀਦੀਆਂ ਹਨ। ਪਰ ਇੰਨੀਆਂ ਗੱਲਾਂ ਵੀ ਨਾ ਦੱਸੋ ਕਿ ਕੱਲ ਨੂੰ ਜਾ ਕਰ ਤੁਹਾਡੀ ਪ੍ਰਾਈਵੇਸੀ ਤੁਹਾਡੇ ਹੀ ਅਗੇਂਸਟ ਯੂਜ਼ ਹੋ ਜਾਏ। ਕਈ ਰੀਲਸ, ਕਈ ਟ੍ਰੈਂਡਸ ਐਸੇ ਹਨ ਜਿਨ੍ਹਾਂ ਕਰਕੇ ਲੋਕਾਂ ਨੂੰ ਜਾਨੀ ਨੁਕਸਾਨ ਵੀ ਹੋਇਆ ਹੈ, ਤੋ ਆਪਾਂ ਨੂੰ ਉਹ ਚੀਜ਼ਾਂ ਤੋਂ ਬਚ ਕੇ ਆਪਣੇ ਆਪ ਨੂੰ ਦੇਖ ਕੇ ਅੱਗੇ ਵਧਣਾ ਚਾਹੀਦਾ ਹੈ, ਨਾ ਕਿ ਲੋਕਾਂ ਨੂੰ ਫੋਲੋ ਕਰਨਾ ਚਾਹੀਦਾ ਹੈ। ਇਹਨਾਂ ਚੀਜ਼ਾਂ ਨੂੰ ਅੱਖਾਂ ਬੰਦ ਕਰਕੇ ਫੋਲੋ ਨਾ ਕੀਤਾ ਜਾਏ। ਔਰ ਅੱਜ ਕੱਲ੍ਹ ਛੋਟੇ ਬੱਚਿਆਂ ਦੇ ਵਿੱਚ ਵੀ ਰੀਲਸ ਦਾ ਬਹੁਤ ਟ੍ਰੈਂਡ ਹੈ। ਜਵਾਕ ਪੜ੍ਹਾਈਆਂ ਛੱਡ ਕੇ, ਕਿਤਾਬਾਂ ਛੱਡ ਕੇ, ਬੱਚੇ ਬਸ ਰੀਲਾਂ ਵੱਲ ਹੀ ਹੋ ਗਏ ਹਨ। ਕਦੇ ਇੰਸਟਾਗ੍ਰਾਮ, ਕਦੇ ਫੇਸਬੁੱਕ, ਕਦੇ ਯੂਟਿਊਬ, ਇਹਨਾਂ 'ਤੇ ਵੀਡੀਓਜ਼ ਦੇਖ ਦੇਖ ਕੇ ਬੱਚੇ ਉਹ ਚੀਜ਼ਾਂ ਸਿੱਖ ਜਾਂਦੇ ਹਨ ਜੋ ਕਿ ਉਹਨਾਂ ਨੂੰ ਅੱਗੇ ਜਾ ਕਰ ਤੰਗ ਕਰਦੀਆਂ ਨੇ। ਸੋਸ਼ਲ ਮੀਡੀਆ ਦੇਖਣਾ, ਵਰਤਣਾ ਜਾਂ ਉਹਦੇ 'ਤੇ ਪੋਸਟ ਕਰਨਾ ਗਲਤ ਨਹੀਂ ਹੈ, ਪਰ ਤੁਸੀਂ ਕੀ ਦੇਖ ਰਹੇ ਹੋ, ਕੀ ਸਿੱਖ ਰਹੇ ਹੋ ਅਤੇ ਕੀ ਪੋਸਟ ਕਰ ਰਹੇ ਹੋ, ਉਸ ਚੀਜ਼ ਨੂੰ ਪਰਖਣਾ ਬਹੁਤ ਜ਼ਰੂਰੀ ਹੈ। ਅਗਰ ਤਾਂ ਤੁਸੀਂ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਅੱਗੇ ਪੇਸ਼ ਕਰ ਰਹੇ ਹੋ, ਉਹ ਗਲਤ ਹੈ, ਤੁਸੀਂ ਉਸ ਚੀਜ਼ ਤੋਂ ਬਚੋ। ਪਰ ਅਗਰ ਤੁਸੀਂ ਐਜੂਕੇਸ਼ਨਲ ਪਰਪਸ ਲਈ, ਪੜ੍ਹਾਈ ਲਈ ਜਾਂ ਕਿਸੇ ਹੋਰ ਚੀਜ਼ ਲਈ ਸੋਸ਼ਲ ਮੀਡੀਆ ਯੂਜ਼ ਕਰ ਰਹੇ ਹੋ ਤਾਂ ਉਹ ਬਹੁਤ ਅੱਛਾ ਹੈ। ਸੋਸ਼ਲ ਮੀਡੀਆ ਯੂਜ਼ ਕਰਨਾ ਗਲਤ ਨਹੀਂ ਹੈ, ਪਰ ਉਹਦਾ ਸਹੀ ਇਸਤੇਮਾਲ ਕਰਨਾ ਆਪਾਂ ਨੂੰ ਆਉਣਾ ਚਾਹੀਦਾ ਹੈ ਔਰ ਜਿੰਨਾ ਹੋ ਸਕੇ ਉਨਾ ਘੱਟ ਸਮਾਂ ਆਪਾਂ ਉਹਦੇ 'ਤੇ ਬਤੀਤ ਕਰਨਾ ਹੈ। ਜੇਕਰ ਤੁਸੀਂ ਸੋਸ਼ਲ ਮੀਡੀਆ ਨੂੰ ਐਜੂਕੇਸ਼ਨਲ ਪਰਪਸ ਲਈ, ਕੋਈ ਨਵੀਂ ਕਲਾ ਸਿੱਖਣ ਲਈ ਜਾਂ ਆਪਣੀ ਜ਼ਿੰਦਗੀ ਸੁਧਾਰਨ ਲਈ ਯੂਜ਼ ਕਰਦੇ ਹੋ ਤਾਂ ਉਹ ਤੁਹਾਨੂੰ ਬਹੁਤ ਫਾਇਦਾ ਦਊਗਾ।
1: ਸਰੋਤਿਓ, ਹੁਣੇ ਤੁਸੀਂ ਪ੍ਰੋਗਰਾਮ ਯੁਵਾਣੀ ਤਹਿਤ ਸੁਣ ਰਹੇ ਸੀ ਸਿਲਸਿਲਾ ਮੇਰੀਆਂ ਗੱਲਾਂ ਮੇਰੇ ਗੀਤ। ਅੱਜ ਇਹ ਪ੍ਰੋਗਰਾਮ ਪੇਸ਼ ਕਰ ਰਹੇ ਸਨ ਖੁਸ਼ੀ ਸਿੱਕਾ। ਇਸ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਯੁਵਾਣੀ ਖਤਮ ਕਰਨ ਦੀ ਆਗਿਆ ਦਿਓ।

0: ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਸ਼ਾਮ ਦੇ 6:59 ਤੇ 40 ਸੈਕਿੰਡ। ਹੁਣ ਤੋਂ ਥੋੜੀ ਦੇਰ ਬਾਅਦ 7 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ। ਉਸ ਤੋਂ ਤੁਰੰਤ ਬਾਅਦ ਹੀ 7:10 ਤੇ ਵਿਸ਼ੇਸ਼ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜੀ ਦੇਰ ਲਈ ਇਸਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਆਰਥਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਆਪਣੀ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਕੇਂਦਰ ਨੇ ਇਕਸਾਰਤਾ ਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਖੁਰਾਕੀ ਤੇਲਾਂ ਵਾਸਤੇ ਮਿਆਰੀ ਪੈਕੇਜਿੰਗ ਲਾਗੂ ਕੀਤੀ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸੂਬੇ ਭਰ ਦੇ ਸਾਰੇ 24,453 ਵੋਟ ਕੇਂਦਰਾਂ ਤੇ SIR ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ। ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਅਸਲ ਤਾਕਤ ਤੇ ਵਿਕਸਿਤ ਭਾਰਤ ਦੇ ਸੁਪਨੇ ਦੇ ਪਿੱਛੇ ਪ੍ਰੇਰਕ ਸ਼ਕਤੀ ਨੇ। ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਅੰਡਰ-18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਅਤੇ EAC ਨੇ ਆਲਮੀ ਉਥਲ ਪੁਥਲ ਦੇ ਸਮੇਂ ਤੇ ਆਰਥਿਕ ਵਿਕਾਸ ਨੂੰ ਹੋਰ ਵਧਾਉਣ ਲਈ ਵੱਖ ਵੱਖ ਵਿਚਾਰਾਂ ਤੇ ਉਪਾਵਾਂ ਤੇ ਚਰਚਾ ਕੀਤੀ। ਜੀਵਨ ਜਿਉਣ ਅਤੇ ਕਾਰੋਬਾਰ ਕਰਨ ਦੀ ਸੌਖ ਨੂੰ ਬਿਹਤਰ ਬਣਾਉਣ ਲਈ ਕਈ ਸੁਧਾਰਾਂ ਤੇ ਵੀ ਵਿਚਾਰ ਵਟਾਂਦਰਾ ਹੋਇਆ। ਮੈਂਬਰਾਂ ਨੇ ਪੱਛਮੀ ਏਸ਼ੀਆ ਟਕਰਾਅ ਦਾ ਭਾਰਤ ਅਤੇ ਦੁਨੀਆ ਦੇ ਪ੍ਰਭਾਵ ਦਾ ਆਪਣਾ ਮੁਲਾਂਕਣ ਵੀ ਦਿੱਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਦੀ ਆਰਥਿਕ ਤਬਦੀਲੀ ਅਤੇ ਲੰਮੇ ਸਮੇਂ ਦੀਆਂ ਵਿਕਾਸ ਤਰਜੀਹਾਂ ਨਾਲ ਸਬੰਧਿਤ ਵੱਖ ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਨੇ ਸੁਧਾਰ ਯਾਤਰਾ ਨੂੰ ਹੋਰ ਗਤੀ ਦੇਣ ਅਤੇ ਰਹਿਣ ਸਹਿਣ ਦੀ ਸੌਖ ਦੇ ਨਾਲ ਨਾਲ ਕਾਰੋਬਾਰ ਕਰਨ ਦੀ ਸੌਖ ਨੂੰ ਯਕੀਨੀ ਬਣਾਉਣ ਤੇ ਵੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਲਏ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ ਏ। ਇਸ ਨਾਲ ਬਾਜ਼ਾਰ ਵਿਚ ਵਧੇਰੇ ਪਾਰਦਰਸ਼ਤਾ ਤੇ ਇਕਸਾਰਤਾ ਆਏਗੀ। ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਖੁਰਾਕੀ ਤੇਲਾਂ ਤੇ ਘਿਓ ਦੀ ਸ਼ੁੱਧ ਮਾਤਰਾ ਤੇ ਮਿਆਰੀ ਪੈਕ ਆਕਾਰ ਨਿਰਧਾਰਤ ਕਰਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਵਿਚ ਸੋਧ ਕੀਤੀ ਏ। ਖਪਤਕਾਰ ਮਾਮਲਿਆਂ ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਸੋਧੇ ਹੋਏ ਨਿਯਮਾਂ ਤਹਿਤ ਤਾੜ ਦੇ ਤੇਲ, ਮਾਮੂਲੀਨ ਸੋਇਆਬੀਨ ਤੇਲ, ਸੂਰਜਮੁਖੀ ਤੇਲ, ਸਰੋਂ, ਮੂੰਗਫਲੀ ਤੇ ਤਿਲ ਦੇ ਤੇਲ, ਚੌਲਾਂ ਦੇ ਛਾਣ ਦੇ ਤੇਲ, ਕਪਾਹ ਦੇ ਬੀਜ ਦੇ ਤੇਲ ਤੇ ਮੱਕੀ ਦੇ ਤੇਲ ਸਮੇਤ ਪ੍ਰਮੁੱਖ ਖੁਰਾਕੀ ਤੇਲਾਂ ਲਈ ਮਿਆਰੀ ਪੈਕ ਆਕਾਰ ਨਿਰਧਾਰਤ ਕੀਤੇ ਗਏ ਨੇ। ਪ੍ਰਵਾਨਿਤ ਪੈਕ ਆਕਾਰ 200 ਗ੍ਰਾਮ, 500 ਗ੍ਰਾਮ, 1 ਤੋਂ 5 ਕਿਲੋਗ੍ਰਾਮ, 15 ਕਿਲੋਗ੍ਰਾਮ ਤੇ 20 ਕਿਲੋਗ੍ਰਾਮ ਨੇ। ਇਸ ਪਹਿਲ ਦਾ ਉਦੇਸ਼ ਬਾਜ਼ਾਰ ਵਿਚ ਵੱਖ ਵੱਖ ਪੈਕੇਜ ਆਕਾਰਾਂ ਦੀ ਵੱਧ ਰਹੀ ਗਿਣਤੀ ਨੂੰ ਘਟਾਉਣਾ ਹੈ। ਇਸ ਨਾਲ ਖਪਤਕਾਰਾਂ ਲਈ ਕੀਮਤਾਂ ਦੀ ਤੁਲਨਾ ਕਰਨਾ ਤੇ ਸੋਚ ਸਮਝ ਕੇ ਖਰੀਦਦਾਰੀ ਕਰਨਾ ਆਸਾਨ ਹੋ ਜਾਏਗਾ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ ਸ਼ਾਮ ਨਵੀਂ ਦਿੱਲੀ ਵਿਚ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨਾਲ ਗੱਲਬਾਤ ਕਰਨਗੇ। ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਵਾਂ ਧਿਰਾਂ ਵਪਾਰ, ਨਿਵੇਸ਼, ਸੰਪਰਕ, ਊਰਜਾ ਤੇ ਲੋਕਾਂ ਤੇ ਲੋਕਾਂ ਦੇ ਸਬੰਧਾਂ ਸਮੇਤ ਮੁੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਆਪਸੀ ਹਿੱਤ ਦੇ ਮਾਮਲਿਆਂ ਤੇ ਚਰਚਾ ਕਰਨਗੇ। ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਦੌਰਾ ਭਾਰਤ ਅਤੇ ਨੇਪਾਲ ਵਿਚਕਾਰ ਵਿਸ਼ੇਸ਼ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ।
2: With Nepal, we have an expansive agenda.
3: नेपाल के साथ हमारा एजेंडा बहुत व्यापक है। इसमें विकास के लिए सहयोग से लेकर लोगों के बीच आपसी संबंध और व्यापार तथा निवेश शामिल हैं। इसलिए जब दोनों देशों के विदेश मंत्री मिलेंगे तो इन सभी संबंधों पर चर्चा होगी। हम नेपाल के साथ अपनी इस बहुआयामी साझेदारी को और मजबूत करने के इच्छुक हैं।
2: Partnership that we have with Nepal.
1: ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸੂਬੇ ਭਰ ਦੇ 24,453 ਵੋਟ ਕੇਂਦਰਾਂ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ। ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਜਾਂ ਗਾਓ ਨਿਸ਼ਾਨਦੇਹੀ ਦੀ ਗਤੀ ਨੂੰ ਤੇਜ਼ ਕਰਨ ਲਈ ਇਹ ਕੈਂਪ ਲਾਏ ਜਾ ਰਹੇ ਨੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗਣਗੇ। ਹੁਣ ਤੱਕ 90% ਦੇ ਨਿਰਧਾਰਿਤ ਟੀਚੇ ਦੇ ਮੁਕਾਬਲੇ ਸੂਬੇ ਵਿਚ ਪ੍ਰੀ SIR ਮੈਪਿੰਗ ਦਾ 84.62% ਕੰਮ ਪੂਰਾ ਹੋ ਚੁੱਕਿਆ ਹੈ। ਜਲੰਧਰ ਸਮੇਤ ਸਾਰੇ ਜ਼ਿਲ੍ਹਿਆਂ ਵਿਚ ਇਸ ਸਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਬੂਥ ਲੈਵਲ ਅਫਸਰਾਂ VLOs ਨੂੰ ਵੋਟਰਾਂ ਦੀ ਸਹੂਲਤ ਲਈ ਕੈਂਪਾਂ ਦੌਰਾਨ ਆਪਣੇ ਵੋਟ ਕੇਂਦਰਾਂ ਤੇ ਮੌਜੂਦ ਰਹਿਣ ਦੀ ਹਦਾਇਤ ਕੀਤੀ ਗਈ ਏ।

0: ਦੱਸਿਆ ਕਿ ਦਫ਼ਤਰ ਮੁੱਖ ਅਫਸਰ ਪੰਜਾਬ ਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਬੂਥ ਪੱਧਰੀ ਕੈਂਪਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਜਾਏਗੀ। ਭਾਰਤੀ ਰਿਜ਼ਰਵ ਬੈਂਕ RBI ਨੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਲਈ ਸਰਕਾਰੀ ਸਿਕਿਉਰਿਟੀਜ਼ ਵਿਚ ਨਿਵੇਸ਼ ਨਾਲ ਜੁੜੇ ਨਿਯਮਾਂ ਵਿਚ ਅਹਿਮ ਬਦਲਾਅ ਕੀਤੇ ਨੇ। ਨਵੇਂ ਨਿਯਮਾਂ ਤਹਿਤ ਆਮ ਨਿਵੇਸ਼ ਕਰਨ ਵਾਲੇ ਵਿਦੇਸ਼ੀ ਨਿਵੇਸ਼ਕਾਂ ਨੂੰ ਹੁਣ ਕਈ ਤਰ੍ਹਾਂ ਦੀਆਂ ਨਿਵੇਸ਼ ਸੀਮਾਵਾਂ ਤੋਂ ਛੋਟ ਦਿੱਤੀ ਗਈ ਏ। RBI ਨੇ ਕੇਂਦਰ ਤੇ ਰਾਜ ਸਰਕਾਰ ਦੀਆਂ ਸਿਕਿਉਰਿਟੀਜ਼ ਲਈ ਪਹਿਲਾਂ ਤੋਂ ਲਾਗੂ ਆਮ ਤੇ ਲੰਬੀ ਮਿਆਦ ਨਿਵੇਸ਼ ਸੀਮਾਵਾਂ ਨੂੰ ਮਿਲਾ ਕੇ ਇਕ ਕਰ ਦਿੱਤਾ। ਨਵੇਂ ਦਿਸ਼ਾ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XNLA @AIR ਜਲੰਧਰ। ਨੌਜਵਾਨ ਮਾਮਲਿਆਂ ਤੇ ਖੇਡਾਂ ਬਾਰੇ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਅਸਲ ਤਾਕਤ ਨੇ ਅਤੇ ਵਿਕਸਿਤ ਭਾਰਤ ਦੇ ਸੁਪਨੇ ਦੇ ਪਿੱਛੇ ਪ੍ਰੇਰਕ ਸ਼ਕਤੀ ਨੇ। ਨਵੀਂ ਦਿੱਲੀ ਵਿਚ ਕਰਾਏ ਗਏ ਮੇਰਾ ਭਾਰਤ ਯੁਵਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਡਾਕਟਰ ਮਾਂਡਵੀਆ ਨੇ ਕਿਹਾ ਕਿ ਦੇਸ਼ ਦੀ 65% ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ, ਜੋ ਭਾਰਤ ਨੂੰ ਦੁਨੀਆਂ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿਚੋਂ ਇਕ ਬਣਾਉਂਦੀ ਏ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੌਜਵਾਨਾਂ ਦੀ ਊਰਜਾ ਅਤੇ ਸਮਰੱਥਾ ਨੂੰ ਰਾਸ਼ਟਰ ਨਿਰਮਾਣ ਅਤੇ ਭਾਰਤ ਨੂੰ ਵਿਕਸਿਤ ਰਾਸ਼ਟਰ ਵਿਚ ਬਦਲਣ ਦੇ ਟੀਚੇ ਵੱਲ ਲਾਉਣ ਲਈ ਲਗਾਤਾਰ ਯਤਨਸ਼ੀਲ ਏ।
1: ਦੇਸ਼ ਦਾ 65 ਪਾਪੂਲੇਸ਼ਨ ਬਿਲੋ 35 ਹੈ, ਯਾਨੀ ਕਿ ਦੇਸ਼ ਯੁਵਾ ਦੇਸ਼ ਹੈ। ਇਹ ਦੇਸ਼ ਕੀ ਯੁਵਾ ਕੀ ਸ਼ਕਤੀ ਕੋ ਵਿਕਸਿਤ ਭਾਰਤ ਕੇ ਰਾਹ ਪਰ ਲੈ ਜਾਣੇ ਕੇ ਲਈ ਸੰਯੋਜਨੇ ਕਾ ਕਾਮ ਨਰਿੰਦਰ ਮੋਦੀ ਜੀ ਨੇ ਕਰਾ ਹੈ।
0: ਪੰਜਾਬ ਵਿਚ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਸਵੇਰੇ ਇਕ ਵਾਹਨ ਦੀ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਤੇ 22 ਹੋਰ ਜ਼ਖਮੀ ਹੋ ਗਏ। ਸਾਰੇ ਪੀੜਤ ਇਕੋ ਪਰਿਵਾਰ ਦੇ ਮੈਂਬਰ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਇਕ ਰਿਸ਼ਤੇਦਾਰ ਦੀਆਂ ਅਸਥੀਆਂ ਬਿਆਸ ਦਰਿਆ ਵਿਚ ਪ੍ਰਵਾਹ ਕਰਨ ਜਾ ਰਹੇ ਸਨ। ਕਈ ਪੀੜਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਜ਼ਖਮੀਆਂ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਤੇ ਫਰੀਦਕੋਟ ਮੈਡੀਕਲ ਕਾਲਜ ਲਿਜਾਇਆ ਗਿਆ। ਪੁਲਿਸ ਹਲਕਿਆਂ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ 22 ਲੋਕਾਂ ਵਿਚੋਂ ਕਈਆਂ ਦੀ ਹਾਲਤ ਨਾਜ਼ੁਕ ਏ। ਸੀਨੀਅਰ ਪੁਲਿਸ ਅਧਿਕਾਰੀ ਹਾਦਸੇ ਵਾਲੀ ਥਾਂ ਤੇ ਪਹੁੰਚੇ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਮੁਹਿੰਮ ਚਲਾਈ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਹੋਏ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਨੇ ਹਾਦਸੇ ਵਿਚ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ। ਪ੍ਰਧਾਨ ਮੰਤਰੀ ਨੇ ਹਰੇਕ ਮ੍ਰਿਤਕ ਦੇ ਨੇੜੇਲੇ ਰਿਸ਼ਤੇਦਾਰਾਂ ਲਈ 2-2 ਲੱਖ ਰੁਪਏ ਤੇ ਜ਼ਖਮੀਆਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿਚੋਂ 50,000 ਰੁਪਏ ਦੀ ਰਾਹਤ ਰਕਮ ਦਾ ਐਲਾਨ ਵੀ ਕੀਤਾ। ਭਾਰਤ ਨੇ ਕਿਹਾ ਕਿ ਪਾਕਿਸਤਾਨ ਜੰਮੂ ਕਸ਼ਮੀਰ ਬਾਰੇ ਝੂਠੇ ਦਾਅਵੇ ਫੈਲਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਆਪਣੀ ਅਸਥਾਈ ਮੈਂਬਰਸ਼ਿਪ ਦੀ ਦੁਰਵਰਤੋਂ ਕਰ ਰਿਹਾ ਹੈ। ਭਾਰਤ ਦੇ ਸਥਾਈ ਪ੍ਰਤੀਨਿਧ ਪ੍ਰੀ ਹਰੀਸ਼ ਨੇ ਖਬਰਦਾਰ ਕੀਤਾ ਕਿ ਪਾਕਿਸਤਾਨ ਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।
2: I'd like to remind Pakistan that being a member of the
3: मैं पाकिस्तान को याद दिलाना चाहता हूँ कि संयुक्त राष्ट्र सुरक्षा परिषद का सदस्य होना एक बड़ी जिम्मेदारी है। यह पक्षपाती और झूठी बातें फैलाने का मंच नहीं है। मैं ये बात साफ साफ कहना चाहता हूँ, जम्मू कश्मीर भारत का अभिन्न और अटूट हिस्सा था, है और हमेशा रहेगा। पाकिस्तान की खोखली बयानबाजी और झूठे दावों से ये बुनियादी सच्चाई नहीं बदलेगी।
2: Claims by Pakistan would not change this fundamental reality.
0: ਪਾਕਿਸਤਾਨ ਤਰੀਕੇ ਇਨਸਾਫ਼ PTI ਪਾਰਟੀ ਨੇ ਪਾਕਿਸਤਾਨ ਸਰਕਾਰ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਕਾਨੂੰਨੀ ਤੇ ਸੰਵਿਧਾਨਕ ਅਧਿਕਾਰਾਂ ਤੋਂ ਵਾਂਝਾ ਕਰਨ ਦਾ ਇਲਜ਼ਾਮ ਲਾਇਆ ਤੇ ਇਹ ਵੀ ਕਿਹਾ ਕਿ ਜੋੜੇ ਨੂੰ ਢੁਕਵੀਂ ਡਾਕਟਰੀ ਦੇਖਭਾਲ ਨਹੀਂ ਮਿਲ ਰਹੀ ਏ। ਇਮਰਾਨ ਖਾਨ ਤੇ ਬੁਸ਼ਰਾ ਬੀਬੀ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਵਿਚ ਕੈਦ ਵਿਚ ਨੇ। ਇਕ ਪ੍ਰੈਸ ਕਾਨਫਰੰਸ ਵਿਚ ਬੋਲਦਿਆਂ PTI ਨੇਤਾ ਤੇ ਖੈਬਰ ਪਖਤੂਨਖਵਾ ਦੇ ਮੰਤਰੀ ਸ਼ਫੀ ਜਾਨ ਨੇ ਦਾਅਵਾ ਕੀਤਾ ਕਿ ਖਾਨ ਤੇ ਉਨ੍ਹਾਂ ਦੀ ਪਤਨੀ ਨੂੰ ਰਿਸ਼ਤੇਦਾਰਾਂ ਤੇ ਪਾਰਟੀ ਮੈਂਬਰਾਂ ਨੂੰ ਮਿਲਣ ਤੋਂ ਰੋਕਿਆ ਗਿਆ ਏ। ਖੇਡਾਂ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ ਇੰਗਲੈਂਡ ਤੇ ਆਇਰਲੈਂਡ ਨਾਲ ਹੋਣ ਵਾਲੀ 2020 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ। ਸੂਰਿਆ ਕੁਮਾਰ ਯਾਦਵ ਦੀ ਥਾਂ ਸ਼੍ਰੇਯਸ ਅਯਰ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ। ਤਿਲਕ ਵਰਮਾ ਟੀਮ ਦੇ ਉਪ ਕਪਤਾਨ ਹੋਣਗੇ। ਵੈਭਵ ਸੂਰਿਆਵੰਸ਼ੀ ਨੂੰ ਪਹਿਲੀ ਵਾਰ ਟੀਮ ਵਿਚ ਸ਼ਾਮਲ ਕੀਤਾ ਗਿਆ। ਵੈਭਵ ਨੇ IPL 2026 ਵਿਚ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। ਪ੍ਰਿੰਸ ਯਾਦਵ ਨੂੰ ਵੀ ਟੀਮ ਵਿਚ ਥਾਂ ਮਿਲੀ ਏ। ਹਾਕੀ ਵਿਚ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਮਰਦਾਂ ਦੇ ਅੰਡਰ-18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤ ਲਿਆ ਹੈ। ਅੱਜ ਜਾਪਾਨ ਦੇ ਕਾਕਾ ਮਿਕਾਹਾਰਾ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਭਾਰਤ ਲਈ ਆਸ਼ੀਸ਼ ਪੂਰਤੀ ਨੇ ਹੈਟ੍ਰਿਕ ਲਈ, ਜਦੋਂ ਕਿ ਕਪਤਾਨ ਕੇਤਨ ਕੁਸ਼ਵਾਹਾ ਨੇ ਚੌਥਾ ਗੋਲ ਕੀਤਾ। ਮੇਜ਼ਬਾਨ ਜਾਪਾਨ ਲਈ ਇੱਕੋ-ਇੱਕ ਗੋਲ ਗਾਕੂ ਨੁਮਾਦਾ ਨੇ ਕੀਤਾ। ਭਾਰਤੀ ਔਰਤਾਂ ਦੀ ਟੀਮ ਨੇ ਦੱਖਣੀ ਕੋਰੀਆ ਨੂੰ 3-0 ਨਾਲ ਹਰਾ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਆਰਥਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਆਪਣੇ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਕੇਂਦਰ ਨੇ ਇਕਸਾਰਤਾ ਤੇ ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ ਲਈ ਖੁਰਾਕੀ ਤੇਲਾਂ ਵਾਸਤੇ ਮਿਆਰੀ ਪੈਕੇਜਿੰਗ ਲਾਗੂ ਕੀਤੀ। ਚੋਣ ਕਮਿਸ਼ਨ ਪੰਜਾਬ ਵੱਲੋਂ

ਹੁਣ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸਾਡਾ ਵਿਸ਼ੇਸ਼ ਪ੍ਰੋਗਰਾਮ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ 7:45 ਤੇ 15 ਸੈਕਿੰਡ। ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ।

ਉਸੇ ਤਰ੍ਹਾਂ ਇਹ ਵੀ ਸੋਚਦੇ ਸਨ ਕਿ ਇਹਨਾਂ ਦੀ ਹਰ ਇੱਕ ਫਿਲਮ ਦੇ ਵਿੱਚ ਵੱਖੋ ਵੱਖਰਾ ਕਿਰਦਾਰ ਨਿਭਾਇਆ ਜਾਵੇ ਅਤੇ ਉਸ ਕਿਰਦਾਰ ਦੇ ਵਿੱਚ ਆਪਣੀ ਮਿਹਨਤ ਦੇ ਨਾਲ ਜਾਨ ਪਾਈ ਜਾਵੇ। ਸੋ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਕਿ 1980 ਅਤੇ 90 ਦੇ ਦਹਾਕੇ ਦੇ ਵਿੱਚ ਆਈਆਂ। ਫਿਲਮ ਮਿਸਟਰ ਇੰਡੀਆ 1987 ਦੇ ਵਿੱਚ ਆਈ ਸੀ, ਜਿਸ ਦੇ ਵਿੱਚ ਇਹਨਾਂ ਨੇ ਅਰੁਣ ਵਰਮਾ ਦਾ ਕਿਰਦਾਰ ਨਿਭਾਇਆ ਸੀ। ਇਹ ਸੁਣਨ ਦੇ ਵਿੱਚ ਆਇਆ ਹੈ ਕਿ ਇਸ ਫਿਲਮ ਦੇ ਲਈ ਅਮਿਤਾਭ ਬੱਚਨ ਨੂੰ ਸਾਈਨ ਕੀਤਾ ਜਾਣਾ ਸੀ, ਪਰ ਅਮਿਤਾਭ ਬੱਚਨ ਨੇ ਇਸ ਫਿਲਮ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਕੋਈ ਇਨਵਿਜ਼ੀਬਲ ਰੋਲ ਉਹ ਅਦਾ ਕਰਨ। ਫਿਲਮ ਤੇਜ਼ਾਬ ਜਿਹੜੀ ਕਿ 1988 ਦੇ ਵਿੱਚ ਆਈ, ਇਹ ਫਿਲਮ ਵੀ ਇੱਕ ਬਹੁਤ ਹਿੱਟ ਫਿਲਮ ਰਹੀ ਅਤੇ ਇਸ ਫਿਲਮ ਦੇ ਲਈ ਅਨਿਲ ਕਪੂਰ ਨੂੰ ਪਹਿਲਾ ਫਿਲਮ ਫੇਅਰ ਬੈਸਟ ਐਕਟਰ ਅਵਾਰਡ ਮਿਲਿਆ ਸੀ। ਸੁਪਰ ਡੁਪਰ ਰਹਿਣ ਵਾਲੀ ਫਿਲਮ ਰਾਮ ਲਖਨ ਜਿਹੜੀ ਕਿ 1999 ਦੇ ਵਿੱਚ ਆਈ, ਇਸ ਫਿਲਮ ਦੇ ਵਿੱਚ ਲਖਨ ਦਾ ਰੋਲ ਜਿਹੜਾ ਕਿ ਅਨਿਲ ਕਪੂਰ ਨੇ ਨਿਭਾਇਆ, ਅੱਜ ਤੱਕ ਲੋਕਾਂ ਦੇ ਦਿਲਾਂ ਤੇ

ਨਵੇਂ ਦੇ ਵਿੱਚ ਆਈ। ਇਸ ਫਿਲਮ ਦੇ ਵਿੱਚ ਲੱਖਣ ਦਾ ਰੋਲ ਜਿਹੜਾ ਕਿ ਅਨਿਲ ਕਪੂਰ ਨੇ ਨਿਭਾਇਆ ਅੱਜ ਤੱਕ ਲੋਕਾਂ ਦੇ ਦਿਲਾਂ ਤੇ ਛਾਇਆ ਹੋਇਆ ਈ। ਫਿਲਮ ਬੇਟਾ ਜਿਹੜੀ ਕਿ 1992 ਦੇ ਵਿੱਚ ਆਈ ਬਹੁਤ ਹਿੱਟ ਰਹਿਣ ਵਾਲੀ ਫਿਲਮ ਸੀ। ਫਿਲਮ ਨਾਇਕ ਜਿਹੜੀ ਕਿ 2001 ਦੇ ਵਿੱਚ ਆਈ, ਇਸ ਫਿਲਮ ਦੇ ਵਿੱਚ ਇਹਨਾਂ ਨੇ ਇੱਕ ਵੱਖਰਾ ਰੋਲ ਅਦਾ ਕੀਤਾ, ਯਾਨੀ ਕਿ ਇੱਕ ਦਿਨ ਦੇ ਲਈ ਸੀਐਮ ਦਾ ਰੋਲ ਅਦਾ ਕੀਤਾ, ਜਿਹੜੀ ਕਿ ਇੱਕ ਰਾਜਨੀਤਿਕ ਮੁੱਦੇ ਦੇ ਉੱਪਰ ਆਧਾਰਿਤ ਫਿਲਮ ਸੀ। ਫਿਲਮ ਵੈਲਕਮ 2007 ਦੇ ਵਿੱਚ ਆਈ ਤੇ ਐਨੀਮਲ 2023 ਦੇ ਵਿੱਚ ਆਈ। ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਫਿਲਮਾਂ ਦਾ ਦੌਰ ਸ਼ੁਰੂ ਹੋਇਆ ਸੀ ਤਾਂ ਮਸ਼ਾਲ ਫਿਲਮ ਦੇ ਵਿੱਚ ਇਹਨਾਂ ਨੂੰ ਇੱਕ ਟਪੋਰੀ ਦਾ ਰੋਲ ਮਿਲਿਆ ਸੀ, ਜਿਸ ਵਿੱਚ ਇਹਨਾਂ ਦੇ ਸਾਹਮਣੇ ਸਨ ਦਲੀਪ ਕੁਮਾਰ। ਕਿਉਂਕਿ ਇਹ ਇੱਕ ਇੰਟਰਵਿਊ ਦੇ ਵਿੱਚ ਦੱਸਦੇ ਹਨ ਕਿ ਜਦੋਂ ਵੀ ਇਹਨਾਂ ਦੇ ਘਰ ਦੇ ਵਿੱਚ ਕੋਈ ਗੱਲ ਹੁੰਦੀ ਸੀ ਤਾਂ ਇਹਨਾਂ ਦੇ ਪਿਤਾ ਵੱਲੋਂ ਹਮੇਸ਼ਾ ਦਲੀਪ ਕੁਮਾਰ ਦੀ ਹੀ ਸਿਫਤ ਹੁੰਦੀ ਸੀ, ਤਾਂ ਉਹਨਾਂ ਨੂੰ ਸੁਣਦੇ ਸੁਣਦੇ ਇਹ ਸੋਚਦੇ ਸਨ ਕਿ ਇਹੋ ਜਿਹਾ ਕੀ ਹੈ ਦਲੀਪ ਕੁਮਾਰ ਦੇ ਵਿੱਚ ਜੋ ਇਹ ਨਹੀਂ ਕਰ ਸਕਦੇ। ਸੋ ਇਸ ਫਿਲਮ ਦੇ ਵਿੱਚ ਜਦੋਂ ਇਹਨਾਂ ਨੂੰ ਦਲੀਪ ਕੁਮਾਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਤੋਂ ਬਹੁਤ ਕੁਝ ਸਿੱਖਦੇ ਹੋਏ ਫਿਲਮ ਦੇ ਵਿੱਚ ਦਿਲ ਜਾਣ ਤੋਂ ਕੰਮ ਕੀਤਾ। ਇਸ ਤੋਂ ਬਿਨਾਂ ਇਹਨਾਂ ਨੇ ਫਿਲਮ ਯੁੱਧ ਸਾਹਿਬ ਵਰਗੀਆਂ ਫਿਲਮਾਂ ਦੇ ਵਿੱਚ ਅਨਿਲ ਕਪੂਰ ਨੇ ਅਨੋਖਾ ਕੰਮ ਕੀਤਾ ਅਤੇ ਸੁਭਾਸ਼ ਘਈ ਦੀ ਫਿਲਮ ਮੇਰੀ ਜੰਗ ਦੇ ਵਿੱਚ ਬਹੁਤ ਸੋਹਣਾ ਕਿਰਦਾਰ ਨਿਭਾਇਆ। ਇਸ ਤੋਂ ਸਾਬਿਤ ਹੋ ਗਿਆ ਸੀ ਕਿ ਇਹ ਲੜਕਾ ਸਿਰਫ ਐਕਸ਼ਨ ਹੀ ਨਹੀਂ ਬਲਕਿ ਰੋਮਾਂਸ ਤੇ ਇਮੋਸ਼ਨ ਵੀ ਜਾਣਦਾ ਹੈ, ਅਤੇ ਇਸੇ ਕਾਰਨ ਹੀ ਇਹਨਾਂ ਨੂੰ ਬੈਸਟ ਐਕਟਰ ਦਾ ਅਵਾਰਡ ਵੀ ਮਿਲਿਆ ਸੀ। 1993 ਦੇ ਵਿੱਚ ਆਉਣ ਵਾਲੀ ਫਿਲਮ ਰੂਪ ਕੀ ਰਾਨੀ ਚੋਰੋਂ ਕਾ ਰਾਜਾ, ਇਸ ਫਿਲਮ ਦੇ ਉੱਪਰ ਬਹੁਤ ਸਾਰਾ ਪੈਸਾ ਖਰਚ ਹੋਇਆ, ਲਗਭਗ 9 ਕਰੋੜ ਦੇ ਕਰੀਬ ਇਸ ਦੇ ਉੱਪਰ ਪੈਸਾ ਖਰਚਿਆ ਗਿਆ, ਪਰ ਇਹ ਫਿਲਮ ਓਨੀ ਕਮਾਈ ਨਹੀਂ ਕਰ ਸਕੀ ਜਿੰਨੀ ਉਮੀਦ ਕੀਤੀ ਜਾ ਰਹੀ ਸੀ। ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਸੀ ਬੋਨੀ ਕਪੂਰ ਨੇ ਅਤੇ ਡਾਇਰੈਕਟ ਕੀਤਾ ਸੀ ਸਤੀਸ਼ ਕੌਸ਼ਿਕ ਨੇ। ਜਦੋਂ ਇਹ ਫਿਲਮ ਫਲੋਪ ਰਹੀ ਤਾਂ ਉਸ ਸਮੇਂ ਸਤੀਸ਼ ਕੌਸ਼ਿਕ ਨੂੰ ਸੁਸਾਈਡ ਤੱਕ ਕਰਨ ਦੇ ਖਿਆਲ ਆਉਣੇ ਸ਼ੁਰੂ ਹੋ ਗਏ ਸਨ। ਇਸ ਫਿਲਮ ਦੇ ਵਿੱਚ ਘਾਟਾ ਖਾਣ ਤੋਂ ਬਾਅਦ ਇਹਨਾਂ ਨੂੰ ਅਹਿਸਾਸ ਹੋਇਆ ਕਿ ਇਹ ਇਹਨਾਂ ਦੀ ਇੱਕ ਬਹੁਤ ਵੱਡੀ ਗਲਤੀ ਸੀ, ਕਿਉਂਕਿ ਬਹੁਤ ਨਾਮੀ ਕਲਾਕਾਰਾਂ ਦਾ ਨਾਮ ਇਸ ਫਿਲਮ ਦੇ ਨਾਲ ਜੁੜਿਆ ਹੋਇਆ ਸੀ, ਜਿਸ ਤਰ੍ਹਾਂ ਸ਼੍ਰੀਦੇਵੀ, ਅਨੁਪਮ ਖੇਰ, ਅਨਿਲ ਕਪੂਰ ਆਦਿ, ਅਤੇ ਬਹੁਤ ਸਾਰੇ ਮਹਿੰਗੇ ਕੋਸਟਿਊਮ ਅਤੇ ਸੈੱਟ ਇਸ ਫਿਲਮ ਦੇ ਵਿੱਚ ਦਿਖਾਏ ਗਏ ਸਨ, ਜਿਸ ਕਾਰਨ ਇਸ ਫਿਲਮ ਦਾ ਬਜਟ ਬਹੁਤ ਜ਼ਿਆਦਾ ਹੋ ਗਿਆ ਸੀ। ਇਸ ਫਿਲਮ ਦੇ ਵਿੱਚ ਘਾਟਾ ਪੈਣ ਤੋਂ ਬਾਅਦ ਅਨਿਲ ਕਪੂਰ ਨੇ ਕੁਝ ਅਜਿਹੀਆਂ ਫਿਲਮਾਂ ਕੀਤੀਆਂ ਜਿਨ੍ਹਾਂ ਦੇ ਵਿੱਚ ਉਹ ਕੰਮ ਨਹੀਂ ਵੀ ਕਰਨਾ ਚਾਹੁੰਦੇ ਸਨ, ਪਰ ਉਹਨਾਂ ਨੇ ਆਪਣੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਅਜਿਹੀਆਂ ਫਿਲਮਾਂ ਕੀਤੀਆਂ।

ਉਸ ਤੋਂ ਬਾਅਦ ਫਿਲਮ ਲਾਡਲਾ, ਅੰਦਾਜ਼, ਲਵ ਸਟੋਰੀ, ਲੋਫਰ ਆਦਿ ਫਿਲਮਾਂ ਨੇ ਅਨਿਲ ਕਪੂਰ ਦੀ ਆਰਥਿਕ ਸਥਿਤੀ ਨੂੰ ਸੰਭਾਲਣ ਦੇ ਵਿੱਚ ਇਹਨਾਂ ਦੀ ਬਹੁਤ ਮਦਦ ਕੀਤੀ। ਇਸ ਤੋਂ ਬਾਅਦ ਫਿਲਮਾਂ ਦੀਵਾਨਾ, ਮਸਤਾਨਾ, ਬੀਬੀ ਨੰਬਰ 1, ਹਮ ਆਪਕੇ ਦਿਲ ਮੇ ਰਹਤੇ ਹੈ ਬਹੁਤ ਹਿੱਟ ਰਹੀਆਂ। 2003 ਦੇ ਵਿੱਚ ਫਿਲਮ ਅਰਮਾਨ ਦੇ ਵਿੱਚ ਇਹਨਾਂ ਨੇ ਅਮਿਤਾਭ ਬੱਚਨ ਦੇ ਨਾਲ ਕੰਮ ਕੀਤਾ। 2003 ਦੇ ਵਿੱਚ ਜਦੋਂ ਇਹ ਅਮਿਤਾਭ ਬੱਚਨ ਦੇ ਨਾਲ ਫਿਲਮ ਅਰਮਾਨ ਦੇ ਵਿੱਚ ਕੰਮ ਕਰ ਰਹੇ ਸਨ ਤਾਂ ਇਹਨਾਂ ਨੇ ਅਮਿਤਾਭ ਬੱਚਨ ਦੇ ਨਾਲ ਆਪਣੀ ਇਹ ਗੱਲ ਸਾਂਝੀ ਕੀਤੀ ਕਿ ਇੱਕ ਲੰਬੇ ਸਮੇਂ ਤੋਂ ਫਿਲਮ ਇੰਡਸਟਰੀ ਦੇ ਵਿੱਚ ਲਗਾਤਾਰ ਕੰਮ ਕਰ ਰਹੇ ਨੇ, ਕਿਉਂ ਨਾ ਹੁਣ ਇੱਕ ਬ੍ਰੇਕ ਲੈ ਲਿਆ ਜਾਵੇ। ਪਰ ਅਮਿਤਾਭ ਬੱਚਨ ਨੇ ਇਹਨਾਂ ਨੂੰ ਸੁਝਾਅ ਦਿੰਦੇ ਹੋਏ ਬ੍ਰੇਕ ਲੈਣ ਤੋਂ ਸਾਫ ਮਨਾ ਕਰ ਦਿੱਤਾ ਤਾਂ ਇਹਨਾਂ ਨੇ ਅਗਲੇ ਹੀ ਦਿਨ ਦੋ ਹੋਰ ਫਿਲਮਾਂ ਸਾਈਨ ਕਰ ਲਈਆਂ। ਜੇਕਰ ਅਸੀਂ ਅਨਿਲ ਕਪੂਰ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦਾ ਰਿਸ਼ਤਾ ਬਣਦਾ ਹੈ ਇੱਕ ਫੈਸ਼ਨ ਡਿਜ਼ਾਈਨਰ ਅਤੇ ਮਾਡਲ ਸੁਨੀਤਾ ਭਵਨਾਨੀ ਦੇ ਨਾਲ। ਲਗਭਗ ਇਹ ਦੋਨੋਂ 5 ਸਾਲ ਰਿਸ਼ਤੇ ਦੇ ਵਿੱਚ ਰਹੇ। ਸ਼ੁਰੂਆਤੀ ਦੌਰ ਦੇ ਵਿੱਚ ਸੁਨੀਤਾ ਭਵਨਾਨੀ ਦੇ ਮਾਤਾ ਪਿਤਾ ਇਹਨਾਂ ਦੇ ਵਿਆਹ ਦੇ ਹੱਕ ਦੇ ਵਿੱਚ ਨਹੀਂ ਸਨ, ਪਰ ਹੌਲੀ ਹੌਲੀ ਇਹਨਾਂ ਦੋਹਾਂ ਨੇ ਉਹਨਾਂ ਦੇ ਮਾਤਾ ਪਿਤਾ ਨੂੰ ਵਿਆਹ ਦੇ ਲਈ ਰਾਜ਼ੀ ਕਰ ਲਿਆ। ਇੱਕ ਹੋਰ ਮੁਸ਼ਕਿਲ ਉਸ ਸਮੇਂ ਸਾਹਮਣੇ ਆ ਰਹੀ ਸੀ। ਇਹ ਮੰਨਿਆ ਜਾਂਦਾ ਸੀ ਕਿ ਜਦੋਂ ਕੋਈ ਅਦਾਕਾਰ ਜਾਂ ਅਦਾਕਾਰਾ ਵਿਆਹ ਕਰਵਾ ਲੈਂਦਾ ਹੈ ਤਾਂ ਉਸ ਦਾ ਅਸਰ ਇਹਨਾਂ ਦੇ ਫਿਲਮੀ ਕਰੀਅਰ ਦੇ ਉੱਪਰ ਪੈਂਦਾ ਹੈ। ਪਰ ਅਨਿਲ ਕਪੂਰ ਨੇ ਆਪਣੇ ਮਨ ਦੀ ਆਵਾਜ਼ ਨੂੰ ਸੁਣਦੇ ਹੋਏ ਇਹ ਸੋਚਿਆ ਕਿ ਲਗਭਗ 5 ਸਾਲ ਤੋਂ ਉਹ ਸੁਨੀਤਾ ਭਵਨਾਨੀ ਦੇ ਨਾਲ ਰਹਿ ਰਹੇ ਨੇ ਤੇ ਇਸ ਤਰ੍ਹਾਂ ਹੋਰ ਕਿੰਨੀ ਦੇਰ ਤੱਕ ਚੱਲੇਗਾ, ਤਾਂ ਉਹਨਾਂ ਨੇ ਸੁਨੀਤਾ ਭਵਨਾਨੀ ਦੇ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਿਆ। ਬੇਸ਼ੱਕ ਇਹਨਾਂ ਦੇ ਵਿਆਹ ਦੇ ਵਿੱਚ ਕੁਝ ਰੁਕਾਵਟਾਂ ਆਈਆਂ, ਯਾਨੀ ਕਿ 1 ਤੋਂ 2 ਵਾਰ ਇਹਨਾਂ ਦੇ ਵਿਆਹ ਦੀ ਤਾਰੀਖ ਵੀ ਅੱਗੇ ਵਧਾਉਣੀ ਪਈ, ਪਰ ਫਾਈਨਲੀ ਇਹਨਾਂ ਦਾ ਵਿਆਹ ਹੋ ਗਿਆ। ਇਹਨਾਂ ਦੇ ਵਿਆਹ ਤੋਂ ਬਾਅਦ 3 ਬੱਚੇ ਹੋਏ, 2 ਬੇਟੀਆਂ, 1 ਸੋਨਮ ਕਪੂਰ ਤੇ ਰੀਆ ਕਪੂਰ ਤੇ ਬੇਟਾ ਹਰਸ਼ ਵਰਧਨ। ਬੇਟੀ ਸੋਨਮ ਕਪੂਰ ਇੱਕ ਅਭਿਨੇਤਰੀ ਹੈ ਤੇ ਬੇਟੀ ਰੀਆ ਕਪੂਰ ਇੱਕ ਪ੍ਰੋਡਿਊਸਰ ਤੇ ਇਹਨਾਂ ਦਾ ਬੇਟਾ ਹਰਸ਼ ਵਰਧਨ ਵੀ ਫਿਲਮ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਹੈ। ਅਨਿਲ ਕਪੂਰ ਦੀਆਂ ਫਿਲਮਾਂ ਦੀ ਗੱਲ ਕਰਦੇ ਹਾਂ, ਇਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ। ਫਿਲਮ ਚਮੇਲੀ ਕੀ ਸ਼ਾਦੀ, ਈਸ਼ਵਰ ਦੇ ਵਿੱਚ ਨਿਭਾਈ ਹੋਈ ਭੂਮਿਕਾ ਕੌਣ ਭੁੱਲ ਸਕਦਾ ਹੈ। ਇਹਨਾਂ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਬਹੁਤ ਸਾਰੇ ਉਤਾਰ ਚੜ੍ਹਾਅ ਦੇਖੇ। ਇਹਨਾਂ ਨੇ ਕੁਝ ਹਾਲੀਵੁੱਡ ਫਿਲਮਾਂ ਵੀ ਕੀਤੀਆਂ, ਜਿਸ ਤਰ੍ਹਾਂ ਸਲਮ ਡੌਗ ਮਿਲੇਨੀਅਰ। ਇਸ ਫਿਲਮ ਨੇ ਬਹੁਤ ਚੰਗਾ ਬਿਜ਼ਨਸ ਕੀਤਾ ਤੇ ਇਸ ਅਦਾਕਾਰ ਨੂੰ ਮਾਨ ਸਨਮਾਨ ਵੀ ਦਵਾਇਆ। ਇਸ ਤੋਂ ਬਿਨਾਂ ਇਹਨਾਂ ਨੇ ਕੁਝ ਹੋਰ ਹਾਲੀਵੁੱਡ ਫਿਲਮਾਂ ਕੀਤੀਆਂ ਅਤੇ ਸੀਰੀਜ਼ ਵੀ ਕੀਤੀਆਂ, ਜਿਸ ਦੇ ਨਾਲ ਇਹ ਸਿਰਫ ਭਾਰਤ ਦੇ ਵਿੱਚ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਦੇ ਵਿੱਚ ਵੀ ਹਰਮਨ ਪਿਆਰੇ ਹੋ ਗਏ। ਅਨਿਲ ਕਪੂਰ ਆਪਣੇ ਆਪ ਨੂੰ ਹਮੇਸ਼ਾ ਫਿੱਟ ਰੱਖਦੇ ਹਨ। ਅਨਿਲ ਕਪੂਰ ਦੀ ਫਿਟਨੈਸ ਦਾ ਰਾਜ਼ ਨੋ ਡਰਿੰਕਿੰਗ ਨੋ ਸਮੋਕਿੰਗ, ਇਹਨਾਂ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ। ਇਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਸਮਾਂ ਰੁਕ ਹੀ ਗਿਆ ਹੈ, ਕਿਉਂਕਿ ਜਦੋਂ ਤੋਂ ਅਸੀਂ ਇਹਨਾਂ ਨੂੰ ਦੇਖਦੇ ਆ ਰਹੇ ਹਾਂ ਇਹ ਇਸੇ ਤਰ੍ਹਾਂ ਹੀ ਆਪਣੀ ਫੁੱਲ ਐਨਰਜੀ ਦੇ ਨਾਲ ਆਪਣਾ ਬਾ ਕਮਾਲ ਕੰਮ ਕਰ ਰਹੇ ਨੇ। ਅਨਿਲ ਕਪੂਰ ਨੂੰ ਕਦੇ ਵੀ ਇੱਕੋ ਹੀ ਤਰ੍ਹਾਂ ਦੇ ਰੋਲ ਕਰਨੇ ਪਸੰਦ ਨਹੀਂ ਸਨ। ਉਹ ਸੋਚਦੇ ਸਨ ਕਿ ਹਾਲੀਵੁੱਡ ਐਕਟਰਸ ਦੀ ਤਰ੍ਹਾਂ ਵੱਖੋ ਵੱਖਰੇ ਰੋਲ ਕਰਕੇ ਆਪਣੇ ਹੁਨਰ ਨੂੰ ਨਿਖਾਰਿਆ ਜਾ ਸਕਦਾ ਹੈ ਤੇ ਆਪਣੀ ਇੱਕ ਚੰਗੀ ਛਵੀ ਦਰਸ਼ਕਾਂ ਦੇ ਉੱਪਰ

ਛੱਡੀ ਜਾ ਸਕਦੀ ਹੈ। ਸੋ ਬਾਲੀਵੁੱਡ ਦੇ ਵਿੱਚ ਬਹੁਤ ਸਾਰੇ ਐਕਟਰ ਜਾਂ ਐਕਟਰੈਸ ਅਜਿਹੇ ਨੇ ਜਿਨ੍ਹਾਂ ਨੂੰ ਵੱਧਦੀ ਉਮਰ ਦੇ ਨਾਲ ਸਮੇਂ ਸਮੇਂ ਤੇ ਕੰਮ ਮਿਲਣਾ ਬੰਦ ਹੋ ਜਾਂਦਾ ਹੈ, ਪਰ ਅਨਿਲ ਕਪੂਰ ਅਜਿਹੇ ਅਦਾਕਾਰ ਨੇ ਜਿਨ੍ਹਾਂ ਨੇ ਆਪਣੀ ਵੱਧਦੀ ਉਮਰ ਦੇ ਨਾਲ ਵੱਖੋ ਵੱਖਰੇ ਰੋਲ ਕੀਤੇ ਕਿ ਇੱਕ ਵਰਸਟਾਈਲ ਪਰਸਨੈਲਿਟੀ ਨੇ ਜਿਹੜੀ ਕਿ ਵੱਖੋ ਵੱਖਰੇ ਰੋਲ ਕਰਕੇ ਆਪਣੀ ਮਿਹਨਤ ਦੇ ਨਾਲ ਉਸ ਰੋਲ ਦੇ ਵਿੱਚ ਜਾਨ ਪਾ ਦਿੰਦੇ ਨੇ, ਤੇ ਨਾ ਹੀ ਇਹ ਕੰਮ ਦੇ ਵਿੱਚ ਕੋਈ ਸ਼ਰਮ ਮਹਿਸੂਸ ਕਰਦੇ ਨੇ, ਕਿਉਂਕਿ ਸ਼ੁਰੂ ਦੇ ਵਿੱਚ ਹੀ ਇਹ ਮੰਨਦੇ ਨੇ ਕਿ ਕੰਮ ਕੋਈ ਵੀ ਹੋਵੇ, ਚਾਹੇ ਉਹ ਛੋਟਾ ਏ ਚਾਹੇ ਉਹ ਵੱਡਾ ਏ, ਕੰਮ ਦੇ ਵਿੱਚ ਮਿਹਨਤ ਦੇ ਨਾਲ ਅਸੀਂ ਉਸ ਕੰਮ ਦਾ ਮੁੱਲ ਪਾ ਸਕਦੇ ਹਾਂ। ਸੋ ਅਨਿਲ ਕਪੂਰ ਨੇ ਕਦੇ ਵੀ ਕਿਸੇ ਕੰਮ ਨੂੰ ਛੋਟਾ ਨਹੀਂ ਸਮਝਿਆ, ਤੇ ਇਹੀ ਰਾਜ਼ ਹੈ ਕਿ ਅੱਜ ਤੱਕ ਇਹ ਸਭ ਦੇ ਦਿਲਾਂ ਤੇ ਬਣੇ ਹੋਏ ਨੇ। ਜਦੋਂ 1990 ਦਾ ਦੌਰ ਆਇਆ ਤਾਂ ਇਹਨਾਂ ਦੇ ਸਾਹਮਣੇ ਬਹੁਤ ਸਾਰੇ ਕਲਾਕਾਰ ਸਨ, ਜਿਸ ਤਰ੍ਹਾਂ ਜੈਕੀ ਸ਼ਰਾਫ, ਗੋਬਿੰਦਾ, ਸੰਜੇ ਦੱਤ, ਸ਼ਾਹਰੁਖ ਖਾਨ, ਸਲਮਾਨ ਖਾਨ, ਅਮੀਰ ਖਾਨ ਸਾਰੇ ਰਾਈਜ਼ ਕਰ ਰਹੇ ਸਨ, ਤਾਂ ਇਹਨਾਂ ਦੇ ਲਈ ਇਹ ਸਮਾਂ ਬਹੁਤ ਔਖਾ ਸਮਾਂ ਸੀ, ਪਰ ਫਿਰ ਵੀ ਆਪਣੀ ਮਿਹਨਤ ਦੇ ਨਾਲ ਆਪਣੇ ਕੰਮ ਨੂੰ ਕੇਂਦਰਿਤ ਕਰਦੇ ਹੋਏ ਆਪਣੇ ਆਪ ਨੂੰ ਅੱਗੇ ਲੈ ਕੇ ਆਉਂਦਾ। ਬਹੁਤ ਸਾਰੇ ਇਹਨਾਂ ਨੇ ਸਪੋਰਟਿੰਗ ਰੋਲ ਵੀ ਕੀਤੇ, ਪਰ ਇਹਨਾਂ ਸਪੋਰਟਿੰਗ ਰੋਲਸ ਨੂੰ ਇਸ ਤਰ੍ਹਾਂ ਨਹੀਂ ਦੇਖਿਆ ਗਿਆ ਕਿ ਉਹ ਇੱਕ ਸਪੋਰਟਿੰਗ ਰੋਲ ਸਨ, ਬਲਕਿ ਇਹਨਾਂ ਦੇ ਕੰਮ ਨੂੰ ਦੇਖਿਆ ਗਿਆ, ਇਹਨਾਂ ਦੀ ਐਕਟਿੰਗ ਨੂੰ ਦੇਖਿਆ ਗਿਆ। ਹਮੇਸ਼ਾ ਹੀ ਹਰ ਫਿਲਮ ਦੇ ਵਿੱਚ ਇਹਨਾਂ ਨੇ ਬਹੁਤ ਚੰਗੀ ਭੂਮਿਕਾ ਨਿਭਾਈ। ਕੁਝ ਫਿਲਮਾਂ ਫਲੋਪ ਵੀ ਰਹੀਆਂ, ਉਹਨਾਂ ਦੇ ਵਿੱਚ ਵੀ ਜੇਕਰ ਇੱਕ ਸਾਈਡ ਤੋਂ ਇਹਨਾਂ ਦੀ ਅਦਾਕਾਰੀ ਨੂੰ ਦੇਖਿਆ ਜਾਵੇ ਤਾਂ ਇਹਨਾਂ ਦੀ ਅਦਾਕਾਰੀ ਬਾ ਕਮਾਲ ਹੁੰਦੀ ਸੀ। ਸੋ ਅਨਿਲ ਕਪੂਰ ਦੀ ਇਸ ਕਹਾਣੀ ਨੂੰ ਜਾਣਨ ਤੋਂ ਬਾਅਦ ਅਨਿਲ ਕਪੂਰ ਨੂੰ ਟਾਈਮਲੈਸ ਜਾਂ ਏਜਲੈਸ ਐਕਟਰ ਕਹਿਣਾ ਗਲਤ ਨਹੀਂ ਹੋਏਗਾ, ਤੇ ਇਹਨਾਂ ਦੀ ਜ਼ਿੰਦਗੀ ਦੀ ਇਸ ਕਹਾਣੀ ਤੋਂ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ, ਹਰ ਕੰਮ ਨੂੰ ਦਿਲ ਜਾਣ ਤੋਂ, ਡੈਡੀਕੇਸ਼ਨ ਨਾਲ, ਮਿਹਨਤ ਦੇ ਨਾਲ ਕਰਨ ਦੇ ਨਾਲ ਸਾਨੂੰ ਸਫਲਤਾ ਜ਼ਰੂਰ ਮਿਲਦੀ ਹੈ। ਸੋ ਅੱਜ ਦਾ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਇੱਥੇ ਹੀ ਸਮਾਪਤ ਹੁੰਦਾ ਹੈ। ਧੰਨਵਾਦ ਕਰਦੀ ਹੈ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ, ਪ੍ਰੋਗਰਾਮ ਦੇ ਹੋਸਟ ਕਮਲ ਸਿੱਧੂ ਨੂੰ। ਅੱਜ ਦਾ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ।

0: ਸਰੋਤਿਓ, ਹੁਣੇ ਤੁਸੀਂ ਪ੍ਰੋਗਰਾਮ ਸ਼ਾਮ ਸੁਹਾਨੀ ਤਹਿ ਸੁਣ ਰਹੇ ਸੀ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਅਧਾਰਤ ਸੀ ਅਨਿਲ ਕਪੂਰ ਦੀ ਜੀਵਨੀ ਤੇ। ਇਹ ਪ੍ਰੋਗਰਾਮ ਪੇਸ਼ ਕਰ ਰਹੇ ਸਨ ਕਮਲਪ੍ਰੀਤ ਕੌਰ, ਨਿਰਮਾਤਾ ਨਿਰਦੇਸ਼ਕ ਸਨ ਜਨਾਬ ਬਲਜੀਤ ਸ਼ਰਮਾ।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
3: ਸਰੋਤਿਓ, ਹਰ ਐਤਵਾਰ ਆਕਾਸ਼ਵਾਣੀ ਐਫ ਐਮ ਬਠਿੰਡਾ ਸਵੇਰੇ 10 ਵਜੇ ਸਾਡੇ ਨਿੱਕੇ ਨਿੱਕੇ ਸਰੋਤਿਆਂ ਦੇ ਲਈ, ਪਿਆਰੇ ਬੱਚਿਆਂ ਦੇ ਲਈ ਲੈ ਕੇ ਹਾਜ਼ਰ ਹੁੰਦਾ ਹੈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਇਸ ਵਾਰ ਯਾਨੀ ਕਿ ਮਿਤੀ 7 ਜੂਨ ਦਿਨ ਐਤਵਾਰ ਨੂੰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ 'ਚ ਭਾਗ ਲੈਣਗੇ ਸਰਕਾਰੀ ਪ੍ਰਾਇਮਰੀ ਸਕੂਲ ਗੋਨੀਆਣਾ ਕਲਾਂ ਦੇ ਵਿਦਿਆਰਥੀ। ਸੋ ਸੁਣਨਾ ਜ਼ਰੂਰ ਸਰਕਾਰੀ ਪ੍ਰਾਇਮਰੀ ਸਕੂਲ ਗੋਨੀਆਣਾ ਕਲਾਂ ਦੇ ਵਿਦਿਆਰਥੀਆਂ ਦੇ ਨਾਲ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਮਿਤੀ 7 ਜੂਨ ਦਿਨ ਐਤਵਾਰ ਸਵੇਰੇ 10 ਵਜੇ।
4: ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਤਹਿਤ ਹਫ਼ਤਾਵਾਰੀ ਸਿਲਸਿਲਾ ਮੇਰਾ ਪਿੰਡ ਦੌਰਾਨ ਤੁਸੀਂ ਸੁਣੋਗੇ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਗੇੜੇ ਦਾ ਭਾਗ ਪਹਿਲਾ। ਪੇਸ਼ਕਰਤਾ ਹੋਣਗੇ ਸੰਦੀਪ ਸ਼ੇਰਗਿੱਲ, ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਸਿਲਸਿਲਾ ਮੇਰਾ ਪਿੰਡ।
0: ਸਰੋਤਿਓ, ਇਸ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫਿਰ ਮਿਲਾਂਗੇ।

0: ਸਰੋਤਿਓ, ਹਰ ਐਤਵਾਰ ਆਕਾਸ਼ਵਾਣੀ FM ਬਠਿੰਡਾ ਸਵੇਰੇ 10 ਵਜੇ ਸਾਡੇ ਨਿੱਕੇ ਨਿੱਕੇ ਸਰੋਤਿਆਂ ਦੇ ਲਈ, ਪਿਆਰੇ ਬੱਚਿਆਂ ਦੇ ਲਈ ਲੈ ਕੇ ਹਾਜ਼ਰ ਹੁੰਦਾ ਹੈ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ। ਇਸ ਵਾਰ ਯਾਨੀ ਕਿ ਮਿਤੀ 7 ਜੂਨ ਦਿਨ ਐਤਵਾਰ ਨੂੰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ 'ਚ ਭਾਗ ਲੈਣਗੇ ਸਰਕਾਰੀ ਪ੍ਰਾਇਮਰੀ ਸਕੂਲ ਗੋਨੀਆਣਾ ਕਲਾਂ ਦੇ ਵਿਦਿਆਰਥੀ। ਸੋ ਸੁਣਨਾ ਜ਼ਰੂਰ ਸਰਕਾਰੀ ਪ੍ਰਾਇਮਰੀ ਸਕੂਲ ਗੋਨੀਆਣਾ ਕਲਾਂ ਦੇ ਵਿਦਿਆਰਥੀਆਂ ਦੇ ਨਾਲ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਮਿਤੀ 7 ਜੂਨ ਦਿਨ ਐਤਵਾਰ ਸਵੇਰੇ 10 ਵਜੇ।
1: FM ਬਠਿੰਡਾ ਦੇ ਪਿਆਰੇ ਸਰੋਤਿਓ, 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਤਹਿਤ ਹਫ਼ਤਾਵਾਰੀ ਸਿਲਸਿਲਾ ਮੇਰਾ ਪਿੰਡ ਦੌਰਾਨ ਤੁਸੀਂ ਸੁਣੋਗੇ ਪਿੰਡ ਕੋਟਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਗੇੜੇ ਦਾ ਭਾਗ ਪਹਿਲਾ। ਪੇਸ਼ਕਰਤਾ ਹੋਣਗੇ ਸੰਦੀਪ ਸ਼ੇਰਗਿੱਲ, ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 7 ਜੂਨ ਦਿਨ ਐਤਵਾਰ ਦੁਪਹਿਰ 2:30 ਤੇ ਸਿਲਸਿਲਾ ਮੇਰਾ ਪਿੰਡ।
2: ਕੋਈ ਇਤਨਾ ਪਿਆਰਾ ਕੈਸੇ ਹੋ ਸਕਤਾ ਹੈ, ਕੋਈ ਇਤਨਾ ਪਿਆਰਾ ਕੈਸੇ ਹੋ ਸਕਤਾ ਹੈ, ਵੋ ਭੀ ਸਾਰੇ ਕਾ ਸਾਰਾ ਕੈਸੇ ਹੋ ਸਕਤਾ ਹੈ, ਤੁਝਸੇ ਮਿਲਕਰ ਭੀ ਅਗਰ ਉਦਾਸੀ ਕਮ ਨਹੀਂ ਹੋਤੀ, ਤੁਝਸੇ ਮਿਲਕਰ ਭੀ ਅਗਰ ਉਦਾਸੀ ਕਮ ਨਹੀਂ ਹੋਤੀ, ਤੇਰੇ ਬਗੈਰ ਗੁਜ਼ਾਰਾ ਕੈਸੇ ਹੋ ਸਕਤਾ ਹੈ, ਤੇਰੇ ਬਗੈਰ ਗੁਜ਼ਾਰਾ ਕੈਸੇ ਹੋ ਸਕਤਾ ਹੈ। ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਜਗਜੀਤ ਸਿੰਘ ਚਿੱਤਰਾ ਸਿੰਘ ਦੀ ਆਵਾਜ਼ ਵਿੱਚ ਗਜ਼ਲ, ਸ਼ਾਇਰ ਨੇ ਸੈਯਦ ਰਾਹੀ।

0: ਪੰਕਜ ਉਦਾਸ ਦੀ ਗਾਈ ਇਸ ਗਜ਼ਲ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਰੰਗੀ ਗਜ਼ਲ ਖਤਮ ਕਰਨ ਦੀ ਆਗਿਆ ਦਿਓ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ 9:15 ਤੁਸੀਂ ਸੁਣੋਗੇ ਸਮਾਚਾਰ ਸੰਧਿਆ, ਯਾਨੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਦਿੱਲੀ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜੀ ਦੇਰ ਲਈ ਇਸਦਾ ਸਾਡੇ ਨਾਲ ਇੰਤਜ਼ਾਰ ਕਰੋ।
1: नमस्कार, आकाशवाणी से समाचार संध्या के साथ मैं आकर्षिता सिंह।

ਹੁਣੇ ਤੁਸੀਂ ਵਿਵੇਕ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ ਦੇ 11:15। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੀ ਪ੍ਰਸਾਰਣ ਸਭਾ ਦੇ